0: This is CKJS 92.7 FM and HD1 Winnipeg.
1: The following is a paid program. The views and opinions do not represent those of CKJS or its advertisers.
2: ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਤੁਸੀਂ ਵੇਖ ਰਹੇ ਹੋ ਟੀਵੀ ਪ੍ਰਾਈਮ ਏਸ਼ੀਆ ਤੇ ਮੈਂ ਹਾਂ ਤੁਹਾਡਾ ਆਪਣਾ ਜਤਿੰਦਰ ਪੰਨੂ। ਇੱਕ ਧਾਰਨਾ ਸਮਾਜ ਵਿੱਚ ਬਣੀ ਆ, ਸਾਡੇ ਪੱਤਰਕਾਰਾਂ 'ਚ ਵੀ ਬਣੀ ਆ। ਉਹ ਧਾਰਨਾ ਇਹ ਹੈ ਕਿ ਨੋ ਨਿਊਜ਼ ਇਜ਼ ਗੁੱਡ ਨਿਊਜ਼, ਯਾਨੀ ਜੇ ਕੋਈ ਖਬਰ ਨਹੀਂ ਤਾਂ ਸਮਝੋ ਇਹ ਚੰਗੀ ਖਬਰ ਹੈ। ਇਹਦਾ ਮਤਲਬ ਕਿ ਜੇ ਖਬਰ ਆਈ ਤਾਂ ਮਾੜੀ ਆਉਣੀ ਆ, ਜਾਂ ਦੂਜੇ ਲੋਕ ਕਹਿ ਲਓ ਕਿ ਸਿਰਫ ਮਾੜੀ ਖਬਰ ਹੀ ਖਬਰ ਹੁੰਦੀ ਹੈ, ਚੰਗੀ ਖਬਰ ਕੋਈ ਖਬਰ ਨਹੀਂ ਹੁੰਦੀ। ਮੈਂ ਇਸ ਧਾਰਨਾ ਨੂੰ ਠੀਕ ਨਹੀਂ ਮੰਨਦਾ। ਮੈਂ ਇਹ ਸਮਝਦਾ ਕਿ ਧਾਰਨਾ ਇਸ ਕਰਕੇ ਬਣੀ ਆ ਕਿ ਅਸੀਂ ਲੋਕ ਮਾੜੀਆਂ ਖਬਰਾਂ ਨੂੰ ਫਟਾਫਟ ਭੱਜ ਕੇ ਪੈਂਦੇ ਹਾਂ, ਬਹੁਤੀ ਵਾਰੀ ਉਹਨਾਂ ਨੂੰ ਯਾਦ ਵੀ ਰੱਖਦੇ ਹਾਂ। ਖਬਰਾਂ ਚੰਗੀਆਂ ਵੀ ਹੁੰਦੀਆਂ ਨੇ ਔਰ ਹੋਣੀਆਂ ਵੀ ਚਾਹੀਦੀਆਂ ਨੇ। ਘੱਟ ਹੁੰਦੀਆਂ ਨੇ ਪਰ ਜਿੰਨੀਆਂ ਹੁੰਦੀਆਂ ਨੇ ਕਿ ਅਸੀਂ ਉਹਨਾਂ ਨੂੰ ਵੀ ਕਦੇ ਯਾਦ ਰੱਖਦੇ, ਅਸੀਂ ਉਹਨਾਂ ਨੂੰ ਯਾਦ ਨਹੀਂ ਰੱਖਦੇ ਜਦਕਿ ਉਹ ਯਾਦ ਰੱਖੀਆਂ ਜਾਣੀਆਂ ਚਾਹੀਦੀਆਂ। ਮੈਂ ਉਹਨਾਂ ਖਬਰਾਂ ਦੀ ਅੱਜ ਗੱਲ ਕਰਨੀ ਹੈ, ਪਰ ਪਹਿਲਾਂ ਇੱਕ ਦਰਸ਼ਕ ਦਾ ਸਵਾਲ ਹੈ ਉਹਦੀ ਗੱਲ ਕਰ ਲਾਂ। ਉਹਨੇ ਜਿਹੜਾ ਸਵਾਲ ਪੁੱਛਿਆ ਇਹਦੇ ਨਾਲ ਸੰਬੰਧਿਤ ਨਹੀਂ, ਉਹਨੇ ਵੈਸੇ ਇੱਕ ਪੁੱਛਿਆ ਬੜਾ ਉਲਝਣ ਵਾਲਾ ਸਵਾਲ। ਕਹਿੰਦਾ ਖੱਦਰ ਚੰਗਾ ਹੁੰਦਾ ਕਿ ਨਿਆਈ? ਮੈਂ ਇੱਕਦਮ ਉਲਝ ਗਿਆ ਕਿ ਖੱਦਰ ਤਾਂ ਖੱਡੀ 'ਤੇ ਬੁਣਿਆ ਕੱਪੜਾ ਹੁੰਦਾ ਅਤੇ ਨਿਆਈ ਪਿੰਡ ਦੇ ਨੇੜੇ ਵਾਲੀ ਜ਼ਮੀਨ ਨੂੰ ਕਹਿੰਦੇ ਆ, ਅਤੇ ਕੱਪੜੇ ਦਾ, ਖੱਦਰ ਦਾ ਅਤੇ ਨਿਆਈ ਦੀ ਜ਼ਮੀਨ ਦਾ ਕੀ ਸੰਬੰਧ ਹੋਇਆ? ਇਹਨਾਂ ਦਾ ਨਾ ਕੋਈ ਰਿਸ਼ਤਾ ਨਾ ਕੋਈ ਤੁਲਨਾ ਕੀਤੀ ਜਾ ਸਕਦੀ ਹੈ। ਮੈਂ ਕੀ ਕਰਾਂ? ਅਚਾਨਕ ਮੈਨੂੰ ਇੱਕ ਗੱਲ ਸੁੱਝ ਗਈ, ਖਿਆਲ ਆ ਗਿਆ ਦਿੱਲੀ ਦੇ ਵਿੱਚ ਜਮੁਨਾ ਖੱਦਰ ਹੈਗਾ, ਪਾਣੀਪਤ ਦੇ ਇਲਾਕੇ ਵਿੱਚ ਵੀ ਖੱਦਰ ਹੈਗਾ। ਫਿਰ ਮੈਨੂੰ ਯਾਦ ਆਇਆ ਕਿ ਦਰਿਆਵਾਂ ਦੇ ਲਾਗੇ ਜਿਹੜਾ ਨੀਵਾਂ ਇਲਾਕਾ ਹੁੰਦਾ ਜਿੱਥੇ ਪਾਣੀ ਛੇਤੀ ਪਹੁੰਚ ਜਾਂਦਾ, ਉਹ ਜ਼ਮੀਨ ਬੜੀ ਉਪਜਾਊ ਹੁੰਦੀ ਹੈ, ਪਰ ਉਹ 'ਚ ਇੱਕ ਨੁਕਸ ਹੈ, ਮਾੜਾ ਜਿਹਾ ਵੀ ਕਿਸੇ ਪਾਸੋਂ ਪਾਣੀ ਆਵੇ ਤਾਂ ਹੜ੍ਹ ਆ ਜਾਂਦਾ, ਉਸ ਇਲਾਕੇ ਨੂੰ ਖੱਦਰ ਕਹਿੰਦੇ ਆ। ਮੌਸਮੀ ਵਹਿਣ ਦੇ ਕਾਰਨ ਹੜ੍ਹ ਆਉਂਦੇ ਨੇ ਉੱਥੇ। ਦਿੱਲੀ ਦੇ ਵਿੱਚ ਜਿਹੜਾ ਜਮੁਨਾ ਦੇ ਘੇਰੇ ਘੇਰੇ ਦਾ ਇਲਾਕਾ ਪੂਰਬੀ ਦਿੱਲੀ 'ਚ, ਉਹਨੂੰ ਜਮੁਨਾ ਖੱਦਰ ਕਹਿੰਦੇ ਆ। ਦਿੱਲੀ ਦੇ ਲਾਗੇ ਇੱਕ ਪੁਰਾਣਾ ਪਿੰਡ ਹੈ ਬਵਾਨਾ, ਉਹ ਬਵਾਨਾ ਵੀ ਇਸੇ ਕਿਸਮ ਦਾ ਪਿੰਡ ਆ, ਉਸ ਇਲਾਕੇ ਨੂੰ ਬਵਾਨਾ ਖੱਦਰ ਕਿਹਾ ਜਾਂਦਾ। ਇਕੱਲਾ ਇਹੋ ਹੀ ਨਹੀਂ, ਸਾਡੇ ਗੁਆਂਢ ਹਰਿਆਣਾ, ਹਰਿਆਣੇ ਦੇ ਵਿੱਚ ਦੋ ਖੱਦਰ ਨੇ, ਇੱਕ ਜਮੁਨਾ ਖੱਦਰ ਹੈ, ਇੱਕ ਘੱਗਰ ਦੇ ਲਾਗੇ ਦਾ ਖੱਦਰ। ਉੱਤਰੀ ਹਰਿਆਣੇ ਦੇ ਵਿੱਚ ਘੱਗਰ ਦਾ ਖੱਦਰ, ਦੂਸਰੇ ਪਾਸਿਓਂ ਜਿਹੜਾ ਹਰਿਆਣੇ ਦਾ ਖੱਦਰ ਹੈ ਉਹਦੀ ਪੱਟੀ ਕਾਫੀ ਲੰਬੀ ਚੌੜੀ ਚੱਲਦੀ ਹੈ, ਬੜੀ ਦੂਰ ਤੱਕ ਜਾਂਦੀ ਹੈ।
3: ਇੱਥੇ ਆ ਕੇ ਬੱਚਿਆਂ ਨੂੰ ਇੱਕ ਬਿਹਤਰ ਜ਼ਿੰਦਗੀ ਦੇਣ ਦਾ ਸੁਪਨਾ ਤਾਂ ਪੂਰਾ ਹੁੰਦਾ ਨਜ਼ਰ ਆਇਆ, ਪਰ ਡਰ ਵੀ ਲੱਗਦਾ ਹੈ ਕਿ ਕਿਤੇ ਉਹ ਆਪਣਾ ਪਿਛੋਕੜ, ਆਪਣੀ ਮਾਂ ਬੋਲੀ ਨੂੰ ਨਾ ਭੁੱਲ ਜਾਣ।
4: ਇਹ ਡਰ ਤੇਰਾ ਹੀ ਨਹੀਂ, ਪੰਜਾਬੋਂ ਆ ਵਸੇ ਹਰ ਮਾਂ ਪਿਓ ਦਾ ਹੈ। ਇਸ ਲਈ ਸਿੱਖਿਆ ਕਲਾਸਿਸ ਲੈ ਕੇ ਆਇਆ ਹੈ, ਆਨਲਾਈਨ ਪੰਜਾਬੀ ਲਰਨਿੰਗ ਕੋਰਸ, ਜਿਸ ਵਿੱਚ ਤੁਹਾਡੇ ਬੱਚੇ ਘਰ ਬੈਠੇ ਹੀ ਪੰਜਾਬੀ ਸਿੱਖ ਸਕਦੇ ਹਨ। ਇਸ ਕੋਰਸ ਵਿੱਚ ਬੱਚੇ ਆਪਣੇ ਪਰਿਵਾਰਕ ਰਿਸ਼ਤੇ ਤੇ ਸਾਡੇ ਇਤਿਹਾਸ ਬਾਰੇ ਵੀ ਜਾਣੂ ਹੁੰਦੇ ਹਨ। ਇਸ ਦੇ ਨਾਲ ਬੇਸਿਕ ਮੈਥਸ, ਮੋਰਲ ਵੈਲਿਊਜ਼ ਤੇ ਮੈਂਟਲ ਐਕਸਰਸਾਈਜ਼ ਵੀ ਕਰਵਾਈਆਂ ਜਾਂਦੀਆਂ ਹਨ। ਫਲੈਕਸੀਬਲ ਟਾਈਮਿੰਗਸ, ਫ੍ਰੀ ਡੈਮੋ ਕਲਾਸ, ਅੱਜ ਹੀ ਕਾਲ ਕਰੋ 204-463-0110।
2: ਉਹਦੇ ਵਿੱਚ ਪਾਣੀਪਤ, ਜਮੁਨਾ ਨਗਰ, ਕਰਨਾਲ, ਫਿਰ ਇਹ ਤੋਂ ਅੱਗੇ ਵੱਧਦਿਆਂ ਵੱਧਦਿਆਂ ਫਰੀਦਾਬਾਦ, ਸੋਨੀਪਤ ਦੇ ਵਿੱਚ ਆਉਣਾ ਹੀ ਆ, ਪਲਵਲ ਤੱਕ ਉਹ ਪੱਟੀ ਜਾਂਦੀ ਹੈ। ਉੱਤਰੀ ਹਰਿਆਣੇ ਦਾ ਜਿਹੜਾ ਖੱਦਰ ਹੈ ਉਹ ਘੱਗਰ ਅਤੇ ਸਰਸਵਤੀ ਦੇ, ਜਿਹੜੀ ਸਰਸਵਤੀ ਅੱਜ ਕੱਲ੍ਹ ਫਿਰ ਲੱਭਣ ਦੇ ਯਤਨ ਕੀਤੇ ਜਾ ਰਹੇ ਆ, ਉਹਦਾ ਪੁਰਾਣਾ ਇਲਾਕਾ ਹੈ। ਇਹਨਾਂ ਇਲਾਕਿਆਂ ਨੂੰ ਅੰਗਰੇਜ਼ਾਂ ਦੇ ਵੇਲੇ ਅੰਗਰੇਜ਼ੀ 'ਚ ਨਾਰਦਨ ਖੱਦਰ ਕਹਿੰਦੇ ਸੀ, ਅਤੇ ਪਤਾ ਨਹੀਂ ਕਿਉਂ ਇਹਨੂੰ ਨਾਲੀ ਜਾਂ ਨੈਲੀ ਵੀ ਕਿਹਾ ਜਾਂਦਾ ਸੀ। ਚਲੋ ਆਪਾਂ ਇਹਨੂੰ ਗੱਲ ਛੱਡੀਏ, ਆਪਾਂ ਫਿਰ ਇਸ ਗੱਲ 'ਤੇ ਆ ਜਾਈਏ। ਨੋ ਨਿਊਜ਼ ਇਜ਼ ਗੁੱਡ ਨਿਊਜ਼, ਗੁੱਡ ਨਿਊਜ਼ ਇਹਦਾ ਮਤਲਬ ਕਿ ਨੋ ਨਿਊਜ਼ ਹੋ ਗਈ, ਫਿਰ ਇਹ ਨਹੀਂ। ਆਪਾਂ ਇਹਦੀ ਥਾਂ ਦੇ ਉੱਤੇ ਇਹ ਲੱਭਣ ਦਾ ਯਤਨ ਕਰੀਏ ਕਿ ਕੁਝ ਚੰਗੀਆਂ ਗੱਲਾਂ ਵੀ ਸਾਡੇ ਸਮਾਜ ਵਿੱਚ ਵਾਪਰਦੀਆਂ ਨੇ, ਅੱਖੋਂ ਪਰੋਖੇ ਹੋ ਜਾਂਦੀਆਂ ਨੇ। ਅਤੇ ਮੈਂ ਫਿਰ ਕੁਛ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਚਾਹੁੰਦਾ, ਉਹਨਾਂ 'ਚੋਂ ਸ਼ੁਰੂਆਤ ਕਰਾਂਗਾ। ਇੱਕ ਕੁੜੀ ਦਾ ਨਾਂ ਹੈ ਅਰਨਮਾ ਸਿਨਹਾ, ਫੌਜੀ ਅਫਸਰ ਦੀ ਧੀ, ਫੌਜੀ ਅਫਸਰ ਬਣਨਾ ਚਾਹੁੰਦੀ ਸੀ, ਉਹ ਕੁੜੀ ਫੁੱਟਬਾਲ ਦੀ ਕੌਮੀ ਖਿਡਾਰਨ ਸੀ, ਨੈਸ਼ਨਲ ਲੈਵਲ ਦੀ ਖਿਡਾਰਨ, ਵਾਲੀਬਾਲ ਵੀ ਚੰਗਾ ਖੇਡਦੀ ਸੀ। ਜਿਹੜੀ CISF ਸਾਡੇ ਏਅਰਪੋਰਟਾਂ 'ਤੇ ਜਾਂ ਵੱਡੇ ਵੱਡੇ ਸਨਅਤੀ ਅਦਾਰਿਆਂ 'ਤੇ ਰਾਖੀ ਦਾ ਕੰਮ ਕਰਦੀ ਹੈ, ਉਸ CISF ਦੇ ਵਿੱਚ ਭਰਤੀ ਵਾਸਤੇ ਟੈਸਟ ਦੇਣ ਚੱਲੀ ਸੀ। ਰੇਲ ਗੱਡੀ ਦੇ ਵਿੱਚ ਲੁਟੇਰਿਆਂ ਨੇ ਉਹਦਾ ਬੈਗ ਖੋਇਆ, ਚੱਲਦੀ ਗੱਡੀ 'ਚੋਂ ਧੱਕਾ ਦੇ ਕੇ ਥੱਲੇ ਸੁੱਟ ਦਿੱਤੀ। ਉਹ ਕੁੜੀ ਥੱਲੇ ਡਿੱਗੀ, ਆਪਣੇ ਆਪ ਨੂੰ ਸੰਭਾਲ ਨਹੀਂ ਸਕੀ, ਗੱਡੀ ਆਈ, ਉਹਦੀ ਇੱਕ ਲੱਤ ਗੋਡੇ ਤੋਂ ਹੇਠਾਂ ਵੱਢੀ ਗਈ। ਉਹਨੂੰ ਫਿਰ ਕੋਈ ਸੰਭਾਲਣ ਵਾਲਾ ਨਹੀਂ ਸੀ, ਦਰਦ ਨਾਲ ਚੀਕਦੀ ਰਹੀ। ਮੁੜ ਮੁੜ ਆਉਂਦੀਆਂ ਗੱਡੀਆਂ, ਉਹ ਗੱਡੀਆਂ ਗਿਣਦੀ ਰਹੀ। ਕਹਿੰਦੇ ਆ 49 ਗੱਡੀਆਂ ਲੰਘ ਗਈਆਂ। ਫਿਰ ਕੁਝ ਸਥਾਨਕ ਲੋਕਾਂ ਦੀ ਨਜ਼ਰ ਪਈ, ਉਹ ਕੁੜੀ ਨੂੰ ਚੁੱਕ ਕੇ ਹਸਪਤਾਲ ਲੈ ਗਏ। ਕੁੜੀ ਦੇ ਨਕਲੀ ਲੱਤ ਲਾ ਦਿੱਤੀ ਗਈ। ਹੁਣ ਉਹ ਭਰਤੀ ਤਾਂ ਹੋ ਨਹੀਂ ਸੀ ਸਕਦੀ, ਪਰ ਉਹਨੇ ਸਮਾਜ ਵਿੱਚ ਆਪਣਾ ਥਾਂ ਬਣਾਇਆ। ਉਹਨੇ ਹਿੰਮਤ ਨਹੀਂ ਹਾਰੀ, ਉਹਨੇ ਕੀਤਾ ਏ ਕਿ ਉਹਦੇ ਨਾਲ ਨਕਲੀ ਲੱਤ ਨਾਲ ਤੁਰਨਾ ਸਿੱਖਿਆ, ਦੌੜਨਾ ਸਿੱਖਿਆ। ਫਿਰ ਉਹ ਪਹਾੜੀਆਂ ਚੜ੍ਹਨ ਲੱਗ ਪਈ, ਅੱਡ ਅੱਡ ਦੇਸ਼ਾਂ ਵਿੱਚ ਜਾ ਕੇ ਛੋਟੀਆਂ ਪਹਾੜੀਆਂ ਵੱਡੀਆਂ ਪਹਾੜੀਆਂ ਚੜ੍ਹਦੀ ਗਈ।
5: ਦੋਸਤੋ, ਘਰ ਦੇ ਵਿੱਚ ਤੁਸੀਂ ਚੰਗੀਆਂ ਲਾਈਟਾਂ ਲਾਉਣੀਆਂ ਹੋਣ, LED ਲਾਈਟਾਂ ਲਾਉਣੀਆਂ ਹੋਣ, ਤਾਂ ਢਿੱਲੋਂ ਲਾਈਟਿੰਗ ਹੁਣ ਆਪਣੇ ਸ਼ਹਿਰ ਵਿਨੀਪੈਗ ਦੇ ਵਿੱਚ ਓਪਨ ਹੋ ਚੁੱਕਿਆ। ਇਹਨਾਂ ਦੀ ਤੀਜੀ ਲੋਕੇਸ਼ਨ ਆ ਕੈਲਗਰੀ ਤੇ ਐਡਮਿੰਟਨ ਤੋਂ ਬਾਅਦ, ਜਿੱਥੇ ਤੁਹਾਨੂੰ ਹੋਲਸੇਲ ਲਾਈਟਾਂ ਦੇ ਪੈਕੇਜ ਮਿਲ ਜਾਣੇ ਆ। ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਬਿਲਡਿੰਗ ਹੋਵੇ, ਇਹਨਾਂ ਤੋਂ ਪੂਰਾ ਪੈਕੇਜ ਲਓ, ਲਾਈਟਾਂ ਲਓ, ਇਨਡੋਰ ਹੋਣ, ਆਊਟਡੋਰ ਹੋਣ, ਪੋਟ ਲਾਈਟਾਂ ਹੋਣ, ਪਿੱਲਰ ਲਾਈਟਾਂ ਹੋਣ, ਸ਼ੈਂਡਲਰ ਹੋਵੇ, ਵੈਨਿਟੀ ਲਾਈਟ ਹੋਵੇ ਤੇ ਹੋਰ ਬੜਾ ਕੁਝ ਆ। ਢਿੱਲੋਂ ਲਾਈਟਿੰਗ ਦੇ ਸਟੋਰ ਤੇ ਗੇੜਾ ਮਾਰੋ, 955 ਸੇਂਟ ਜੇਮਸ ਸਟਰੀਟ ਦੇ ਉੱਤੇ ਆ, 955 ਸੇਂਟ ਜੇਮਸ ਸਟਰੀਟ।
2: ਤੇ 1 ਅਕਤੂਬਰ 2011 ਚ ਉਹਨੇ ਕਮਾਲ ਕਰ ਦਿੱਤੀ। ਦੁਨੀਆ ਦੀ ਸਭ ਤੋਂ ਵੱਡੀ ਜਿਹੜੀ ਪਹਾੜੀ ਹੈ, ਜਿਹਨੂੰ ਅਸੀਂ ਐਵਰੈਸਟ ਕਹਿੰਦੇ ਹਾਂ, ਉਹਦੇ ਉੱਤੇ ਜਾ ਚੜੀ। ਹੁਣ ਆਪਾਂ ਇੱਕ ਹੋਰ ਗੱਲ ਕਰੀਏ। ਅੱਜ ਕੱਲ੍ਹ ਥਾਰ ਗੱਡੀਆਂ ਤੁਸੀਂ ਚੱਲਦੀਆਂ ਬਹਿੰਦੇ ਹੋ, ਬਹੁਤ ਭੱਜਦੀਆਂ ਨੇ, ਕੁਝ ਲੋਕ ਜਾਣ ਕੇ ਵੀ ਭਜਾਉਂਦੇ ਨੇ। ਥਾਰ ਇੱਕ ਮਾਰੂਥਲ ਹੈ, ਜਿੱਥੇ ਚਾਰ ਚੁਫੇਰੇ ਰੇਤ ਹੀ ਰੇਤ ਹੈ। ਇਹਨਾਂ ਰੇਤਲੇ ਇਲਾਕਿਆਂ 'ਚ ਕਈ ਵਾਰੀ 50-50 ਕਿਲੋਮੀਟਰ ਚੱਲ ਜਾਓ, ਕੋਈ ਆਬਾਦੀ ਨਹੀਂ ਦਿਸਦੀ। ਉਹਨਾਂ ਇਲਾਕਿਆਂ ਦੀ ਸਭ ਤੋਂ ਵੱਡੀ ਸਮੱਸਿਆ ਪਾਣੀ ਦੀ ਹੁੰਦੀ ਹੈ। UP ਦੇ ਵਿੱਚ, ਉੱਤਰ ਪ੍ਰਦੇਸ਼ 'ਚ ਇੱਕ ਆਦਮੀ ਦਾ ਜਨਮ ਹੋਇਆ, ਵੱਡਾ ਹੋਇਆ, ਉਮਰ ਵਿੱਚ ਮੇਰੇ ਤੋਂ 5 ਸਾਲ ਛੋਟਾ, ਪੜ੍ਹਿਆ ਲਿਖਿਆ ਆਦਮੀ ਸੀ। ਉਹਦੇ ਮਨ ਵਿੱਚ ਸਮਾਜ ਦਾ ਦਰਦ ਸੀ। UP ਤੋਂ ਉੱਠਿਆ, ਰਾਜਸਥਾਨ ਦੇ ਅਲਵਰ ਜ਼ਿਲ੍ਹੇ 'ਚ ਪਹੁੰਚ ਗਿਆ। ਉੱਥੇ ਜਾ ਕੇ ਸਾਰੀ ਸਮੱਸਿਆ ਨੂੰ ਸਮਝਿਆ। ਫਿਰ ਉਹਨੇ ਆਪਣਾ ਦਿਮਾਗ ਲੜਾਇਆ, ਜਿੱਥੇ ਜਿੱਥੇ ਪਿੰਡਾਂ ਵਿੱਚ, ਜੰਗਲਾਂ ਵਿੱਚ, ਹੋਰਨਾਂ ਥਾਵਾਂ 'ਤੇ ਪੁਰਾਣੇ ਛੱਪੜ ਸੀ, ਪੁਰਾਣੇ ਟੋਭੇ ਸੀ, ਉਹਨਾਂ ਨੂੰ ਸਾਫ਼ ਕੀਤਾ, ਉਹਨਾਂ ਨੂੰ ਸੁਧਾਰਿਆ, ਪਿੰਡਾਂ ਦੇ ਲੋਕਾਂ ਨੂੰ ਸਮਝਾਇਆ, ਸਮਝਾ ਕੇ ਆਖਿਆ ਪਾਣੀ ਬਚਾਈਏ। ਜਦੋਂ ਬਰਸਾਤਾਂ ਹੁੰਦੀਆਂ, ਹੜ੍ਹਾਂ ਦਾ ਪਾਣੀ, ਮੀਂਹ ਦਾ ਪਾਣੀ ਇਕੱਠਾ ਕਰਨ ਲੱਗ ਪਿਆ। ਉਹਨੇ ਇੰਨਾ ਕੰਮ ਕੀਤਾ, 1985 ਤੋਂ ਸ਼ੁਰੂ ਹੋਇਆ ਸੀ, ਅੱਜ ਤੱਕ ਕਹਿੰਦੇ ਆ ਕਿ ਉਹ 1000 ਤੋਂ ਵੱਧ ਪਿੰਡਾਂ 'ਚ ਪਾਣੀ ਉਹ ਪਹੁੰਚਾ ਚੁੱਕਾ ਹੈ। ਫਿਰ ਇਹੋ ਜਿਹੀ ਨੇਕ ਰੂਹ ਜਿਹੜੀ ਆ, ਉਹਦਾ ਜ਼ਿਕਰ ਕੀਤਾ ਜਾਣਾ ਚਾਹੀਦਾ। ਖਬਰ ਅਖਬਾਰਾਂ 'ਚ ਆਈ ਸੀ, ਪਰ ਸਾਡੇ ਤੁਹਾਡੇ 'ਚੋਂ ਕਿੰਨੇ ਕੁ ਲੋਕ ਆ ਜਿਨ੍ਹਾਂ ਨੂੰ ਉਹਦਾ ਚੇਤਾ? ਇੱਕ ਹੋਰ ਖਬਰ ਹੈ ਜਿਹਦਾ ਤੁਹਾਨੂੰ ਚੇਤਾ ਹੋ ਸਕਦਾ, ਮੈਂ ਵੀ ਉਹਦਾ ਕਈ ਵਾਰ ਜ਼ਿਕਰ ਕੀਤਾ। ਬਿਹਾਰ ਦੇ ਵਿੱਚ ਦਸ਼ਰਤ ਮਾਂਝੀ ਨਾਂ ਦਾ ਇੱਕ ਵਿਅਕਤੀ ਹੈ, ਉਹਦੀ ਪਤਨੀ ਬਿਮਾਰ ਸੀ, ਮੋਢਿਆਂ 'ਤੇ ਚੁੱਕ ਕੇ ਹਸਪਤਾਲ ਨੂੰ ਤੁਰ ਪਿਆ। ਪਹਾੜੀਆਂ ਦੇ ਰਸਤੇ ਬੜੇ ਔਖੇ ਹੁੰਦੇ, ਕਦੇ ਖੱਬੇ ਪਾਸੇ ਨੂੰ ਚਲਿਆ ਜਾਵੇ, ਕਦੇ ਸੱਜੇ ਪਾਸੇ ਨੂੰ ਮੋੜ ਕੱਟ ਜਾਵੇ, ਰਸਤੇ 'ਚ ਪਗਡੰਡੀਆਂ 'ਚ ਚੱਲਦਿਆਂ ਹਸਪਤਾਲ ਨਹੀਂ ਪਹੁੰਚ ਸਕਿਆ। ਉਹਦੀ ਪਤਨੀ ਦੀ ਮੌਤ ਹੋ ਗਈ। ਉਹਦੇ ਮਨ ਵਿੱਚ ਇੱਕ ਗੱਲ ਆਈ ਕਿ ਹੁਣ ਕੋਈ ਹੋਰ ਨਹੀਂ ਮਰਨਾ ਚਾਹੀਦਾ। ਉਹਨੇ ਇੱਕ ਛੈਣੀ ਲਈ, ਇੱਕ ਹਥੌੜੀ ਲਈ, ਪਹਾੜ ਨੂੰ ਕੱਟਣ ਲੱਗ ਪਿਆ। ਲੋਕ ਉਹਦਾ ਮਜ਼ਾਕ ਉਡਾਉਂਦੇ ਰਹੇ, ਕਦੇ ਇੱਦਾਂ ਵੀ ਪਹਾੜੀਆਂ ਕੱਟੀਆਂ ਜਾਂਦੀਆਂ, ਕਦੇ ਇੱਦਾਂ ਵੀ ਰਸਤੇ ਬਣ ਜਾਂਦੇ। ਉਸ ਬੰਦੇ ਦੀ ਹਿੰਮਤ ਵੇਖੋ, 110 ਮੀਟਰ ਲੰਮੀ ਪੱਥਰਾਂ ਦੀ ਪਹਾੜੀ ਉਹਨੇ ਕੱਟੀ, 9 ਮੀਟਰ ਚੌੜੀ ਸੜਕ ਬਣਾਈ ਉਸ ਪੱਥਰ ਪਹਾੜ ਨੂੰ ਕੱਟ ਕੱਟ ਕੇ, 8 ਮੀਟਰ ਡੂੰਘੀ, ਇੰਨਾ ਉੱਚਾ ਪਹਾੜ ਸੀ ਜਿਹਨੂੰ ਕੱਟ ਕੱਟ ਕੇ ਥੱਲੇ ਤੱਕ ਉਹਨੇ ਲਿਆਉਂਦਾ। ਅਸੀਂ ਪੰਜਾਬ ਦੇ ਲੋਕ, ਹਰਿਆਣੇ ਦੇ ਲੋਕ, ਸ਼ਾਇਦ ਆਸੇ ਪਾਸੇ ਦੇ ਲੋਕ ਵੀ ਸ਼੍ਰੀ ਫਰਿਆਦ ਦੀਆਂ ਗੱਲਾਂ ਕਰਦੇ ਹਾਂ। ਦਸ਼ਰਥ ਮਾਂਝੀ ਨੇ ਇਹ ਕੰਮ ਇੱਕ ਹਥੌੜੀ ਅਤੇ ਇੱਕ ਛੈਣੀ ਨਾਲ ਕਰ ਦਿੱਤਾ। ਜਿਹੜੇ ਲੋਕ ਮਜ਼ਾਕ ਕਢਾਉਂਦੇ ਸੀ ਉਹ ਵਹਿੰਦੇ ਰਹਿ ਗਏ। ਉਸ ਦਸ਼ਰਥ ਮਾਂਝੀ ਨੂੰ ਅੱਜ ਸਾਡੇ ਭਾਰਤ ਦੇ ਵਿੱਚ ਮਾਊਂਟੇਨ ਮੈਨ ਆਫ ਇੰਡੀਆ ਆਖਿਆ ਜਾਂਦਾ। ਉਹਦੀ ਗੱਲ ਤਾਂ ਐਵੇਂ ਵਿੱਚ ਆ ਗਈ, ਚਲੋ ਆਈ ਤਾਂ ਚੰਗਾ ਹੋ ਗਿਆ, ਉਹਦਾ ਵੀ ਜ਼ਿਕਰ ਹੋ ਗਿਆ, ਚੰਗਾ ਬੰਦਾ, ਨੇਕ ਰੂਹ ਹੈ। ਮੈਂ ਤਾਂ ਗੱਲ ਕਰਦਾ ਪਿਆ ਸਾ ਯੂਪੀ ਤੋਂ ਉੱਠ ਕੇ ਰਾਜਸਥਾਨ ਦੇ ਅਲਵਰ ਜ਼ਿਲ੍ਹੇ 'ਚ ਗਏ ਰਜਿੰਦਰ ਸਿੰਘ ਦੀ, ਜਿਹਨੇ ਸੁੱਕੇ ਟੋਭਿਆਂ ਨੂੰ ਸਾਫ਼ ਕੀਤਾ, ਬਰਸਾਤਾਂ ਦਾ ਪਾਣੀ ਇਕੱਠਾ ਕੀਤਾ, 1985 ਤੋਂ ਸ਼ੁਰੂ ਕਰਕੇ ਹੁਣ ਤੱਕ 1000 ਤੋਂ ਵੱਧ ਪਿੰਡਾਂ 'ਚ ਪਾਣੀ ਪਹੁੰਚਾ ਚੁੱਕਾ। ਜਿੱਦਾਂ ਦਸ਼ਰਥ ਮਾਂਝੀ ਨੂੰ ਅੱਜ ਮਾਊਂਟੇਨ ਮੈਨ ਆਫ ਇੰਡੀਆ ਆਖਿਆ ਜਾਂਦਾ, ਰਜਿੰਦਰ ਸਿੰਘ ਨੂੰ ਵਾਟਰ ਮੈਨ ਆਫ ਇੰਡੀਆ ਆਖਿਆ ਜਾਂਦਾ। ਚਲੋ ਛੱਡੋ, ਇਹ ਵੀ ਇੱਕ ਨੇਕ ਰੂਸੀਏ ਦੀ ਗੱਲ ਅਸੀਂ ਕੀਤੀ, ਇੱਕ ਹੋਰ ਕਰੀਏ। ਸੋਨਮ ਵਾਂਗ ਚੁੱਕਦਾ ਤਾਂ ਤੁਹਾਨੂੰ ਪਤਾ ਅੱਜ ਕੱਲ੍ਹ ਤਾਂ ਸੁਰਖੀਆਂ 'ਚ, ਉਹਨੂੰ ਪਿੱਛੇ ਜੇ ਫੜ ਲਿਆ ਗਿਆ, ਬਹੁਤ ਕੇਸ ਬਣਾਏ ਗਏ, ਫਿਰ ਉਹ ਕੇਸ ਜਿਹੜੇ ਬਣਾਏ ਸੀ ਉਹਦੀ ਜ਼ਮਾਨਤ ਨਹੀਂ ਸੀ ਹੁੰਦੀ, ਹੁਣ ਜ਼ਮਾਨਤ ਹੋ ਚੁੱਕੀ ਹੈ। ਪਰ ਅਸੀਂ ਲੜਾਈ ਇਹ ਨਹੀਂ, ਉਹਦੀ ਸ਼ਖਸੀਅਤ ਦਾ ਹਿੱਸਾ ਇਹ ਨਹੀਂ ਕਿ ਉਹਨੇ ਕੋਈ ਸਿਆਸੀ ਲੜਾਈ ਲੜੀ ਹੈ, ਇਹ ਬਾਅਦ ਦੀ ਗੱਲ। ਸਭ ਤੋਂ ਪਹਿਲੀ ਗੱਲ ਵੇਖੋ, ਜੰਮੂ ਕਸ਼ਮੀਰ ਤੋਂ ਅੱਗੇ ਚਲ ਜਾਓ, ਜਿਹੜਾ ਲੱਦਾਖ ਦਾ ਇਲਾਕਾ ਪਹਿਲਾਂ ਜੰਮੂ ਕਸ਼ਮੀਰ ਵਿੱਚ ਹੁੰਦਾ ਸੀ, ਅੱਜ ਕੱਲ੍ਹ ਉਹ ਵੱਖਰਾ ਇੱਕ ਛੋਟਾ ਜਿਹਾ ਸੂਬਾ ਨਾ ਕਹੋ, ਯੂਨੀਅਨ ਟੈਰੀਟਰੀ ਬਣਾਤੀ ਹੈ, ਕੇਂਦਰੀ ਕੰਟਰੋਲ ਵਾਲਾ ਪ੍ਰਦੇਸ਼ ਬਣਾਤਾ। ਉਸ ਲੱਦਾਖ ਦੀ ਖਾਸ ਗੱਲ ਇਹ ਹੈ ਕਿ ਉਹ ਬਰਫਾਂ ਦੇ ਵਿਚਾਲੇ ਮਾਰੂਥਲ ਹੈ, ਉੱਥੇ ਚਾਰ ਚੁਫੇਰੇ ਪਹਾੜੀਆਂ ਨੇ, ਜਦੋਂ ਬਰਫ਼ ਪੈਂਦੀ ਤਾਂ ਬਰਫ਼ ਬਰਫ਼ ਬਰਫ਼ ਹੀ ਪੈਂਦੀ ਆ, ਅਤੇ ਜਦੋਂ ਬਰਫ਼ ਥੋੜ੍ਹੀ ਜਿਹੀ ਹਟਣ ਲੱਗਦੀ ਹੈ, ਫਸਲਾਂ ਹੋਣ ਲੱਗਦੀਆਂ, ਅਤੇ ਚਾਰ ਚੁਫੇਰੇ ਬਰਫ਼ ਪਿਘਲਦੀ ਹੈ, ਹੜ੍ਹ ਆ ਜਾਂਦਾ, ਹੜ੍ਹ ਨਿਕਲਦਾ ਫਿਰ ਫਸਲ ਹੋਣ ਲੱਗਦੀ ਹੈ, ਅਤੇ ਫਸਲ ਪਾਣੀ ਮੰਗਦੀ ਹੈ, ਉਸ ਫਸਲ ਵਾਸਤੇ ਪਾਣੀ ਕਿੱਥੋਂ ਆਵੇ। ਤੁਸੀਂ ਸਤੂਪ ਸੁਣੇ ਕੀ ਨੇ? ਕੋਈ ਵਕਤ ਸੀ ਸਾਈਬੇਰੀਆ ਦੇ ਵਿੱਚ, ਮੱਧ ਏਸ਼ੀਆ ਦੇ ਵਿੱਚ, ਈਸਾ ਤੋਂ ਵੀ 850 ਸਾਲ ਪਹਿਲਾਂ ਸ਼ਾਇਦ, ਉੱਥੇ ਇੱਕ ਰਵਾਇਤ ਹੁੰਦੀ ਸੀ, ਉੱਥੇ ਇੱਕ ਭਾਈਚਾਰਾ ਹੁੰਦਾ ਸੀ। ਉਸ ਭਾਈਚਾਰੇ ਦੇ ਲੋਕਾਂ 'ਚ ਰਵਾਇਤ ਸੀ ਕਿ ਜਦੋਂ ਕੋਈ ਵੱਡਾ ਬੰਦਾ ਤੁਰ ਜਾਵੇ, ਜਿੱਥੇ ਉਹਦਾ ਸਰੀਰ ਦਫਨਾਇਆ ਜਾਣਾ, ਉੱਥੇ ਇੱਕ ਯਾਦਗਾਰ ਜ਼ਰੂਰ ਬਣਨੀ ਚਾਹੀਦੀ ਹੈ। ਜਿਹੜੀ ਉਹ ਯਾਦਗਾਰ ਬਣਾਉਂਦੇ ਸੀ, ਉਹਦਾ ਉੱਪਰਲਾ ਸਿਰਾ ਜਾਂ ਗੋਲ ਹੁੰਦਾ ਸੀ ਜਾਂ ਅਰਧ ਗੋਲ ਹੁੰਦਾ ਸੀ, ਉਹਨੂੰ ਸਤੂਪ ਕਹਿੰਦੇ ਸੀ। ਸਾਡੇ ਭਾਰਤ ਵਿੱਚ ਜਿਹੜੇ ਸਤੂਪ ਨੇ, ਇਹ ਸਭ ਤੋਂ ਪਹਿਲਾਂ ਬੁੱਧ ਧਰਮ ਵਾਲਿਆਂ ਨੇ ਲਿਆਉਂਦੇ ਸੀ। ਬੁੱਧ ਧਰਮ ਵਾਲਿਆਂ ਦੇ ਸਾਂਚੀ ਦੇ ਸਤੂਪ ਤੁਸੀਂ ਵੀ ਸ਼ਾਇਦ ਕਦੇ ਸੁਣੇ ਹੋਣਗੇ, ਇਹ ਈਸਾ ਤੋਂ 250 ਸਾਲ ਪਹਿਲਾਂ ਦੀਆਂ ਗੱਲਾਂ ਨੇ, ਮੈਂ ਇਹਦੇ ਉੱਤੇ ਕੋਈ ਟੀਕਾ ਟਿੱਪਣੀ ਨਹੀਂ ਕਰਦਾ। ਜਿਹੜੀਆਂ ਬੁੱਧ ਧਰਮ ਵਾਲਿਆਂ ਨੇ ਇਹ ਸਾਂਚੀ ਦੇ ਸਤੂਪ ਤੋਂ ਸ਼ੁਰੂ ਕੀਤੀ ਰਵਾਇਤ, ਅਤੇ ਸਤੂਪ ਬਣਾਉਣੇ ਸ਼ੁਰੂ ਕੀਤੇ, ਜਿਹੜਾ ਇਹਨਾਂ ਨੇ ਇਹ ਕੰਮ ਕੀਤਾ, ਉਹ ਸਤੂਪ ਅੱਜ ਤੱਕ ਬਣਦੇ ਰਹੇ। ਤੁਹਾਡੇ ਵਿੱਚ ਕਈਆਂ ਨੇ ਸ਼ਾਇਦ ਵੇਖੇ ਵੀ ਹੁਣ, ਜੇ ਕਦੇ ਟੂਰਿਜ਼ਮ ਕਰਨ ਗਏ ਹੋ, ਉਹ ਉੱਪਰੋਂ ਵੇਖੋ ਅਤੇ ਕਈ ਵਾਰੀ ਇਸ ਤਰ੍ਹਾਂ ਵੀ ਲੱਗਦਾ ਜਿਵੇਂ ਕੋਈ ਬਹੁਤ ਵੱਡੀ ਬਿਲਡਿੰਗ ਹੈ, ਕਦੇ ਉਹ ਮਿਸਰ ਦੇ ਪੈਰਾਮਿਡਾਂ ਵਾਂਗ ਵੀ ਸਾਨੂੰ ਜਾਪ ਸਕਦਾ। ਸਮਰਾਟ ਅਸ਼ੋਕ ਦੇ ਸਮੇਂ ਜਿਹੜੇ ਸਤੂਪ ਬਣਾਏ ਜਾਂਦੇ ਸੀ, ਮੈਂ ਹੁਣੇ ਗੱਲ ਕਰਦਾ ਪਿਆ ਸਾ ਸੋਨਮ ਵਾਗ ਚੁੱਕ ਦੀ, ਜਦੋਂ ਇਹਨੇ ਵੇਖਿਆ ਕਿ ਪਹਾੜਾਂ ਦੇ ਵਿਚਾਲੇ ਜਿਹੜਾ ਨੀਵਾਂ ਥਾਂ, ਮੈਦਾਨੀ ਥਾਂ ਥੋੜ੍ਹਾ ਜਿਹਾ ਆਉਂਦਾ, ਉਹ ਮਾਰੂਥਲ ਬਣ ਜਾਂਦਾ, ਕਦੇ ਬਰਫ਼ਾਂ ਪੈਂਦੀਆਂ, ਕਦੇ ਹੜ੍ਹ ਆਉਂਦਾ, ਜਦੋਂ ਫਸਲ ਪੈਦਾ ਕਰਨ ਲੱਗਦੇ ਤਾਂ ਪਾਣੀ ਨਹੀਂ ਲੱਭਦਾ, ਉਹਨੂੰ ਇੱਕ ਵਿਚਾਰ ਸੁੱਝਿਆ, ਸਾਂਚੀ ਦੇ ਸਤੂਪ ਬੜਾ ਵਿਚਾਰ, ਜਾਂ ਕਹਿ ਲਓ ਸਾਡੇ ਮਾਲਵੇ ਦੀ ਤੁੜੀ ਦੇ ਕੁੱਪਾਂ ਵਾਲਾ ਵਿਚਾਰ, ਜਦੋਂ ਬਰਫ਼ਾਂ ਪੈਂਦੀਆਂ ਸੀ ਉਹਨੇ ਉਹਨਾਂ ਬਰਫ਼ਾਂ ਦੇ ਵੱਡੇ ਵੱਡੇ ਸਤੂਪ, ਕਈ ਕਈ ਫੁੱਟ ਉੱਚੇ, 20-30 ਫੁੱਟ ਉੱਚੇ ਸਤੂਪ ਬਣਾਉਣੇ ਸ਼ੁਰੂ ਕਰਤੇ, ਬਣਾ ਕੇ ਸੰਭਾਲਣ ਲੱਗ ਪਿਆ। ਜਿੱਦਾਂ ਸਾਡੇ ਕਿਸਾਨ ਤੂੜੀ ਦੇ ਕੁੱਪ 'ਚੋਂ ਲੋੜ ਪੈਣ 'ਤੇ ਲੋੜ ਜੋਗੀ ਤੂੜੀ ਕੱਢਦੇ ਅਤੇ ਬਾਕੀ ਸਾਂਭ ਛੱਡਦੇ ਨੇ, ਉਹ ਬਰਸਾਤ ਤੋਂ ਵੀ, ਹਨੇਰੀਆਂ ਤੋਂ ਵੀ ਬਚੀ ਰਹਿੰਦੀ ਹੈ, ਇਹਦੇ ਸਤੂਪ ਵੀ ਇਸੇ ਕੰਮ ਆਏ। ਜਦੋਂ ਉੱਥੇ ਸੋਕਾ ਪੈਂਦਾ ਸੀ ਲੱਦਾਖ 'ਚ, ਉਦੋਂ ਇਹਨਾਂ ਸਤੂਪਾਂ ਦੇ ਵਿੱਚੋਂ ਪਾਣੀ ਨਿਕਲਦਾ ਸੀ, ਉਸ ਪਾਣੀ ਨਾਲ ਖੇਤਾਂ ਨੂੰ ਵੀ ਸਿੰਜਦੇ ਸੀ, ਘਰਾਂ ਦੀਆਂ ਲੋੜਾਂ ਵੀ ਪੂਰੀਆਂ ਕਰਦੇ ਸੀ। ਉਹਦਾ ਇਹ ਕੰਮ ਜਿਹੜਾ ਸੀ, ਇੱਦਾਂ ਦਾ ਕਮਾਲ ਦਾ ਕੰਮ, ਉਹ ਇੰਨਾ ਕੁ ਅੱਗੇ ਵਧਿਆ ਕਿ ਲੋਕ ਹੈਰਾਨ ਹੋ ਗਏ।
6: ਫੋਕਸਡ ਇੰਸ਼ੋਰੈਂਸ ਐਂਡ ਫਾਈਨੈਂਸ਼ੀਅਲ ਲਾਈਫ ਡਿਸੇਬਿਲਟੀ ਕ੍ਰਿਟੀਕਲ ਸੁਪਰ ਵੀਜ਼ਾ ਵਿਸਟਰ ਵੀਜ਼ਾ ਇੰਸ਼ੋਰੈਂਸ ਕਰਵਾਉਣ ਦੇ ਲਈ
5: ਤੁਸੀਂ ਵੀਰਿੰਦਰ ਸਿੰਘ ਬਹਿਲ ਜੀ ਨੂੰ ਫੋਨ ਕਰੋ 204-230-4131 204-230-4131 ਜਾਂ ਫਿਰ ਤੁਸੀਂ ਸਾਊਥ ਦੇ ਵਿੱਚ 99 ਸਕਰਫੀਲਡ ਬੁਲੇਵਰਡ ਦੇ ਉੱਤੇ ਅਤੇ ਨੌਰਥ ਦੇ ਵਿੱਚ 100 ਮੈਂਡਲੇ ਡਰਾਈਵ ਦੇ ਉੱਤੇ ਜਾ ਕੇ ਇਹਨਾਂ ਨੂੰ ਮਿਲ ਵੀ ਸਕਦੇ ਹੋ।
0: 92.7 FM CKJS. Election Day is Wednesday, October 28th in the city of Winnipeg. All individuals on the voters list will receive a voter's notice in the mail telling them where to vote on Election Day. If you have not received a voter's notice, visit winnipeg.ca/where-do-I-vote for additional information.
2: ਜਦੋਂ ਨੇ ਪਹਿਲਾ ਪਹਿਲ ਉਹ ਬਣਾਉਣੇ ਸ਼ੁਰੂ ਕੀਤੇ ਸਨ ਤੇ ਉੱਥੇ ਸਾਰੇ ਲੋਕ ਉਸੇ ਤਰ੍ਹਾਂ ਵੇਖ ਕੇ ਹੱਸਦੇ ਸੀ ਜਿਵੇਂ ਦਸ਼ਰਥ ਮਾਂਝੀ ਨੂੰ ਸੜਕ ਬਣਾਉਂਦਾ ਵੇਖ ਕੇ ਹੱਸਦੇ ਸੀ। ਅਖੀਰ ਹੋਇਆ ਕਿ ਉਹ ਆਪਣੇ ਇਲਾਕੇ 'ਚ ਇੰਨਾ ਕਾਮਯਾਬ ਹੋਇਆ ਕਿ ਹੁਣ ਉਹਦੀਆਂ ਵੇਖੀਆਂ ਜਿਹੜੇ ਉਹਦੇ ਬਣਾਏ ਸਤੂਪ ਸੀਗੇ ਉਹਨਾਂ ਵਰਗੀਆਂ ਅੱਡ ਅੱਡ ਥਾਵਾਂ ਦੇ ਉੱਤੇ ਸਤੂਪ ਬਣਾਉਣ ਵਾਲੀਆਂ ਕਈ ਟੀਮਾਂ ਲੱਗੀਆਂ ਹੋਈਆਂ ਨੇ। ਲੋਕਾਂ ਨੇ, ਲੱਦਾਖ ਦੇ ਲੋਕਾਂ ਨੇ ਉਹ ਸਾਰਾ ਕੁਝ ਮਸਲਾ ਹੱਲ ਕਰ ਲਿਆ ਜਾਪਦਾ। ਹੁਣ ਮੈਂ ਆਵਾਂ ਉਹਦੇ ਤੋਂ ਅੱਗੇ। ਦਿੱਲੀ ਵਿੱਚ ਇੱਕ ਕੁੜੀ ਆ, ਉਹਦਾ ਨਾਂ ਪੂਜਾ ਸ਼ਰਮਾ, 1996 ਦਾ ਉਹਦਾ ਜਨਮ ਹੈ। ਉਹਦੇ ਹਿਸਾਬ ਨਾਲ ਅਜੇ ਉਹ 30 ਸਾਲਾਂ ਦੀ ਨਹੀਂ ਹੋਈ, ਕੀ ਕਰੀਏ, ਅਜੇ 26 ਸਾਲਾਂ ਦੀ ਸੀ। ਉਹਨੇ BA ਕੀਤੀ ਸੀ, ਉਹਨੇ MA ਕੀਤੀ ਸੀ, ਇੱਕ ਸਰਕਾਰੀ ਹਸਪਤਾਲ 'ਚ ਉਹਨੂੰ ਜੋਬ ਮਿਲ ਗਈ ਕੌਂਸਲਿੰਗ ਦੀ, ਕੌਂਸਲਿੰਗ ਕਾਹਦੀ, HIV ਦੀ, ਏਡਸ ਬਾਰੇ ਕੌਂਸਲਿੰਗ ਕਰਦੀ ਸੀ। ਜਦੋਂ 26 ਸਾਲਾਂ ਦੀ ਸੀ ਉਹਦੇ ਭਰਾ ਦਾ ਕਤਲ ਕਰ ਦਿੱਤਾ ਗਿਆ। ਭਰਾ ਦਾ ਕਤਲ ਹੋਇਆ ਸੁਣ ਕੇ ਉਹਦਾ ਬਾਪ ਕੌਮਾ ਦੀ ਬੇਹੋਸ਼ੀ 'ਚ ਚਲਾ ਗਿਆ। ਸਮੱਸਿਆ ਇਹ ਬਣ ਗਈ, ਭਰਾ ਦੀ ਲਾਸ਼ ਦਾ ਸੰਸਕਾਰ ਕਰਨਾ ਸੀ, ਉਹਨੂੰ ਅਗਨੀ ਦੇਣ ਵਾਸਤੇ ਘਰ 'ਚ ਕੋਈ ਮਰਦ ਚਾਹੀਦਾ ਸੀ, ਰਿਸ਼ਤੇਦਾਰ ਕੋਈ ਅੱਗੇ ਨਹੀਂ ਸੀ ਆ ਰਿਹਾ। ਪੂਜਾ ਨੇ ਆਖਿਆ ਕੋਈ ਗੱਲ ਨਹੀਂ, ਅੱਜ ਇਹ ਕੰਮ ਮੈਂ ਕਰੂੰਗੀ। ਉਹਨੇ ਆਪਣੇ ਭਰਾ ਦੀ ਲਾਸ਼ ਨੂੰ ਅਗਨੀ ਦਿੱਤੀ। ਅਗਲੇ ਦਿਨ ਉਹਨੇ ਸਰਕਾਰੀ ਨੌਕਰੀ ਛੱਡ ਦਿੱਤੀ। ਜਿਹੜੀਆਂ ਲਾਸ਼ਾਂ ਉਹਨੂੰ ਉਸ ਦਿਨ ਸ਼ਮਸ਼ਾਨ ਘਾਟ 'ਚ ਮਿਲੀਆਂ ਅਤੇ ਜਿਨ੍ਹਾਂ ਦਾ ਵਾਰਸ ਕੋਈ ਨਹੀਂ ਸੀ, ਉਹਨੇ ਜਾ ਕੇ ਆਖਿਆ ਉਹਨਾਂ ਦੀ ਵਾਰਸ ਮੈਂ ਬਣਦੀ ਹਾਂ। ਕੋਈ ਰੇਲ ਗੱਡੀ ਥੱਲੇ ਆ ਗਿਆ, ਕੋਈ ਦਿੱਲੀ 'ਚ ਠੰਡ ਨਾਲ ਮਰ ਗਿਆ, ਕੋਈ ਗਰਮੀ ਨਾਲ ਮਰ ਗਿਆ। ਪਹਿਲਾਂ ਪਹਿਲ ਪ੍ਰਵਾਸੀ ਲੋਕ ਜਿਹੜੇ ਪਰਲੇ ਪਾਸਿਓ
5: ਮੈਡੀਕੇਅਰ ਕਲੀਨਿਕ, ਮੈਡੀਕੇਅਰ ਕਲੀਨਿਕ ਦੇ ਵਿੱਚ ਤੁਸੀਂ ਪਹੁੰਚੋ ਦੋਸਤੋ। ਜੇਕਰ ਤੁਸੀਂ ਆਪਣਾ ਇਲਾਜ ਕਰਵਾਉਣਾ ਚਾਹੁੰਦੇ ਹੋ, ਕਿਸੇ ਵੀ ਪ੍ਰਕਾਰ ਦਾ ਤੁਸੀਂ ਫਲੂ ਸ਼ਾਟ ਲਵਾਉਣਾ ਚਾਹੁੰਦੇ ਹੋ, ਕੋਵਿਡ ਵੈਕਸੀਨ ਲੈਣਾ ਚਾਹੁੰਦੇ ਹੋ, ਜਨਰਲ ਤੁਸੀਂ ਐਜ਼ ਏ ਫੈਮਿਲੀ ਡਾਕਟਰ ਆਪਣਾ ਕਿਸੇ ਨੂੰ ਅਸੈਪਟ ਕਰਨਾ ਹੋਵੇ ਤਾਂ ਡਾਕਟਰ ਥਿੰਦ ਸਾਹਿਬ ਨੂੰ 1287 ਜੈਫਰਸਨ ਐਵਨਿਊ ਦੇ ਉੱਤੇ ਜਾ ਕੇ ਮਿਲੋ। 8 ਸਾਲਾਂ ਤੋਂ ਵਧੇਰੇ ਦਾ ਇਹਨਾਂ ਦਾ ਤਜਰਬਾ, ਬੜੇ ਚੰਗੇ ਤਰੀਕੇ ਦੇ ਨਾਲ ਧਿਆਨ ਦੇ ਨਾਲ ਤੁਹਾਡੀ ਗੱਲ ਸੁਣਦੇ ਨੇ। ਮੈਡੀਕੇਅਰ ਕਲੀਨਿਕ ਇੱਕ ਵਾਕ ਇਨ ਕਲੀਨਿਕ ਆ ਜਿੱਥੇ ਅਪਾਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ। ਨੰਬਰ 204-414-1137 1287 ਜੈਫਰਸਨ ਐਵਨਿਊ ਤੇ ਤੁਸੀਂ ਜਾਣਾ।
2: ਪੂਰਬੀ ਭਾਰਤ ਵਾਲੇ ਪਾਸੇ ਤੋਂ ਆਉਂਦੇ ਸਨ, ਕੰਮਾਂ ਲਈ ਆਉਂਦੇ ਸਨ, ਉਹਨਾਂ ਦੀਆਂ ਲਾਸ਼ਾਂ ਲਵਾਰਸ ਹੁੰਦੀਆਂ ਸੀ। ਅੱਜ ਕੱਲ੍ਹ ਕਈ ਖਾਂਦੇ ਪੀਂਦੇ ਪਰਿਵਾਰਾਂ ਦੇ ਲੋਕ ਆਪਣੇ ਬਜ਼ੁਰਗਾਂ ਨੂੰ ਘਰਾਂ ਤੋਂ ਕੱਢਣ ਲੱਗ ਪਏ। ਉਹ ਬਜ਼ੁਰਗ ਫਿਰ ਕਿਤੇ ਨਾ ਕਿਤੇ ਜਾ ਕੇ ਰਹਿੰਦੇ ਆ, ਇੱਦਾਂ ਹੀ ਮੰਗ ਪਿੰਨ ਕੇ ਖਾਂਦੇ ਆ, ਫਿਰ ਕਿਸੇ ਪਲੇਟਫਾਰਮ 'ਤੇ, ਰੇਲਵੇ ਸਟੇਸ਼ਨ 'ਤੇ, ਬੱਸ ਅੱਡੇ 'ਤੇ ਜਾਂ ਕਿਸੇ ਪੁਲ ਥੱਲੇ ਉਹ ਪ੍ਰਾਣ ਤਿਆਗ ਦਿੰਦੇ ਆ। ਇੱਦਾਂ ਦੀ ਜਦੋਂ ਕੋਈ ਘਟਨਾ ਵਾਪਰਦੀ ਹੈ, ਦਿੱਲੀ ਦੀ ਕਿਸੇ ਨੁੱਕਰ 'ਚ ਵਾਪਰੇ, ਜੇ ਉਹਦਾ ਕੋਈ ਵਾਰਸ ਹੈ ਨਹੀਂ, ਜੇ ਉਹਦੀ ਕੋਈ ਪਛਾਣ ਵੀ ਨਹੀਂ ਹੋ ਰਹੀ, ਤਾਂ ਫਿਰ ਸੁਨੇਹਾ ਕਿਹਨੂੰ ਜਾਂਦਾ? ਪੂਜਾ ਸ਼ਰਮਾ ਨੂੰ। ਪੂਜਾ ਸ਼ਰਮਾ ਉਹਨਾਂ ਲੋਕਾਂ ਦਾ ਜਾ ਕੇ ਸੰਸਕਾਰ ਕਰਦੀ ਹੈ। ਹੁਣ ਤੱਕ ਉਹ 4000 ਤੋਂ ਵੱਧ ਲਾਸ਼ਾਂ ਦਾ ਸੰਸਕਾਰ ਕਰ ਚੁੱਕੀ ਹੈ। ਫਿਰ ਉਹ ਕੁੜੀ ਉਹਨਾਂ ਸਾਰਿਆਂ ਦੀਆਂ ਅਸਥੀਆਂ ਚੁਣਦੀ ਹੈ, ਰਾਤ ਦਿਨ ਇਸੇ ਕੰਮ ਲੱਗੀ ਦਿੰਦੀ। ਕਈ ਵਾਰੀ ਇੱਕ ਇੱਕ ਦਿਨ 'ਚ ਉਹਨੂੰ ਕਈ ਕਈ ਲਾਸ਼ਾਂ ਦਾ ਸੰਸਕਾਰ ਕਰਨਾ ਪੈਂਦਾ। ਉਹਦਾ ਰਿਸ਼ਤਾ ਹੋਇਆ ਸੀ, ਮੁੰਡੇ ਵਾਲਿਆਂ ਨੇ ਆਖਿਆ ਇਹ ਕਿਹੜੇ ਪੁੱਠੇ ਕੰਮ ਪੈ ਗਏ, ਰਿਸ਼ਤਾ ਤੋੜ ਦਿੱਤਾ। ਉਹ ਕੁੜੀ ਉਹਨਾਂ ਲਾਸ਼ਾਂ ਦਾ ਸੰਸਕਾਰ ਕਰਦੀ ਹੈ, ਫਿਰ ਅਸਥੀਆਂ ਚੁਣਦੀ ਹੈ, ਅਤੇ ਹਰ ਮੱਸਿਆ ਵਾਲੇ ਦਿਨ, ਹਿੰਦੀ 'ਚ ਅਮਾਵਸ ਕਹਿੰਦੇ ਆ, ਹਰਿਦੁਆਰ ਚਲੀ ਜਾਂਦੀ ਹੈ। ਉਹ ਸਾਰੀਆਂ ਅਸਥੀਆਂ ਨਾਲ ਲੈ ਜਾਂਦੀ ਹੈ, ਉੱਥੇ ਪੂਜਾ ਕਰਦੀ ਹੈ, ਅਸਥੀਆਂ ਜਲ ਪ੍ਰਵਾਹ ਕਰਦੀ ਹੈ। ਕੀ ਇਹੋ ਜਿਹੀਆਂ ਨੇਕ ਰੂਹਾਂ ਸੌਖੀਆਂ ਮਿਲ ਜਾਂਦੀਆਂ ਨੇ? ਮੈਂ ਇੱਕ ਹੋਰ ਦੀ ਗੱਲ ਕਰਨੀ ਚਾਹੁੰਦਾ। ਤੁਸੀਂ ਸੁਣਿਆ ਭਾਰਤ ਵਿੱਚ ਕਦੇ ਕਦੇ ਰੇਲ ਗੱਡੀ ਗਲਤ ਲੀਹ 'ਤੇ ਆ ਗਈ, ਅੱਗੋਂ ਇੱਕ ਗੱਡੀ ਅਸਲੀ ਪਲਟੀ 'ਤੇ ਆਉਂਦੀ ਸੀ, ਦੋਵੇਂ ਆਹਮੋ ਸਾਹਮਣੀਆਂ ਇੱਕ ਦੂਜੀ ਦੇ ਵਿੱਚ ਜਾ ਵੱਜੀ। ਇੱਦਾਂ ਦੇ ਹਾਦਸੇ ਕਈ ਵਾਰ ਹੋਏ। ਅੱਜ ਤੋਂ 31 ਸਾਲ ਪਹਿਲਾਂ ਕਾਨਪੁਰ ਦੇ ਵਿੱਚ ਇੱਕ ਰੇਲ ਦਾ ਹਾਦਸਾ ਹੋਇਆ ਸੀ। ਇੱਕ ਗੱਡੀ ਜਾਂਦੀ ਫੁੱਲ ਸਪੀਡ 'ਤੇ, ਐਕਸਪ੍ਰੈਸ ਗੱਡੀ ਸੀ, ਅੱਗੇ ਗਾਂ ਆ ਗਈ। ਗਾਂ ਵੱਜੀ ਗੱਡੀ ਖਲੋ ਗਈ। ਜਿੱਥੇ ਖਲੋਤੀ ਉੱਥੇ ਲੱਗ ਗਿਆ ਸਿਗਨਲ, ਸਿਗਨਲ ਬੰਦ ਨਹੀਂ ਹੋ ਸਕਿਆ। ਪਿੱਛੋਂ ਦੂਜੀ ਗੱਡੀ ਆਈ, ਉਹ ਵੀ ਉਹਦੇ ਵਿੱਚ ਆਣ ਵੱਜੀ। ਸੈਂਕੜਿਆਂ ਦੀ ਗਿਣਤੀ 'ਚ ਲੋਕ ਮਾਰੇ ਗਏ। ਜਦੋਂ ਇੰਨੇ ਲੋਕ ਮਾਰੇ ਗਏ, ਫਿਰ ਸਾਰੇ ਪਾਸੇ ਇਹਦੇ ਤ੍ਰਾਸਦੀ 'ਤੇ ਵਿਚਾਰ ਹੋਣ ਲੱਗ ਪਈ, ਇਹਦਾ ਕੋਈ ਰਾਹ ਕੱਢਿਆ ਜਾਵੇ। ਕੌਣ ਕੌਣ ਰੇਲਵੇ ਆ ਜਿਹੜੀ ਮਹਾਰਾਸ਼ਟਰ ਤੋਂ ਪਰੇ ਗੋਆ ਵਾਲੇ ਪਾਸੇ ਨੂੰ ਚੱਲਦੀ ਹੈ? ਉਹਨਾਂ ਦੇ ਕੋਲ ਇੱਕ ਇੰਜੀਨੀਅਰ ਸੀ, ਰਾਜਾ ਰਾਮ। 1999 ਦੀ ਗੱਲ ਹੈ, ਉਹਨੇ ਆਖਿਆ ਮੈਂ ਇਹਦੀ ਇੱਕ ਡਿਵਾਈਸ ਬਣਾਵਾਂਗਾ, ਇਹੋ ਜਿਹੀ ਡਿਵਾਈਸ ਬਣਾਵਾਂਗਾ ਕਿ ਜੇ ਦੋਵਾਂ ਪਾਸਿਆਂ ਤੋਂ ਗੱਡੀਆਂ ਆ ਜਾਣ, ਸਿੱਧੀਆਂ ਹੀ ਆਉਂਦੀਆਂ ਹੋਣ, ਫੁੱਲ ਸਪੀਡ 'ਤੇ ਆ ਰਹੀਆਂ ਹੋਣ, ਦੋਵਾਂ ਗੱਡੀਆਂ ਦੇ ਵਿੱਚ ਮੇਰੀ ਬਣਾਈ ਉਹ ਡਿਵਾਈਸ ਲੱਗੀ ਹੋਵੇ, ਉਹ ਯੰਤਰ ਲੱਗਾ ਹੋਵੇ, ਉਹ ਗੱਡੀਆਂ ਆਉਣਗੀਆਂ, ਪੂਰੀ ਸਪੀਡ 'ਤੇ ਆਉਣਗੀਆਂ, ਪਰ ਇੱਕ ਥਾਂ ਦੇ ਉੱਤੇ ਆ ਕੇ ਦੋਵਾਂ ਗੱਡੀਆਂ ਦੇ ਵਿੱਚ ਜਿਹੜਾ ਡਿਵਾਈਸ ਹੈ, ਜਿਹੜਾ ਯੰਤਰ ਲੱਗਾ, ਉਹਦੀ ਫ੍ਰੀਕੁਐਂਸੀ ਉਹ ਜਿਹੜੀ ਆ ਹੌਲੀ ਹੌਲੀ ਇੱਕ ਦੂਸਰੇ ਨਾਲ ਮੈਚ ਕਰੇਗੀ। ਉਹ ਦੋਵੇਂ ਸਿਗਨਲ ਦੇਣ ਲੱਗਣਗੇ ਕਿ ਅਸੀਂ ਇੱਕੋ ਲਾਈਨ 'ਤੇ ਹਾਂ, ਫਿਰ ਉਹ ਗੱਡੀਆਂ ਖਲੋ ਜਾਣਗੀਆਂ। ਭਾਰਤ ਵਿੱਚ ਗੱਡੀਆਂ ਦੀ ਆਹਮੋ ਸਾਹਮਣੇ ਟੱਕਰ ਨਹੀਂ ਹੋਵੇਗੀ। ਬਲਕਿ ਦੂਜੀ ਗੱਲ, ਇੱਕ ਗੱਡੀ ਖੜ੍ਹੀ ਹੈ ਜਿਸ ਤਰ੍ਹਾਂ ਕਾਨਪੁਰ ਦੇ ਹਾਦਸੇ ਵੇਲੇ ਹੋਇਆ ਸੀ, ਦੂਸਰੀ ਗੱਡੀ ਪਿੱਛੋਂ ਫੁੱਲ ਸਪੀਡ 'ਤੇ ਆਉਂਦੀ ਹੈ, ਇਸ ਗੱਡੀ ਦੇ ਪਿਛਲੇ ਪਾਸੇ ਲੱਗਾ ਯੰਤਰ ਸਿਗਨਲ ਦੇਵੇਗਾ, ਉੱਧਰੋਂ ਆਉਂਦੀ ਗੱਡੀ ਦੇ ਅੱਗੇ ਲੱਗਾ ਇੰਜਣ ਸਿਗਨਲ ਦੇਵੇਗਾ।
5: ਪ੍ਰਿਸਟੀਨ ਡੈਂਟਲ, ਪ੍ਰਿਸਟੀਨ ਡੈਂਟਲ ਵਾਲਿਆਂ ਕੋਲੋਂ ਤੁਸੀਂ ਆਪਣੇ ਦੰਦਾਂ ਦਾ ਕਿਸੇ ਵੀ ਪ੍ਰਕਾਰ ਦਾ ਇਲਾਜ ਕਰਵਾਉਣ ਦੇ ਲਈ ਪਹੁੰਚ ਸਕਦੇ ਹੋ। ਚਾਹੇ ਤੁਸੀਂ ਫਿਲਿੰਗ ਕਰਵਾਉਣੀ ਹੋਵੇ, ਇੰਪਲਾਂਟਸ ਹੋਵੇ, ਡੈਂਚਰ ਹੋਵੇ, ਜਾੜ ਕਢਾਉਣੀ ਹੋਵੇ, ਭਰਾਉਣੀ ਹੋਵੇ, ਦੰਦ ਸਾਫ਼ ਕਰਾਉਣੇ ਹੋਣ, 3D ਪ੍ਰਿੰਟਡ ਨਾਈਟ ਗਾਰਡ ਲਵਾਉਣੇ ਹੋਣ, ਸਪੋਰਟਸ ਗਾਰਡ ਲਵਾਉਣੇ ਹੋਣ, ਅਤੇ ਜਾਂ ਫਿਰ ਤੁਸੀਂ ਕਲੀਅਰ ਅਲਾਈਨਰ ਲਵਾਉਣਾ ਚਾਹੁੰਦੇ ਹੋ, ਕੋਈ ਸਰਜਰੀ ਕਰਵਾਉਣਾ ਚਾਹੁੰਦੇ ਹੋ, ਤਾਂ ਪ੍ਰਿਸਟੀਨ ਡੈਂਟਲ ਵਾਲਿਆਂ ਕੋਲ ਜ਼ਰੂਰ ਪਹੁੰਚੋ। ਇਹ ਬੱਚਿਆਂ ਦੇ ਲਈ ਸਪੈਸ਼ਲ ਟ੍ਰੀਟਮੈਂਟ ਦਿੰਦੇ ਨੇ। ਦੋ ਲੋਕੇਸ਼ਨਸ ਨੇ ਇਹਨਾਂ ਦੀਆਂ, 1115 ਗੇਟਵੇ ਰੋਡ ਜਾਂ ਫਿਰ 2777 ਮੈਕਫਿਲਪ ਸਟਰੀਟ। ਸੇਮ ਡੇ ਤੁਹਾਨੂੰ ਅਪੁਆਇੰਟਮੈਂਟ ਮਿਲ ਜੂਗੀ। ਅਪੁਆਇੰਟਮੈਂਟ ਬਣਾਉਣ ਦੇ ਲਈ ਨੰਬਰ 4313174444, 4313174444।
2: ਦੋਵੇਂ ਯੰਤਰ ਜਦੋਂ ਇੱਕ ਦੂਸਰੇ ਨੂੰ ਸਿਗਨਲ ਦੇਣਗੇ, ਗੱਡੀ ਦੀ ਟੱਕਰ ਨਹੀਂ ਹੋਵੇਗੀ। 1999 ਦੀ ਗੱਲ ਹੈ, ਉਹਨੇ ਜਦੋਂ ਆਖਿਆ ਅਧਿਕਾਰੀਆਂ ਨੂੰ ਕਿ ਮੈਂ ਉਹ ਡਿਵਾਈਸ ਬਣਾ ਲਈ। ਰਾਜਾ ਰਾਮ ਬੋਜੀ ਨਾਂ ਦਾ ਬੰਦਾ ਲੈ ਗਿਆ, ਕਹਿੰਦਾ ਜੀ ਪਰਖ ਕਰਨੀ ਹੈ। ਉੱਚ ਅਧਿਕਾਰੀ ਨਾਲ ਚਲੇ ਗਏ, ਉਹਨੇ ਕਹਿਤਾ ਜੀ ਦੋਵਾਂ ਪਾਸਿਆਂ ਤੋਂ ਗੱਡੀਆਂ ਫੁੱਲ ਸਪੀਡ 'ਤੇ ਆਉਣ ਦਿਓ, ਡਰਾਈਵਰਾਂ ਨੂੰ ਕਿਉਂ ਛੇੜਨ, ਡਰਾਈਵਰ ਡਰਨ ਕਿ ਸਾਡੀ ਜਾਨ ਨੂੰ ਖਤਰਾ। ਕਹਿੰਦਾ ਤੁਹਾਡੇ ਤੋਂ ਪਹਿਲਾਂ ਮੇਰੀ ਜਾਨ ਨੂੰ ਖਤਰਾ। ਇੱਕੋ ਲਾਈਨ 'ਤੇ ਇੱਕ ਗੱਡੀ ਉੱਧਰੋਂ ਆ ਰਹੀ ਫੁੱਲ ਸਪੀਡ 'ਤੇ, ਇੱਕ ਉੱਧਰੋਂ ਆ ਰਹੀ ਹੈ। ਰਾਜਾ ਰਾਮ ਬੋਜੀ ਉਹਨਾਂ ਦੋਵਾਂ ਗੱਡੀਆਂ ਦੇ ਵਿਚਾਲੇ ਜਾ ਕੇ ਖਲੋ ਗਿਆ। ਉੱਥੇ ਜਾ ਕੇ ਖਲੋ ਗਿਆ ਜਿੱਥੇ ਖਲੋਣ ਦਾ ਮਤਲਬ ਸੀ ਕਿ ਉਹ ਹੁਣ ਬਸ, ਜੇ ਦੋਵਾਂ ਦੇ ਵਿੱਚ ਪਰਖ ਫੇਲ ਹੋ ਗਈ ਤਾਂ ਰਾਜਾ ਰਾਮ ਬੋਜੀ ਗਿਆ। ਗੱਡੀਆਂ ਦੋਵਾਂ ਪਾਸਿਆਂ ਤੋਂ ਆਉਂਦੀਆਂ ਵੇਖ ਕੇ ਬਹੁਤ ਸਾਰੇ ਅਫਸਰਾਂ ਨੇ, ਹੋਰ ਲੋਕਾਂ ਨੇ ਆਖਿਆ ਰਾਜਾ ਰਾਮ ਬੋਜੀ ਨੂੰ, ਆ ਜਾਓ, ਆ ਜਾਓ, ਵਾਪਸ ਆ ਜਾਓ, ਆ ਜਾਓ, ਜਾਨ ਨੂੰ ਖਤਰਾ। ਉਹਨੇ ਕਿਹਾ ਮੇਰੀ ਜਾਨ ਨੂੰ ਖਤਰਾ ਨਾ, ਤੁਹਾਨੂੰ ਕੀ ਹੁੰਦਾ, ਚੁੱਪ ਕਰਕੇ ਬੈਠੇ ਰਹੋ। ਗੱਡੀਆਂ ਆਈਆਂ, ਸਾਰੇ ਲੋਕ ਹੈਰਾਨ। ਗੱਡੀਆਂ ਜਿਉਂ ਜਿਉਂ ਨੇੜੇ ਆਈਆਂ, ਤਿਉਂ ਤਿਉਂ ਸਪੀਡ ਘੱਟਦੀ ਗਈ, ਘੱਟਦੀ ਗਈ, ਘੱਟਦੀ ਗਈ, ਘੱਟਦੀ ਗਈ। ਅਖੀਰ ਜਿੱਥੇ ਰਾਜਾ ਰਾਮ ਬੋਜੀ ਖੜ੍ਹਾ ਸੀ ਲਾਈਨ 'ਤੇ, ਦੋਵਾਂ ਪਾਸਿਆਂ ਦੇ ਇੰਜਣ ਉੱਥੋਂ ਥੋੜ੍ਹੇ ਫਾਸਲੇ ਦੇ ਉੱਤੇ ਆ ਕੇ ਖਲੋ ਗਏ। ਦੋਵਾਂ ਪਾਸਿਆਂ ਦੇ ਇੰਜਣਾਂ ਦਾ ਸ਼ੋਰ, ਰੇਲ ਦਾ ਇੰਜਣ ਚੱਲਦਾ ਹੋਵੇ ਉਹਦੀ ਆਵਾਜ਼ ਤੁਸੀਂ ਜਾਣਦੇ ਕਿੰਨੀ ਕੁ ਆਉਂਦੀ ਹੈ। ਉਹਨਾਂ ਦੇ ਉਸ ਆਵਾਜ਼ ਦੇ ਸ਼ੋਰ ਵਿੱਚ ਵਿਚਾਲੇ ਰਾਜਾ ਰਾਮ ਬੋਜੀ ਖੜ੍ਹਾ, ਇੱਕ ਹੀਰੋ ਖੜ੍ਹਾ, ਭਾਰਤ ਦਾ ਇੱਕ ਹੀਰੋ। ਪਰ ਇੰਜਣਾਂ ਦੀ ਆਵਾਜ਼ ਮੱਧਮ ਪੈ ਗਈ, ਉਹਦੇ ਨਾਲ ਉੱਚੀ ਸੁਰ ਦੇ ਵਿੱਚ ਆਵਾਜ਼ ਪਤਾ ਕਾਹਦੀ ਆਈ, ਚਾਰ ਚੁਫੇਰੇ ਜਿਹੜੇ ਖੜ੍ਹੇ ਸੀ ਉਹਨਾਂ ਦੀਆਂ ਤਾੜੀਆਂ ਦੀ ਆਵਾਜ਼। ਮੈਂ ਹੁਣ ਤੁਹਾਨੂੰ ਪੁੱਛਣਾ ਚਾਹੁੰਦਾ, ਇਹ ਦੱਸੋ ਉਹ ਕੁੜੀ ਅਰਨਵਾ ਸਿਨਵਾ ਜਿਹਦੀ ਲੱਤ ਕੱਟੀ ਗਈ, ਮਾਊਂਟ ਐਵਰੈਸਟ 'ਤੇ ਚੜ੍ਹ ਗਈ, ਦਸ਼ਰਥ ਮਾਂਝੀ ਜਿਹਨੇ ਪਹਾੜ ਕੱਟ ਕੇ ਰਸਤਾ ਬਣਾ ਦਿੱਤਾ, ਰਜਿੰਦਰ ਸਿੰਘ ਜਿਹਨੇ ਮਾਰੂਥਲ ਦੇ ਵਿੱਚ ਸੋਕੇ ਦੀ ਸਮੱਸਿਆ ਦੂਰ ਕਰਤੀ, ਸੋਨਮ ਵਾਂਗਚੁੱਕ ਜਿਹਨੇ ਬਰਫ਼ ਦੇ ਸਤੂਪ ਬਣਾ ਦਿੱਤੇ ਅਤੇ ਉਹਨਾਂ ਨੂੰ ਆਖਿਆ ਲਓ ਪਾਣੀ ਵਰਤਿਆ ਕਰੋ, ਜਾਂ ਫਿਰ ਰਾਜਾ ਰਾਮ ਬੋਜੀ। ਇੰਨੇ ਜਣਿਆਂ ਦੇ ਬਾਰੇ 'ਚ ਜੋ ਕੁਛ ਹੋ ਗਿਆ, ਅਤੇ ਜਿਹੜੀਆਂ ਤਾੜੀਆਂ ਰਾਜਾ ਰਾਮ ਬੋਜੀ ਵਾਸਤੇ ਵੱਜੀਆਂ, ਮੈਨੂੰ ਇਹ ਦੱਸੋ ਇਹ ਤੋਂ ਬਾਅਦ ਮੇਰੇ ਕੁਝ ਕਹਿਣ ਦਾ ਮਤਲਬ ਰਹਿ ਜਾਂਦਾ? ਮੇਰਾ ਖਿਆਲ ਕੋਈ ਮਤਲਬ ਨਹੀਂ ਰਹਿ ਜਾਂਦਾ, ਇਹ 'ਚੋਂ ਕਿਹੜੀ ਖਬਰ ਚੰਗੀ ਹੈ, ਕਿਹੜੀ ਨਹੀਂ ਚੰਗੀ, ਗੁੱਡ ਨਿਊਜ਼ ਹੈ ਕਿ ਨਹੀਂ ਹੈ। ਕਿ ਕੀ ਅਸੀਂ ਅਜੇ ਵੀ ਇਸ ਧਾਰਨਾ ਤੇ ਟਿਕੇ ਰਹੀਏ। ਗੁੱਡ ਨਿਊਜ਼ ਇਜ਼ ਨੋ ਨਿਊਜ਼, ਨੋ ਨਿਊਜ਼ ਇਜ਼ ਗੁੱਡ ਨਿਊਜ਼। ਇਹ ਫੈਸਲਾ ਮੈਂ ਤੁਹਾਡੇ ਤੇ ਛੱਡਦਾ। ਇੰਨੀਆਂ ਕੁ ਗੱਲਾਂ ਨਾਲ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਕੇ ਆਗਿਆ ਚਾਹੁੰਦਾ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵੇਖਦੇ ਰਹੋ ਟੀਵੀ ਪ੍ਰਾਈਮ ਏਸ਼ੀਆ, ਤੁਹਾਡਾ ਆਪਣਾ, ਤੁਹਾਡੇ ਲਈ।

0: ਪ੍ਰਾਈਮ ਮਿਨਿਸਟਰ ਟੀਵੀ ਦੇਖ ਰਹੇ ਹੋ ਤੁਸੀਂ, ਮੈਂ ਹਾਂ ਸਵਰਨ ਸਿੰਘ ਟੈਣਾ ਅਤੇ ਹਰ ਰੂਸ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਇੱਕ ਵਾਰ ਫਿਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਬਾਰੇ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦਾ ਹਾਲ। ਲੰਘੇ ਕੱਲ੍ਹ ਪੰਜਾਬ ਦੇ ਵਿੱਚ ਦਿਨ ਦੇ ਵੇਲੇ ਧੁੱਪ ਨਿਕਲੀ ਆ, ਬਹੁਤੀ ਚੁਭਵੀਂ ਨਹੀਂ ਸੀ ਪਰ ਧੁੱਪ ਤਾਂ ਸੀ। ਅਤੇ ਮੌਸਮ ਵਿਭਾਗ ਨੇ ਗੱਲ ਕਹੀ ਆ ਜੀ ਕਿ ਆਉਂਦੇ ਦੋ ਦਿਨ ਪੰਜਾਬ ਦੇ ਵਿੱਚ ਮੀਂਹ ਕਣੀ ਦੀ ਸੰਭਾਵਨਾ ਕੋਈ ਨਹੀਂ, ਪਰ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਕੁਝ ਕੁ ਹਿੱਸਿਆਂ 'ਚ ਛਿੱਟੇ ਪੈਣੇ ਆ। ਉਹ ਜਿਹੜੇ ਛਿੱਟੇ ਪੈਣੇ ਆ ਕਿੰਨੀ ਕੁ ਕਹਿ ਦਈਏ ਵੀ ਤਬਦੀਲੀ ਲੈ ਕੇ ਆਉਂਦੇ ਮੌਸਮ ਦੇ ਵਿੱਚ ਵਕਤ ਬਿਆਨ ਕਰੂਗਾ, ਪਰ ਪੰਜਾਬ ਦੇ ਵਿੱਚ ਰਾਤ ਦੇ ਵੇਲੇ ਮੌਸਮ ਦੇ ਵਿੱਚ ਤਬਦੀਲੀ ਹੈ। ਅਤੇ ਜੇ ਕਿਤੇ ਦਿਨ ਦੇ ਵੇਲੇ ਮੌਸਮ ਠੰਡਾ ਹੋਵੇ ਤਾਂ ਰਾਤ ਦੇ ਵੇਲੇ ਤਬਦੀਲੀ ਹੋਰ ਵੱਧ ਹੁੰਦੀ ਆ। ਸੋ ਦੇਖੋ ਕੀ ਬਣਦਾ, ਪਰ ਮੌਸਮ ਨੇ ਆਉਂਦੇ ਕੁਛ ਦਿਨਾਂ ਤੱਕ ਯਾਨੀ ਕਿ ਦੁਸਹਿਰੇ ਤੱਕ ਰੰਗ ਚੋਖੇ ਵਟਾ ਲੈਣੇ ਆ, ਅੰਦਾਜ਼ਾ ਇਹ ਪੇਸ਼ ਕੀਤਾ ਗਿਆ। ਜਿਹੜੀ ਪਹਿਲੀ ਵੱਡੀ ਖਬਰ ਆ ਉਹ ਪੰਜਾਬ ਦੀ ਰਾਜਨੀਤੀ ਦੇ ਵਿੱਚ ਮੱਚੀ ਉਥਲ ਪੁਥਲ ਨਾਲ ਸੰਬੰਧਿਤ ਆ। ਆਮ ਆਦਮੀ ਪਾਰਟੀ ਨੇ ਟੂੰ ਟੂੰ ਕਰਾਈ ਆ ਬੀਬੀਆਂ ਦੇ ਖਾਤੇ ਦੇ ਵਿੱਚ ਹਜ਼ਾਰ ਹਜ਼ਾਰ ਅਤੇ 1500-1500 ਰੁਪਈਏ ਵਾਲੀ, ਅਤੇ ਉਸ ਤੋਂ ਬਾਅਦ ਉਹ ਆਸਵੰਦ ਬਹੁਤ ਆ ਕਿ ਬੀਬੀਆਂ ਸਾਰੀਆਂ ਸਾਡੇ ਪੱਖ ਦੇ ਵਿੱਚ ਹੀ ਆ। ਉੱਧਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅਤੇ CBI ਤੋਂ ਜਾਂਚ ਪੜਤਾਲ ਦੀ ਗੱਲ ਕਹਿ ਦਿੱਤੀ ਆ, ਇਸ ਕਰਕੇ ਕਿਉਂਕਿ ਮੁੱਖ ਮੰਤਰੀ ਦੇ ਦਫ਼ਤਰ ਦੇ ਵਿੱਚ ਕਥਿਤ ਤੌਰ ਦੇ ਉੱਤੇ ਭ੍ਰਿਸ਼ਟਾਚਾਰ ਦੇ ਮਾਮਲੇ 'ਚ ED ਨੇ ਇਹ ਗੱਲ ਕਹੀ ਸੀ ਕਿ ਪੁਲਿਸ ਦੇ ਵੱਲੋਂ ਸਹਿਯੋਗ ਨਹੀਂ ਦਿੱਤਾ ਜਾ ਰਿਹਾ। ਉੱਧਰ ਪਤਾ ਲੱਗਾ ਜੀ ਕਿ BJP ਨੇ ਕਿਹਾ ਕਿ ਇਸ ਵੇਲੇ ਪੰਜਾਬ ਦੀ ਸਰਕਾਰ ਦੇ ਬਹੁਤ ਸਾਰੇ ਸੱਚ ਸਾਹਮਣੇ ਆਉਣੇ ਆ ਜਿਹੜੇ ਕਿ ਲੁਕੇ ਪਏ ਸੀ। ਉੱਧਰ ਕਾਂਗਰਸ ਦੇ ਵੱਲੋਂ ਪ੍ਰਧਾਨ ਬਦਲਿਆ ਗਿਆ, ਜਿਨ੍ਹਾਂ ਨੂੰ ਪ੍ਰਧਾਨ ਲਾਇਆ ਗਿਆ ਉਹ ਦਿੱਲੀ ਦੇ ਵਿੱਚ ਨੇ, ਅਤੇ ਜਿਨ੍ਹਾਂ ਨੂੰ ਲਾਇਆ ਗਿਆ ਉਹ ਕਹਿੰਦੇ ਚੰਡੀਗੜ੍ਹ ਦੇ ਵਿੱਚ ਨੇ। ਰਾਜਾ ਵੜਿੰਗ ਸਾਹਿਬ ਦੇ ਵੱਲੋਂ ਇਹ ਗੱਲ ਕਹੀ ਗਈ ਆ ਕਿ ਮੈਂ ਆਉਂਦੇ ਦਿਨਾਂ ਦੇ ਵਿੱਚ ਆਪਣੇ ਸਾਥੀਆਂ ਦੇ ਨਾਲ ਮੀਟਿੰਗਾਂ ਦਾ ਸਿਲਸਿਲਾ ਜਾਰੀ ਰੱਖੂੰਗਾ, ਹੋਰ ਕਿਹੜਾ ਮੈਂ ਇੱਥੇ ਘਾਹ ਖੋਤਣਾ। ਉੱਧਰ ਪ੍ਰਗਟ ਸਿੰਘ ਨੇ ਗੱਲ ਕਹੀ ਆ ਵੀ ਮੈਂ ਹਾਂ ਹਾਕੀ ਦਾ ਸਾਬਕਾ ਕਪਤਾਨ, ਅਤੇ ਹਾਕੀ ਦੀ ਟੀਮ ਦੀ ਜ਼ਿੰਮੇਵਾਰੀ ਹੁੰਦੀ ਇਕੱਲੇ ਇਕੱਲੇ ਖਿਡਾਰੀ ਦੀ ਵੀ ਬੋਲ ਪਹਿਲਾਂ D ਦੇ ਵਿੱਚ ਲੈ ਕੇ ਆਉਣੀ ਆ ਅਤੇ ਫਿਰ ਉਸ ਬੋਲ ਨੂੰ ਗੋਲ ਦੇ ਵਿੱਚ ਬਦਲਣਾ। ਉਹ ਕਹਿੰਦੇ ਜੀ ਕਿ ਸਾਡੀ ਪੂਰੀ ਕਾਂਗਰਸ ਦੀ ਟੀਮ ਇੱਕ ਆ ਅਤੇ ਅਸੀਂ ਬੋਲ D ਦੇ ਵਿੱਚ ਵੀ ਲੈ ਕੇ ਜਾਵਾਂਗੇ ਅਤੇ ਗੋਲ ਕਰਕੇ ਜਿੱਤ ਕੇ ਵੀ ਆਵਾਂਗੇ। ਉਹਨਾਂ ਨੇ ਜਿਹੜੀਆਂ ਗੱਲਾਂ ਕਹੀਆਂ ਉਹ ਆਉਂਦੇ ਸਮੇਂ ਦੇ ਵਿੱਚ ਕਿੰਨੀਆਂ ਕੁ ਸੱਚ ਸਾਬਤ ਹੁੰਦੀਆਂ ਇਹ ਵਕਤ ਬਿਆਨ ਕਰੂਗਾ, ਪਰ ਪ੍ਰਗਟ ਸਿੰਘ ਦੇ ਉੱਤੇ ਜ਼ਿੰਮੇਵਾਰੀਆਂ ਦੀ ਪੰਡ ਬਹੁਤ ਭਾਰੀ ਆ।
1: ਇੱਥੇ ਆ ਕੇ ਬੱਚਿਆਂ ਨੂੰ ਇੱਕ ਬਿਹਤਰ ਜ਼ਿੰਦਗੀ ਦੇਣ ਦਾ ਸੁਪਨਾ ਤਾਂ ਪੂਰਾ ਹੁੰਦਾ ਨਜ਼ਰ ਆਇਆ, ਪਰ ਡਰ ਵੀ ਲੱਗਦਾ ਕਿ ਕਿਤੇ ਆਪਣਾ ਪਿਛੋਕੜ ਆਪਣੀ ਮਾਂ ਬੋਲੀ ਨੂੰ ਨਾ ਭੁੱਲ ਜਾਣ।
2: ਇਹ ਡਰ ਤੇਰਾ ਹੀ ਨਹੀਂ, ਪੰਜਾਬੋਂ ਆ ਵਸੇ ਹਰ ਮਾਂ ਪਿਓ ਦਾ ਹੈ। ਇਸ ਲਈ ਸਿੱਖਿਆ ਕਲਾਸਿਸ ਲੈ ਕੇ ਆਇਆ ਹੈ, ਆਨਲਾਈਨ ਪੰਜਾਬੀ ਲਰਨਿੰਗ ਕੋਰਸ, ਜਿਸ ਵਿੱਚ ਤੁਹਾਡੇ ਬੱਚੇ ਘਰ ਬੈਠੇ ਹੀ ਪੰਜਾਬੀ ਸਿੱਖ ਸਕਦੇ ਹਨ। ਇਸ ਕੋਰਸ ਵਿੱਚ ਬੱਚੇ ਆਪਣੇ ਪਰਿਵਾਰਕ ਰਿਸ਼ਤੇ ਤੇ ਸਾਡੇ ਇਤਿਹਾਸ ਬਾਰੇ ਵੀ ਜਾਣੂ ਹੁੰਦੇ ਹਨ। ਇਸ ਦੇ ਨਾਲ ਬੇਸਿਕ ਮੈਥਸ, ਮੋਰਲ ਵੈਲਿਊਜ਼ ਤੇ ਮੈਂਟਲ ਐਕਸਰਸਾਈਜ਼ ਵੀ ਕਰਵਾਈਆਂ ਜਾਂਦੀਆਂ ਹਨ। ਫਲੈਕਸੀਬਲ ਟਾਈਮਿੰਗਸ, ਫ੍ਰੀ ਡੈਮੋ ਕਲਾਸ। ਅੱਜ ਹੀ ਕਾਲ ਕਰੋ 204-463-0110।
0: ਹੁਣ ਇਹ ਜ਼ਿੰਮੇਵਾਰੀਆਂ ਦੀ ਪੰਡ ਵੰਡ ਕੇ ਹੌਲੀ ਹੁੰਦੀ ਆ ਜਾਂ ਇਹਨੂੰ ਹੋਰ ਭਾਰੀ ਹੋਣ ਦਾ ਮੌਕਾ ਮਿਲਦਾ, ਇਹ ਸਮੇਂ ਨੇ ਬਿਆਨ ਕਰਨਾ। ਪਰ ਕੀ ਚਰਨਜੀਤ ਸਿੰਘ ਚੰਨੀ ਗਰੁੱਪ, ਪ੍ਰਤਾਪ ਸਿੰਘ ਬਾਜਵਾ ਹੋਰਾਂ ਨੂੰ, ਰਾਜਾ ਵੜਿੰਗ ਹੋਰਾਂ ਨੂੰ, ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨੂੰ, ਰਾਣਾ ਗੁਰਜੀਤ ਸਿੰਘ ਹੋਰਾਂ ਨੂੰ ਅਤੇ ਬਾਕੀ ਜਿਹੜੇ ਸੀਨੀਅਰ ਜੂਨੀਅਰ ਕਾਂਗਰਸੀ ਆਗੂ ਆ ਉਹਨਾਂ ਸਾਰਿਆਂ ਨੂੰ ਪ੍ਰਗਟ ਸਿੰਘ ਨਾਲ ਲੈ ਕੇ ਤੁਰਨ ਦੇ ਵਿੱਚ ਕਾਮਯਾਬ ਹੋਣਗੇ ਜਾਂ ਫਿਰ ਧੜਿਆਂ ਦੇ ਵਿੱਚ ਵੰਡੀ ਕਾਂਗਰਸ ਇਵੇਂ ਹੀ ਰਹੂਗੀ। ਕਹਿੰਦੇ ਆ ਵੀ ਜਦੋਂ ਪ੍ਰਗਟ ਸਿੰਘ ਰਾਹੁਲ ਗਾਂਧੀ ਨੂੰ ਮਿਲੇ ਆ ਤਾਂ ਉਸ ਮੌਕੇ ਕਈ ਪੰਜਾਬ ਦੀਆਂ ਜ਼ਮੀਨੀ ਪੱਧਰ ਦੀਆਂ ਗੱਲਾਂ ਬਾਤਾਂ ਹੋਈਆਂ। ਪ੍ਰਗਟ ਸਿੰਘ ਹੋਰਾਂ ਨੇ ਗੱਲ ਕਹੀ ਆ ਕਿ ਅਸੀਂ ਆਪਦੇ ਵੱਲੋਂ ਪੂਰਾ ਤਾਣ ਲਾ ਦੇਣਾ, ਸਮੁੱਚੀ ਕਾਂਗਰਸ ਇਕਜੁੱਟ ਹੋ ਕੇ ਹਮਲਾ ਮਾਰੇ ਅਤੇ ਸਰਕਾਰ ਬਣ ਜਾਣੀ ਆ। ਉਹਨਾਂ ਨੇ ਗੁਲਦਸਤੇ ਵਾਲੀ ਫੋਟੋ ਆਪਦੇ ਸੋਸ਼ਲ ਮੀਡੀਆ ਅਕਾਊਂਟ 'ਤੇ ਪਾਈ ਆ ਅਤੇ ਇਹ ਗੱਲ ਕਹੀ ਆ ਕਿ ਰਾਹੁਲ ਗਾਂਧੀ ਦਾ ਸ਼ੁਕਰੀਆ ਅਦਾ ਬਹੁਤ ਵੱਡੇ ਪੱਧਰ 'ਤੇ ਅਸੀਂ ਕਰਦੇ ਹਾਂ। ਉੱਧਰ ਰਾਹੁਲ ਗਾਂਧੀ ਦੇ ਵੱਲੋਂ ਪੰਜਾਬ ਦੇ ਵਿੱਚ ਇਸੇ ਮਹੀਨੇ ਆਇਆ ਜਾਣਾ ਜਾਂ ਫਿਰ ਅਗਲੇ ਮਹੀਨੇ, ਇਹ ਗੱਲ ਹਾਲੇ ਤੱਕ ਖੁੱਲ੍ਹੀ ਨਹੀਂ ਆ ਕਿਉਂਕਿ ਪਿਛਲੇ ਮਹੀਨੇ ਵੀ ਆਉਣ ਦੀ ਚਰਚਾ ਸੀ ਵੀ ਭਾਈ ਕਾਂਗਰਸੀਆਂ ਨੂੰ ਬੱਸ ਦੇ ਵਿੱਚ ਬਿਠਾਇਆ ਜਾਊਗਾ। ਉਦੋਂ ਰੌਲਾ ਸੀਗਾ ਵੀ ਚੰਨੀ ਬਨਾਮ ਵੜਿੰਗ ਦਾ। ਹੁਣ ਕੀ ਉਸ ਬੱਸ ਦੇ ਵਿੱਚ, ਜਿਹੜੀ ਬੱਸ ਦੇ ਵਿੱਚ ਬਹਿਣੇ ਕਾਂਗਰਸੀ, ਉਸ ਬੱਸ ਦੇ ਵਿੱਚ ਚੰਨੀ ਹੋਰੀ, ਵੜਿੰਗ ਹੋਰੀ ਅਤੇ ਪ੍ਰਗਟ ਸਿੰਘ ਹੋਰੀ ਬਰਾਬਰ ਬਰਾਬਰ ਸਾਰੇ ਬਹਿੰਦੇ ਆ ਜਾਂ ਨਹੀਂ, ਇਹ ਵੀ ਵਕਤ ਨੇ ਬਿਆਨ ਕਰਨਾ। ਪਰ ਇਹ ਵੀ ਪਤਾ ਲੱਗਾ ਜੀ ਕਿ ਰਾਜਾ ਵੜਿੰਗ ਹੋਰੀ ਚੰਡੀਗੜ੍ਹ ਦੇ ਵਿੱਚ ਇੱਕ ਆਪਣਾ ਦਫ਼ਤਰ ਖੋਲ੍ਹ ਰਹੇ ਆ, ਉੱਥੇ ਉਹਨਾਂ ਨੇ ਆਪਣੇ ਸਾਥੀਆਂ ਦੇ ਨਾਲ ਮੀਟਿੰਗਾਂ ਦਾ ਸਿਲਸਿਲਾ ਜਾਰੀ ਰੱਖਣਾ। ਉਹਨਾਂ ਦੇ ਮਨ ਦੇ ਵਿੱਚ ਥੋੜ੍ਹੀ ਜਿਹੀ ਮਾਯੂਸੀ ਵੀ ਪਸਰੀ ਆ ਕਿਉਂਕਿ ਉਹ ਇਹ ਗੱਲ ਕਹਿੰਦੇ ਵੀ ਯਾਰ ਚੰਨੀ ਸਾਹਿਬ ਵੀ ਮੁੱਖ ਮੰਤਰੀ ਬਣ ਜਾਣ, ਰੰਧਾਵਾ ਸਾਹਿਬ ਵੀ ਮੁੱਖ ਮੰਤਰੀ ਬਣ ਜਾਣ, ਸਾਨੂੰ ਇਸ ਗੱਲ ਦੇ ਉੱਤੇ ਕੀ ਇਤਰਾਜ਼ ਆ। 4.5 ਸਾਲ ਉਹ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਹੇ ਆ ਅਤੇ ਮਨ ਦੇ ਵਿੱਚ ਉਹਨਾਂ ਦੇ ਹੇਰਵਾ ਤਾਂ ਹੈ ਹੀ, ਬਾਕੀ ਦੇਖਦੇ ਕੀ ਬਣਦਾ।
3: ਦੋਸਤੋ, ਘਰ ਦੇ ਵਿੱਚ ਤੁਸੀਂ ਚੰਗੀਆਂ ਲਾਈਟਾਂ ਲਾਉਣੀਆਂ ਹੋਣ, LED ਲਾਈਟਾਂ ਲਾਉਣੀਆਂ ਹੋਣ ਤਾਂ ਢਿੱਲੋਂ ਲਾਈਟਿੰਗ ਹੁਣ ਆਪਣੇ ਸ਼ਹਿਰ ਵਿਨੀਪੈਗ ਦੇ ਵਿੱਚ ਓਪਨ ਹੋ ਚੁੱਕਿਆ। ਇਹਨਾਂ ਦੀ ਤੀਜੀ ਲੋਕੇਸ਼ਨ ਆ ਕੈਲਗਰੀ ਤੇ ਐਡਮਿੰਟਨ ਤੋਂ ਬਾਅਦ, ਜਿੱਥੇ ਤੁਹਾਨੂੰ ਹੋਲਸੇਲ ਲਾਈਟਾਂ ਦੇ ਪੈਕੇਜ ਮਿਲ ਜਾਣੇ ਆ। ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਬਿਲਡਿੰਗ ਹੋਵੇ, ਇਹਨਾਂ ਤੋਂ ਪੂਰਾ

0: लो लाइटां लो इनडोर होण आउटडोर होण पॉट लाइटां होण पिलर लाइटां होण शैंडलर होवे वैनिटी लाइट होवे ते होर बड़ा कुछ आ ढिल्लों लाइटिंग दे स्टोर ते गेड़ा मारो 955 सेंट जेम्स स्ट्रीट दे उत्ते आ 955 सेंट जेम्स स्ट्रीट।
1: पर बहुत सारे कांग्रसियां ने प्रगट सिंह नूं ते सचिन पायलट नूं जाके वधाइयां दित्तियां भी तुसीं प्रधान लिआंदा, पर चन्नी ग्रुप दे वल्लों उस तरीके दे नाल हाले तक खुशी दा प्रगटावा नहीं किया गया जिवें कि आस करदे सां, जिवें कि आस करनी बनदी सी। वेने की बनदा उहदे समें दे विच। पर इस दौरान एक होर बड़ी वड्डी जानकारी आ कि आम आदमी पार्टी दे विच वी भज टुट दी संभावना वड्डे पत्तर ते बन रही आ। पर पहलां इस रिपोर्ट दा वेरवा साझा करदे आ कि प्रगट सिंह होरां ने जाके कड़ियां कड़ियां गल्लां कहियां राहुल गांधी नूं, ਅਤੇ ਮਿਲ ਕੇ ਉਸ ਤੋਂ ਬਾਅਦ ਉਹਨਾਂ ਨੇ ਕਿਹੜੀਆਂ ਕਿਹੜੀਆਂ ਗੱਲਾਂ ਕਹੀਆਂ ਅਤੇ ਫਿਰ ਕਰਾਂਗੇ ਟਿੱਪਣੀ। ਪ੍ਰਗਟ ਸਿੰਘ ਨੇ ਲੰਘੇ ਕੱਲ੍ਹ ਰਾਹੁਲ ਗਾਂਧੀ ਦੇ ਨਾਲ ਦਿੱਲੀ ਵਿੱਚ ਮੁਲਾਕਾਤ ਕੀਤੀ ਹੈ। ਇਹਦੀ ਜਾਣਕਾਰੀ ਦਿੰਦੇ ਹੋਏ ਪ੍ਰਗਟ ਸਿੰਘ ਨੇ ਆਪਣੇ ਫੇਸਬੁੱਕ ਖਾਤੇ 'ਤੇ ਲਿਖਿਆ, ਰਾਹੁਲ ਗਾਂਧੀ ਨਾਲ ਮਿਲਣਾ ਮੇਰੇ ਲਈ ਖੁਸ਼ਕਿਸਮਤੀ ਦੀ ਗੱਲ ਸੀ। ਪੰਜਾਬ ਅਤੇ ਉੱਥੋਂ ਦੇ ਲੋਕਾਂ ਦੇ ਹਿੱਤ ਦੇ ਪ੍ਰਤੀ ਉਹਨਾਂ ਦੇ ਮਾਰਗਦਰਸ਼ਨ, ਉਤਸ਼ਾਹ ਅਤੇ ਅਡਿੱਗ ਸੋਚ ਦਾ ਮੈਂ ਹਮੇਸ਼ਾ ਰਿਣੀ ਹਾਂ। ਉਹਨਾਂ ਨੇ ਕਿਹਾ ਕਿ ਨਵੀਂ ਊਰਜਾ ਅਤੇ ਸਾਡੇ ਨੇਤਾਵਾਂ, ਵਰਕਰਾਂ ਅਤੇ ਪੰਜਾਬ ਦੀ ਜਨਤਾ ਦੀ ਸਮੂਹਕ ਤਾਕਤ ਦੇ ਨਾਲ ਅਸੀਂ ਕਾਂਗਰਸ ਸੰਗਠਨ ਨੂੰ ਮਜ਼ਬੂਤ ਕਰਨ ਅਤੇ ਪੰਜਾਬ ਦਾ ਬਿਹਤਰ ਭਵਿੱਖ ਬਣਾਉਣ ਦੇ ਲਈ ਅਥੱਕ ਯਤਨ ਕਰਾਂਗੇ। ਪ੍ਰਗਟ ਸਿੰਘ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਹਾਲੇ ਤੱਕ ਦਿੱਲੀ ਦੇ ਵਿੱਚ ਹੀ ਰੁਕੇ ਹੋਏ ਨੇ ਅਤੇ ਇਸ ਦੌਰਾਨ ਉਹਨਾਂ ਨੇ ਕਾਂਗਰਸ ਦੇ ਹਰ ਉਸ ਨੇਤਾ ਨਾਲ ਮੁਲਾਕਾਤ ਕੀਤੀ ਜਿਨ੍ਹਾਂ ਦਾ ਕਿਸੇ ਵੀ ਤਰੀਕੇ ਦੇ ਨਾਲ ਪੰਜਾਬ ਦੇ ਨਾਲ ਸੰਬੰਧ ਹੈ। ਮੰਨਿਆ ਜਾ ਰਿਹਾ ਕਿ ਇਹਦੇ ਜ਼ਰੀਏ ਉਹ ਪਾਰਟੀ ਦੇ ਅੰਦਰ ਵਿਰੋਧੀਆਂ ਨੂੰ ਦਿੱਲੀ ਦਰਬਾਰ ਦਾ ਰਾਹ ਬੰਦ ਕਰਕੇ ਰੋਕ ਰਹੇ ਨੇ। ਰਾਹੁਲ ਗਾਂਧੀ ਦੀ ਪ੍ਰਗਟ ਦੇ ਨਾਲ ਮੁਲਾਕਾਤ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਤੰਦ ਕਸਿਆ ਸੀ। ਉਹਨਾਂ ਨੇ ਕਿਹਾ ਸੀ ਕਿ ਪ੍ਰਗਟ ਸਿੰਘ ਨੂੰ ਰਾਹੁਲ ਗਾਂਧੀ ਨਾਲ ਮਿਲਣ ਦਾ ਵਕਤ ਨਹੀਂ ਮਿਲ ਰਿਹਾ। ਪ੍ਰਗਟ ਪੰਜਾਬ ਦੇ ਪ੍ਰਧਾਨ ਬਣਨ ਤੋਂ 4 ਦਿਨ ਬਾਅਦ ਵੀ ਰਾਹੁਲ ਗਾਂਧੀ ਨੂੰ ਮਿਲ ਨਹੀਂ ਸਕੇ। ਇਹਦੇ ਉੱਤੇ ਵਾਰ ਕਰਦੇ ਹੋਏ ਪ੍ਰਗਟ ਸਿੰਘ ਨੇ ਕਿਹਾ ਕਿ ਉਹਨਾਂ ਕੋਲ ਮੇਰੇ ਖਿਲਾਫ਼ ਹੋਰ ਕੁਝ ਕਹਿਣ ਨੂੰ ਹੈ ਹੀ ਨਹੀਂ। ਆਮ ਆਦਮੀ ਪਾਰਟੀ ਦੀ ਕਿਸ਼ਤੀ ਡੁੱਬਣ ਵਾਲੀ ਆ, ਥੋੜ੍ਹੀ ਜਿਹੀ ਉਡੀਕ ਕਰੋ। ਪ੍ਰਗਟ ਸਿੰਘ 6 ਅਕਤੂਬਰ ਨੂੰ ਦਿੱਲੀ ਤੋਂ ਪੰਜਾਬ ਪਰਤ ਰਹੇ ਨੇ, ਯਾਨੀ ਕਿ ਅੱਜ। ਇਸ ਤੋਂ ਬਾਅਦ ਚੰਡੀਗੜ੍ਹ ਦੇ ਵਿੱਚ ਕਾਂਗਰਸ ਦੇ ਸੀਨੀਅਰ ਲੀਡਰਸ਼ਿਪ ਨਾਲ ਮੁਲਾਕਾਤ ਕਰਨਗੇ, ਜਿਹਦੇ ਵਿੱਚ ਸਿੱਧੇ ਤੌਰ ਦੇ ਉੱਤੇ ਗਰੁੱਪਬਾਜ਼ੀ ਨੂੰ ਖਤਮ ਕਰਕੇ ਚੋਣ ਲੜਾਈ ਦੇ ਲਈ ਇਕਜੁੱਟ ਹੋਣ ਦਾ ਸੁਨੇਹਾ ਦਿੱਤਾ ਜਾਵੇਗਾ। ਇੱਥੇ ਵੀ ਦੱਸਣਾ ਬਣਦਾ ਕਿ ਹੁਣ ਸਭ ਦਾ ਧਿਆਨ ਇਸ ਗੱਲ ਵੱਲ ਟਿਕਿਆ ਕਿ ਰਾਜਾ ਵੜਿੰਗ ਗਰੁੱਪ ਅਤੇ ਚੰਨੀ ਗਰੁੱਪ ਜਦੋਂ ਦਰਕਿਨਾਰ ਕਰਕੇ ਅਤੇ ਪ੍ਰਗਟ ਸਿੰਘ ਨੂੰ ਮੂਹਰੇ ਲਿਆਂਦਾ ਗਿਆ ਤਾਂ ਕੀ ਕਾਂਗਰਸ ਨੂੰ ਇਸ ਗੱਲ ਦੀ ਊਰਜਾ ਮਿਲੇਗੀ ਜਾਂ ਧੜੇ 2 ਤੋਂ ਹੁਣ 3 ਹੋ ਜਾਣਗੇ। ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਦੋਸਤੋ, ਪਹਿਲੀ ਗੱਲ ਤਾਂ ਕਹਾਂਗੇ ਕਾਂਗਰਸ ਨੂੰ ਕਾਂਗਰਸ ਹੀ ਹਰਾਉਂਦੇ, ਆਮ ਤੌਰ 'ਤੇ ਵਿਰੋਧੀ ਪਾਰਟੀਆਂ ਨਹੀਂ ਹਰਾਉਂਦੀਆਂ। ਪ੍ਰਗਟ ਸਿੰਘ ਦੀ ਅਗਵਾਈ ਦੇ ਵਿੱਚ ਕਾਂਗਰਸ ਕਿੰਨੀ ਕੁ ਮਜ਼ਬੂਤ ਹੁੰਦੀ ਆ ਇਹ ਆਉਣ ਵਾਲੇ ਵਕਤ ਨੇ ਬਿਆਨ ਕਰਨਾ। ਨਾ ਇਹਦੇ ਉੱਤੇ ਨੈਗੇਟਿਵ ਗੱਲ ਕਰਨੀ ਬਣਦੀ ਆ ਅਤੇ ਨਾ ਹੀ ਕੋਈ ਅੰਨੀ ਪੋਜ਼ਿਟਿਵ ਗੱਲ ਹੋਣੀ ਚਾਹੀਦੀ ਆ। ਸਮੇਂ ਨੇ ਸਾਰੀ ਕਹਾਣੀ ਨੂੰ ਬਿਆਨ ਕਰ ਦੇਣਾ। ਇੰਨੀ ਗੱਲ ਜ਼ਰੂਰ ਆ ਕਿ ਜਦੋਂ ਅਸੀਂ ਪ੍ਰਗਟ ਸਿੰਘ ਦੀਆਂ ਪੁਰਾਣੀਆਂ ਪ੍ਰਾਪਤੀਆਂ ਨੂੰ ਦੇਖਦੇ ਹਾਂ, ਪ੍ਰਗਟ ਸਿੰਘ ਲੱਠਾ ਬੰਦਾ, ਪ੍ਰਗਟ ਸਿੰਘ ਦੇ ਉੱਤੇ ਬਹੁਤੇ ਵੱਡੇ ਕੋਈ ਦੋਸ਼ ਵੀ ਨਹੀਂ, ਪ੍ਰਗਟ ਸਿੰਘ ਵਿਵਾਦਿਤ ਬੰਦਾ ਵੀ ਨਹੀਂ। ਰਾਜਨੀਤੀ ਵਿੱਚ ਨਿੱਕੇ ਮੋਟੇ ਵਿਵਾਦ ਚੱਲਦੇ ਵੀ ਰਹਿੰਦੇ ਆ, ਉਹ ਕੋਈ ਵਾਲੀ ਵੱਡੀ ਗੱਲ ਹੈ ਨਹੀਂ। ਪਰ ਪ੍ਰਗਟ ਸਿੰਘ ਦੇ ਉੱਤੇ ਕੋਈ ਇਹੋ ਜਿਹਾ ਵਿਵਾਦ ਨਹੀਂ ਆ ਜਿਹਦੇ ਬਾਰੇ ਕਹੀਏ ਵੀ ਭਾਈ ਸਿਆਸਤ ਦੇ ਵਿੱਚ ਚੋਣਾਂ ਦੇ ਮੌਕੇ ਇਸ ਵਿਵਾਦ ਨੂੰ ਕੱਢ ਕੇ ਅਤੇ ਵਿਰੋਧੀ ਪਾਰਟੀਆਂ ਪ੍ਰਚਾਰ ਕਰਨਗੀਆਂ। ਹਾਈਕਮਾਨ ਨੂੰ ਇੱਕ ਐਸਾ ਬੰਦਾ ਚਾਹੀਦਾ ਸੀ ਜਿਹੜਾ ਬੰਦਾ ਉਹਨਾਂ ਦੀ ਗੱਲ ਵੀ ਸੁਣੇ, ਜਿਹੜਾ ਬੰਦਾ ਸਿੱਖ ਚਿਹਰਾ ਵੀ ਹੋਵੇ, ਜਿਹੜਾ ਬੰਦਾ ਨਿਰਵਿਵਾਦ ਵੀ ਹੋਵੇ ਅਤੇ ਜਿਹੜਾ ਬੰਦਾ 2 ਧੜਿਆਂ ਤੋਂ ਉੱਤੇ ਵੀ ਉੱਠਿਆ ਹੋਵੇ। ਤੁਹਾਨੂੰ ਚੇਤੇ ਹੋਣਾ ਵੀ ਪਹਿਲਾਂ ਵਿਜੇਇੰਦਰ ਸਿੰਗਲਾ ਨੂੰ ਪ੍ਰਧਾਨ ਬਣਾਉਣ ਦੀ ਤਿਆਰੀ ਸੀ, ਬਿਲਕੁਲ ਤਿਆਰੀ ਸੀ, ਪਰ ਐਨ ਮੌਕੇ ਦੇ ਉੱਤੇ ਹਾਈਕਮਾਨ ਦਾ ਮਨ ਬਦਲਿਆ। ਇਸ ਕਰਕੇ ਕਿ ਪੰਜਾਬ ਵਰਗੀ ਸਿੱਖ ਸਟੇਟ ਦੇ ਵਿੱਚ ਜੇਕਰ ਹਿੰਦੂ ਪ੍ਰਧਾਨ ਲਾਇਆ ਜਾਂਦਾ ਤਾਂ ਫਿਰ ਉਸ ਤੋਂ ਬਾਅਦ ਵੋਟਾਂ ਦੀ ਜ਼ਰਬ ਤਕਸੀਮ ਦੇ ਵਿੱਚ ਕੀ ਫਰਕ ਪਊਗਾ। ਫਿਰ ਇਹ ਵੀ ਗੱਲ ਸੋਚੀ ਗਈ ਕਿ 2010 ਦੇ ਵਿੱਚ ਮਹਿੰਦਰ ਸਿੰਘ KP ਨੂੰ ਜਲੰਧਰ ਤੋਂ, ਜਿਹੜੇ ਮਹਿੰਦਰ ਸਿੰਘ KP ਆ ਉਹਨਾਂ ਨੂੰ ਪ੍ਰਧਾਨ ਬਣਾਇਆ ਗਿਆ ਸੀ ਕਾਂਗਰਸ ਦਾ, ਅਤੇ 16 ਸਾਲ ਬਾਅਦ ਦੁਆਬੇ ਦੇ ਉੱਤੇ ਇੱਕ ਵਾਰ ਫਿਰ ਗੁਣਾ ਪਾ ਕੇ ਦੇਖੀਏ। ਇਹਦੇ ਪਿੱਛੇ ਕਾਰਨ ਇਹ ਵੀ ਦੁਆਬੇ ਦੀ ਦਲਿਤ ਭਾਈਚਾਰੇ ਦੀ ਵੋਟ ਜੋ ਇੱਥੇ ਲਗਾਤਾਰ ਆ ਕੇ ਪ੍ਰਧਾਨ ਮੰਤਰੀ ਸਾਹਿਬ ਦੇ ਵੱਲੋਂ ਅਤੇ ਅਮਿਤ ਸ਼ਾਹ ਦੇ ਵੱਲੋਂ ਪ੍ਰਚਾਰ ਕੀਤਾ ਗਿਆ, ਉਹਦੇ ਕਰਕੇ ਦਲਿਤ ਭਾਈਚਾਰੇ ਦੀ ਵੋਟ BJP ਦੇ ਪਾਲੇ ਚਲੀ ਜਾਵੇ। ਇਸ ਕਰਕੇ ਇੱਥੋਂ ਹੀ ਕਾਂਗਰਸ ਦਾ ਪ੍ਰਧਾਨ ਹੋਵੇ ਜਿਹਦੇ ਕਰਕੇ ਅਸਰਦਾਰ ਸਥਿਤੀ ਪੈਦਾ ਹੋਵੇ। ਅਤੇ ਫਿਰ ਸਭ ਤੋਂ ਵੱਡਾ ਕਾਰਨ ਇਹ ਸੀ ਕਿ ਭਾਈ ਜਿਹੜਾ ਧੜਿਆਂ ਤੋਂ ਉੱਤੇ ਹੋਵੇ। ਹੁਣ ਦੇਖਦੇ ਹਾਂ ਕਿ ਪ੍ਰਗਟ ਸਿੰਘ ਆਪਦੀ ਕਾਬਲੀਅਤ ਦੇ ਨਾਲ ਕਿਵੇਂ ਗੋਲ ਕਰਦੇ ਆ, ਕਿਵੇਂ ਸਭ ਨੂੰ ਨਾਲ ਲੈ ਕੇ ਤੁਰਦੇ ਆ, ਕੀ ਕੁਝ ਕਰਦੇ ਅਤੇ ਕੀ ਕੁਝ ਰਹਿ ਜੂਗਾ। ਜੇ ਰਾਜਾ ਵੜਿੰਗ ਗਰੁੱਪ ਅਤੇ ਚੰਨੀ ਗਰੁੱਪ ਦਿੱਲੀ ਤੌਰ ਦੇ ਉੱਤੇ ਨਾਲ ਤੁਰ ਪਏ ਢਿੱਡੋਂ, ਫਿਰ ਤਾਂ ਪ੍ਰਗਟ ਸਿੰਘ ਦਾ ਪ੍ਰਧਾਨ ਬਣਨਾ ਪੈਂਦੀ ਸੱਟੇ ਸਫਲ ਆ। ਅਤੇ ਜੇ ਅੱਧਾ ਸਮਾਂ, ਕਿਉਂਕਿ ਵੋਟਾਂ ਦੇ ਵਿੱਚ 4.5-5 ਮਹੀਨੇ ਰਹਿ ਗਏ, ਅਤੇ ਜੇ 2-2.5 ਮਹੀਨੇ ਇਸ ਗੱਲ ਦੇ ਵਿੱਚ ਹੀ ਲੱਗ ਗਏ ਕਿ ਕਦੇ ਇਸ ਗਰੁੱਪ ਨਾਲ ਮੀਟਿੰਗ, ਕਦੇ ਇਸ ਗਰੁੱਪ ਨੂੰ ਨਾਲ ਤੋਰਨੀਆਂ ਕੋਸ਼ਿਸ਼ਾਂ, ਕਦੇ ਉਸ ਗਰੁੱਪ ਨੂੰ ਨਾਲ ਤੋਰਨੀਆਂ ਕੋਸ਼ਿਸ਼ਾਂ, ਅਤੇ ਫਿਰ ਪ੍ਰਗਟ ਸਿੰਘ ਨੂੰ ਬਦਲ ਕੇ ਵੀ ਜਾਂ ਕਰਕੇ ਰਾਜਾ ਵੜਿੰਗ ਦੀ ਥਾਂ 'ਤੇ ਪ੍ਰਗਟ ਸਿੰਘ ਨੂੰ ਲਾ ਕੇ ਵੀ ਕੋਈ ਬਹੁਤੇ ਸੋਹਣੇ ਨਤੀਜੇ ਨਹੀਂ ਆਉਣੇ। ਸੋ ਕਾਂਗਰਸ ਜਿਹੜੀ ਕਿ 18 ਦੇ ਉੱਤੇ ਖੜੀ ਸੀ ਅਤੇ ਐਤਕੀ ਇਹ 36 'ਤੇ ਪਹੁੰਚ ਰਹੀ, ਕਿ 46 'ਤੇ, ਕਿ 56 'ਤੇ, ਇਹ ਸਮੇਂ ਨੇ ਬਿਆਨ ਕਰਨਾ। ਪਰ ਕਾਂਗਰਸ ਨੇ ਬੀਤੇ ਤੋਂ ਸਬਕ ਹਾਲੇ ਤੱਕ ਤਾਂ ਨਹੀਂ ਸਿੱਖਿਆ। ਹਾਂ, ਕਾਂਗਰਸੀ ਪਿਛਲੇ ਕੁਝ ਕੁ ਦਿਨਾਂ ਤੋਂ ਚੁੱਪ ਜ਼ਰੂਰ ਆ, ਨਾ ਉਹ ਮਾੜਾ ਕਹਿੰਦੇ ਨਾ ਉਹ ਚੰਗਾ ਕਹਿੰਦੇ ਆ, ਪਰ ਇੰਨੀ ਗੱਲ ਜ਼ਰੂਰ ਆ ਵੀ ਜਿੰਨੀ ਦੇਰ ਤੱਕ ਢਿੱਡੋਂ ਇਹ ਇਕਜੁੱਟ ਨਹੀਂ ਹੁੰਦੇ, ਉਨੀ ਦੇਰ ਤੱਕ ਪ੍ਰਸਥਿਤੀਆਂ ਬਦਲਣਗਾ ਨਹੀਂ। ਅਸੀਂ ਚਾਹੁੰਦੇ ਹਾਂ ਕਿ ਕਾਂਗਰਸ ਵੀ ਮਜ਼ਬੂਤ ਰਹੇ, ਆਮ ਆਦਮੀ ਪਾਰਟੀ ਵੀ ਮਜ਼ਬੂਤ ਹੋਵੇ, ਅਕਾਲੀ ਦਲ ਵੀ ਮਜ਼ਬੂਤ ਹੋਵੇ, ਸਾਰੀਆਂ ਸਿਆਸੀ ਧਿਰਾਂ ਮਜ਼ਬੂਤ ਹੋਣ। ਜਦੋਂ ਮੁਕਾਬਲਾ ਤਿੱਖਾ ਹੋਊਗਾ ਅਤੇ ਜਦੋਂ ਵਿਰੋਧੀ ਪਾਰਟੀਆਂ ਜਿਉਂਦੀਆਂ ਹੋਣਗੀਆਂ ਅਤੇ ਤਾਕਤਵਰ ਹੋਣਗੀਆਂ, ਉਦੋਂ ਸੱਤਾਧਾਰੀ ਧਿਰ ਨੂੰ ਵੱਧ ਜਵਾਬਦੇਹ ਕੀਤਾ ਜਾਊਗਾ। ਇਹ ਕੇਂਦਰ ਦੇ ਵਿੱਚ ਵੀ ਜ਼ਰੂਰੀ ਹੈ ਅਤੇ ਸੂਬੇ ਦੇ ਵਿੱਚ ਵੀ ਜ਼ਰੂਰੀ ਹੁੰਦਾ। ਸੋ ਦੇਖਦੇ ਹਾਂ ਆਉਂਦੇ ਸਮੇਂ ਦੇ ਵਿੱਚ ਕੀ ਬਣਦਾ। ਪਰ ਪ੍ਰਗਟ ਸਿੰਘ ਨੂੰ ਉਹਨਾਂ ਦੇ ਖੇਮੇ ਦੇ ਲੋਕਾਂ ਦੇ ਵੱਲੋਂ ਵਧਾਈਆਂ ਦਾ ਸਿਲਸਿਲਾ ਜਾਰੀ ਆ। ਅਤੇ ਚੰਗੀ ਗੱਲ ਇਹ ਆ ਕਿ ਰਾਜਾ ਵੜਿੰਗ ਨੇ ਸਾਬਕਾ ਹੋਣ ਤੋਂ ਬਾਅਦ ਕੋਈ ਕਿੜ ਨਹੀਂ ਕੱਢੀ, ਕੋਈ ਮਾੜਾ ਸ਼ਬਦ ਨਹੀਂ ਵਰਤਿਆ, ਕੋਈ ਆਰ ਲਾ ਕੇ ਗੱਲ ਨਹੀਂ ਕਹੀ, ਕੋਈ ਇਹ ਨਹੀਂ ਗੱਲ ਕਹੀ ਵੀ ਦੇਖ ਲੈਂਦੇ ਵੀ ਭਾਈ ਹੁਣ ਕੌਣ ਕੀ ਬਣ ਕੇ ਦਿਖਾਉਂਦਾ। ਉਹਨਾਂ ਨੇ ਇਹ ਗੱਲ ਕਹੀ ਹੈ ਵੀ ਸਭ ਨੂੰ ਸਭ ਕੁਝ ਮੁਬਾਰਕ, ਮੈਂ ਜਿੰਨੀ ਕੋਸ਼ਿਸ਼ ਕੀਤੀ ਜਾਂ ਜਿੰਨੀ ਕਰ ਸਕਦਾ ਸੀ ਉਹ ਵੀ ਤੁਹਾਡੇ ਸਾਹਮਣੇ ਆ, ਅਤੇ ਜੋ ਕੁਝ ਭਵਿੱਖ 'ਚ ਹੋਊਗਾ ਉਹ ਵੀ ਤੁਹਾਡੇ ਸਾਹਮਣੇ ਹੋਣਾ। ਅਤੇ ਕੁਝ ਕੁ ਲੋਕ ਇਹ ਵੀ ਗੱਲ ਕਹਿੰਦੇ ਕਿ ਰਾਜਾ ਵੜਿੰਗ ਦੇ ਨਾਲ ਚੰਗੀ ਹੋਈ ਆ। ਚੰਗੀ ਤੋਂ ਭਾਵ ਕਿਵੇਂ? ਵੀ ਜੇ ਮੰਨ ਲਓ ਕਾਂਗਰਸ ਨੂੰ ਸੀਟਾਂ ਘੱਟ ਆਉਂਦੀਆਂ ਜਿਵੇਂ ਖਿਲਾਰੇ ਪਏ ਆ, ਅਤੇ ਪ੍ਰਧਾਨ ਦੇ ਉੱਤੇ ਗੱਲ ਆਉਣੀ ਸੀ, ਹੁਣ ਜਿਹੜੇ ਨਵੇਂ ਪ੍ਰਧਾਨ ਆ ਉਹਨਾਂ ਦੀ ਪਰਖ ਦਾ ਵੇਲਾ ਹੋਣਾ। ਸੋ ਦੇਖੋ ਕੀ ਬਣਦਾ। ਲੰਘੇ ਕੱਲ੍ਹ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਬਹੁਤ ਵੱਡਾ ਖੁਲਾਸਾ ਕੀਤਾ ਗਿਆ। ਉਹਨਾਂ ਨੇ ਕਿਹਾ ਜੀ ਕਿ ਆਮ ਆਦਮੀ ਪਾਰਟੀ ਦੇ 35 ਤੋਂ ਲੈ ਕੇ 40 ਵਿਧਾਇਕਾਂ ਦੀਆਂ ਟਿਕਟਾਂ ਕੱਟੀਆਂ ਜਾਣੀਆਂ, ਇਸ ਗੱਲ ਕਰਕੇ ਇਹ ਮਾਯੂਸੀ ਦੇ ਵਿੱਚ ਆ। ਉਹਨਾਂ ਨੇ ਕਿਹਾ ਜੀ ਕਿ ਸੁਖਬੀਰ ਸਿੰਘ ਮਾਈਸਰਖਾਨਾ ਜਿਵੇਂ ਸੋਸ਼ਲ ਮੀਡੀਆ ਦੇ ਉੱਤੇ ਆ ਕੇ ਹੁਬਕੀ ਰੋਏ ਆ, ਇਹ ਕੋਈ ਟੀਚਰਾਂ ਵਾਲੀ ਗੱਲ ਨਹੀਂ ਵੀ ਸਕੂਲਾਂ ਦੇ ਵਿੱਚ ਅਧਿਆਪਕ ਘੱਟ ਆ ਅਤੇ ਸਿੱਖਿਆ ਕ੍ਰਾਂਤੀ ਦੀ ਫੂਕ ਨਿਕਲ ਗਈ ਆ। ਅਸਲ ਦੇ ਵਿੱਚ ਉਹਨਾਂ ਨੂੰ ਵੀ ਟਿਕਟ ਕੱਟੇ ਜਾਣ ਦਾ ਡਰ ਆ, ਉਹ ਇਸ ਕਰਕੇ ਹੁਬਕੀ ਰੋਏ ਆ। ਗੱਲ ਅਸਲ ਦੇ ਵਿੱਚ ਇਹ ਜੀ ਕਿ ਮਾਈਸਰਖਾਨਾ ਹੋ ਰਹੀ ਕੁਝ ਕੁ ਦਿਨ ਪਹਿਲਾਂ ਸੋਸ਼ਲ ਮੀਡੀਆ ਦੇ ਉੱਤੇ ਲਾਈਵ ਹੋ ਕੇ ਅਤੇ ਹੁਬਕੀ ਰੋਏ, ਉਹਨਾਂ ਨੇ ਅੱਖਾਂ ਦੇ ਵਿੱਚੋਂ ਅੱਥਰੂ ਕੱਢੇ, ਉਹਨਾਂ ਨੇ ਇਹ ਗੱਲ ਕਹੀ ਕਿ ਮੇਰੇ ਬੱਚੇ ਸਰਕਾਰੀ ਸਕੂਲ 'ਚ ਪੜ੍ਹਦੇ ਆ ਅਤੇ ਪ੍ਰਿੰਸੀਪਲ ਮੇਰੇ ਬੱਚਿਆਂ ਨੂੰ ਕਹਿੰਦਾ ਜੀ ਕਿ ਤੇਰੇ ਡੈਡੀ ਤਾਂ MLA ਆ, ਕਹਿ ਕੇ ਸਾਡੇ ਸਕੂਲ ਦੇ ਵਿੱਚ ਆਪਣੇ ਸਕੂਲ ਦੇ ਵਿੱਚ ਟੀਚਰ ਪੂਰੇ ਕਰਾ ਦੇ। ਅਤੇ ਉਹ ਫਿਰ ਅੱਖਾਂ ਪੂੰਝਦੇ ਪੂੰਝਦੇ ਇਹ ਗੱਲ ਕਹਿੰਦੇ ਯਾਰ ਮੈਂ ਪਾਰਟੀ ਦੇ ਵਿੱਚ ਆ ਕੇ ਖੱਟਿਆ ਕੀ ਆ। ਉਹ ਇਹ ਗੱਲ ਕਹਿੰਦੇ ਕਿ ਮਨੀਸ਼ ਸਿਸੋਦੀਆ ਤੋਂ ਲੈ ਕੇ ਸਭ ਨੂੰ ਕਈ ਵਾਰੀ ਮੈਂ ਬੇਨਤੀ ਕੀਤੀ ਪਰ ਮੇਰੀ ਕਿਸੇ ਨੇ ਬਾਤ ਨਹੀਂ ਪੁੱਛੀ। ਉਹ ਇਹ ਗੱਲ ਕਹਿੰਦੇ ਜੀ ਕਿ ਮੈਨੂੰ ਤਾਂ ਇਹ ਅੰਦਰ ਵੀ ਕਰਵਾ ਸਕਦੇ ਅਤੇ ਪਰਚਾ ਵੀ ਦਰਜ ਹੋ ਸਕਦਾ ਅਤੇ ਜੇਲ੍ਹ ਦੇ ਵਿੱਚ ਹੀ ਹੋ ਸਕਦਾ ਮੈਂ ਮੁੱਕ ਜਾਵਾਂ। ਪਰ ਮੇਰੇ ਮਨ ਦੇ ਵਿੱਚ ਉਦੋਂ ਇਹ ਗੱਲ ਜ਼ਰੂਰ ਆਈ ਵੀ ਪੰਜਾਬ ਦੇ ਬਹੁਤ ਸਾਰੇ ਮਾਪਿਆਂ ਦੇ ਮਨ ਦੇ ਵਿੱਚ ਇਹ ਗੱਲ ਆ ਵੀ ਸਰਕਾਰੀ ਸਕੂਲਾਂ ਦੀ ਸਥਿਤੀ ਆ ਜਿਹੜੀ ਉਹ ਪ੍ਰਾਈਵੇਟ ਸਕੂਲਾਂ ਵਰਗੀ ਨਹੀਂ ਆ। ਪਰ ਮੈਂ ਕਿਸੇ ਬਾਪ ਨੂੰ ਇਵੇਂ ਰੋਂਦਾ ਨਹੀਂ ਵੇਖਿਆ ਜਿਹੜਾ ਕਹਿੰਦਾ ਹੋਵੇ ਕਿ ਮੇਰੇ ਬੱਚੇ ਦੇ ਸਕੂਲ ਦੇ ਵਿੱਚ ਟੀਚਰ ਹੈ ਨਹੀਂ ਮੈਂ ਤਾਂ ਲੁੱਟਿਆ ਗਿਆ, ਮੇਰੇ ਬੱਚੇ ਦੇ ਸਕੂਲ ਦੇ ਵਿੱਚ ਸਹੂਲਤਾਂ ਦੀ ਘਾਟ ਆ ਮੈਂ ਬਰਬਾਦ ਹੋ ਗਿਆ। ਇਹਦੇ ਪਿੱਛੇ ਕਾਰਨ ਹੋਰ ਆ, ਜੋ ਮਾਈਸਰਖਾਨਾ ਸਾਹਿਬ ਆ ਉਹਨਾਂ ਦੇ ਮਨ ਦੇ ਵਿੱਚ ਕੁਝ ਹੋਰ ਗੱਲਾਂ ਨੇ। ਹਾਂ, ਇੱਕ ਇਹ ਵੀ ਕਾਰਨ ਹੋਊਗਾ ਵੀ ਭਾਈ ਬੱਚਿਆਂ ਦੇ ਸਕੂਲ ਦੇ ਵਿੱਚ ਟੀਚਰ ਹੈ ਨਹੀਂ ਗਏ, ਪਰ ਕਾਰਨ ਹੋਰ ਵੀ ਹੋਣਗੇ। ਨਹੀਂ ਤਾਂ ਮੈਂ ਬੰਦਾ ਕੋਈ ਇਵੇਂ ਰੋਂਦਾ ਵੇਖਿਆ ਨਹੀਂ। ਉਹ ਇਉਂ ਸੀ ਵੀ ਜਿਵੇਂ ਬਹੁਤ ਵੱਡੇ ਡਿਪਰੈਸ਼ਨ ਦੇ ਵਿੱਚ ਗੱਲ ਕਹਿ ਰਹੇ ਆ। ਉਹ ਡਿਪਰੈਸ਼ਨ ਦੇ ਵਿੱਚ ਇੰਨੇ ਆ ਕਿ ਉਹਨਾਂ ਨੇ ਕਿਹਾ ਜੀ ਮੈਂ ਪਿਛਲੇ ਕੁਛ ਦਿਨਾਂ ਤੋਂ ਕੋਮਾ ਦੇ ਵਿੱਚ ਸੀ, ਜਦਕਿ ਉਹ ਡਿਪਰੈਸ਼ਨ ਦੇ ਵਿੱਚ ਉਹਨਾਂ ਨੇ ਸ਼ਬਦ ਵਰਤਣਾ ਸੀ, ਉਹ ਵੀ ਚੜ੍ਹਦੀ ਕਲਾ ਦੇ ਵਿੱਚ ਰਹਿਣ। ਉਹਨਾਂ ਨੇ ਕੱਲ੍ਹ ਇਹ ਗੱਲ ਕਹੀ ਆ ਕਿ ਮੈਂ ਆਪਣੇ ਸਾਥੀਆਂ ਦੇ ਨਾਲ ਮੁਲਾਕਾਤ ਕਰ ਰਿਹਾ ਅਤੇ ਭਵਿੱਖ ਦੇ ਵਿੱਚ ਜਿਵੇਂ ਵੀ ਉਹ ਕਹਿਣਗੇ ਫੈਸਲਾ ਆਪਾਂ ਉਵੇਂ ਲਵਾਂਗੇ। ਕਿਉਂਕਿ ਜਦੋਂ ਇਹਨਾਂ ਨੇ ਖੁਲਾਸੇ ਕੀਤੇ ਮਾਈਸਰਖਾਨਾ ਹੋਰਾਂ ਨੇ, ਅਤੇ ਫਿਰ ਪਾਰਟੀ ਨੇ ਉਹਨਾਂ ਦੀ ਮੁੱਢਲੀ ਮੈਂਬਰਸ਼ਿਪ ਰੱਦ ਕਰਤੀ ਹੈ ਅਤੇ ਅਨੁਸ਼ਾਸਨਹੀਣਤਾ ਦੇ ਕਰਕੇ ਪਾਰਟੀ ਦੇ ਵਿੱਚੋਂ ਬਾਹਰ ਕੱਢਤਾ। ਅਤੇ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਜੀ ਕਿ ਹਾਲੇ ਬੜਿਆਂ ਦੀ ਵਾਰੀ ਆਉਣੀ ਆ, ਬੜਿਆਂ ਦਾ ਕਹਿ ਦਈਏ ਵੀ ਧੜਕਣ ਵਧਣੀ ਆ ਅਤੇ ਘਟਣੀ ਆ, ਬੜਿਆਂ ਦੀਆਂ ਟਿਕਟਾਂ ਕੱਟੀਆਂ ਜਾਣੀਆਂ, ਅਤੇ ਇਸੇ ਗੱਲ ਕਰਕੇ ਕਈ ਹੁਬਕੀ ਰੋਂਦੇ ਆ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਅਤੇ ਫਿਰ ਕਰਾਂਗੇ ਟਿੱਪਣੀ। ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਤੇ ਤਿੱਖਾ ਸ਼ਬਦ ਕੁਆਰ ਕੀਤਾ। ਬਾਜਵਾ ਨੇ ਸੂਬੇ ਦੇ ਵਿੱਚ ਵਿਗੜਦੀ ਕਾਨੂੰਨ ਵਿਵਸਥਾ, ਡਗਮਗਾਉਂਦੀ ਸਿੱਖਿਆ ਦੇ ਪ੍ਰਬੰਧ ਅਤੇ ਸਰਕਾਰ ਦੀ ਕਾਰਜਸ਼ੈਲੀ ਨੂੰ ਲੈ ਕੇ ਗੰਭੀਰ ਦੋਸ਼ ਲਾਏ ਨੇ। ਪ੍ਰਤਾਪ ਸਿੰਘ ਬਾਜਵਾ ਸਾਬਕਾ ਵਿਧਾਇਕ ਜੋਗਿੰਦਰਪਾਲ ਸਿੰਘ ਵੱਲੋਂ ਭੋਆ ਦੇ ਵਿੱਚ ਕਰਾਏ ਗਏ ਸਮਾਗਮ ਦੇ ਵਿੱਚ ਪਹੁੰਚੇ ਸਨ। ਹਾਲ ਹੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕ ਦੇ ਰੋਣ ਦੀ ਵੀਡੀਓ ਵਾਇਰਲ ਹੋਣ ਦੇ ਉੱਤੇ ਕਟਾਕਸ਼ ਕਰਦੇ ਹੋਏ ਬਾਜਵਾ ਨੇ ਦਾਅਵਾ ਕੀਤਾ ਆਮ ਆਦਮੀ ਪਾਰਟੀ ਸਰਕਾਰ ਆਗਾਮੀ ਚੋਣਾਂ ਦੇ ਵਿੱਚ ਆਪਣੇ 35 ਤੋਂ ਲੈ ਕੇ 40 ਮੌਜੂਦਾ ਵਿਧਾਇਕਾਂ ਦੀ ਟਿਕਟ ਕੱਟਣ ਜਾ ਰਹੀ ਆ। ਵਿਧਾਇਕ ਸੁਖਬੀਰ ਮਾਈਸਰਖਾਨਾ ਦਾ ਰੋਣਾ ਸਕੂਲਾਂ ਦੇ ਵਿੱਚ ਅਧਿਆਪਕਾਂ ਦੀ ਕਮੀ ਨੂੰ ਲੈ ਕੇ ਨਹੀਂ ਸਗੋਂ ਖੁਦ ਦੀ ਟਿਕਟ ਕੱਟੇ ਜਾਣ ਦੇ ਡਰ ਕਰਕੇ ਸੀ। ਬਾਜਵਾ ਨੇ ਕਿਹਾ ਕਿ ਪਾਰਟੀ ਆਪਣੀਆਂ ਪ੍ਰਸ਼ਾਸਨਿਕ ਨਾਕਾਮੀਆਂ ਦਾ ਠੀਕਰਾ ਵਿਧਾਇਕਾਂ ਦੇ ਸਿਰ ਦੇ ਉੱਤੇ ਭੰਨ ਕੇ ਰਾਜਨੀਤਿਕ ਬਲੀ ਲੈਣਾ ਚਾਹੁੰਦੀ ਆ।
0: ਫੋਕਸਡ ਇੰਸ਼ੋਰੈਂਸ ਐਂਡ ਫਾਈਨੈਂਸ਼ੀਅਲ ਲਾਈਫ ਡਿਸੇਬਿਲਟੀ ਕ੍ਰਿਟੀਕਲ ਸੁਪਰ ਵੀਜ਼ਾ ਵਿਸਟਰ ਵੀਜ਼ਾ ਇੰਸ਼ੋਰੈਂਸ ਕਰਵਾਉਣ ਦੇ ਲਈ ਤੁਸੀਂ ਵੀਰਿੰਦਰ ਸਿੰਘ ਬਹਿਲ ਜੀ ਨੂੰ ਫੋਨ ਕਰੋ 204-230-4131 204-230-4131 ਜਾਂ ਫਿਰ ਤੁਸੀਂ ਸਾਊਥ ਦੇ ਵਿੱਚ 99 ਸਕਰਫੀਲਡ ਬੁਲੇਵਰਡ ਦੇ ਉੱਤੇ ਅਤੇ ਨੌਰਥ ਦੇ ਵਿੱਚ 100 ਮੈਂਡਲੇ ਡਰਾਈਵ ਦੇ ਉੱਤੇ ਜਾ ਕੇ ਇਹਨਾਂ ਨੂੰ ਮਿਲ ਵੀ ਸਕਦੇ ਹੋ।
2: 92.7 FM CKJS. We are the station that speaks your language.
3: There are three dental offices you should know that are made for kids as they grow. There's a TV above every chair and a friendly staff that really cares. Children's Dental World.
4: Come see how Children's Dental World makes going to the dentist fun. From cleaning to braces to Invisalign, they're your complete dental home for pediatric and orthodontic dentistry. Their orthodontists cater to grown-ups too. Three locations, on Regent, on Pembina, and on McPhillips. Book an appointment today.
5: Children's Dental World.
1: ਉਹਨਾਂ ਨੇ ਦਾਅਵਾ ਕੀਤਾ ਕਿ ਆਉਣ ਵਾਲੇ 90 ਦਿਨਾਂ ਦੇ ਵਿੱਚ ਕਈ ਹੋਰ ਵਿਧਾਇਕ ਰੋਂਦੇ ਹੋਏ ਨਜ਼ਰ ਆਉਣਗੇ। ਸੂਬੇ ਦੀ ਕਾਨੂੰਨ ਵਿਵਸਥਾ ਦੇ ਉੱਤੇ ਸਵਾਲ ਕਰਦਿਆਂ ਬਾਜਵਾ ਨੇ ਕਿਹਾ, ਪੰਜਾਬ ਦੇ ਵਿੱਚ ਅਪਰਾਧ ਪੂਰੀ ਤਰ੍ਹਾਂ ਬੇਕਾਬੂ ਹੋ ਚੁੱਕਿਆ। ਉਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਗੋਲੀਬਾਰੀ, ਇਨਫਲੂਐਂਸਰ ਦੀ ਹੱਤਿਆ, ਲੁਧਿਆਣਾ ਦੇ ਵਿੱਚ ਅਕਾਲੀ ਦਲ ਦੇ ਸਰਪੰਚ ਦੇ ਕਤਲ ਵਰਗੀਆਂ ਘਟਨਾਵਾਂ ਦਾ ਜ਼ਿਕਰ ਕੀਤਾ ਕਿ ਇਹ ਦੱਸਦੀਆਂ ਕਿ ਪੰਜਾਬ ਦੇ ਵਿੱਚ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਆ। ਮੋਹਾਲੀ, ਲੁਧਿਆਣਾ, ਜਲੰਧਰ, ਪਟਿਆਲਾ ਅਤੇ ਅੰਮ੍ਰਿਤਸਰ ਸਮੇਤ ਸੂਬੇ ਦੇ ਵਿੱਚ ਹਰ ਸ਼ਹਿਰ ਅਤੇ ਪਿੰਡ ਦੇ ਵਿੱਚ ਘਰ ਘਰ ਤੱਕ ਨਸ਼ਾ ਪਹੁੰਚ ਚੁੱਕਿਆ। ਮੁੱਖ ਮੰਤਰੀ ਵੱਲੋਂ 70,000 ਨਸ਼ਾ ਤਸਕਰਾਂ ਨੂੰ ਫੜਨ ਦੇ ਦਾਅਵੇ ਦੇ ਉੱਤੇ ਵੀ ਉਹਨਾਂ ਨੇ ਕਟਾਕਸ਼ ਕੀਤਾ। ਸੂਬੇ ਦੇ ਸਿੱਖਿਆ ਦੇ ਪ੍ਰਬੰਧ ਦੇ ਉੱਤੇ ਸਵਾਲ ਚੁੱਕਦਿਆਂ ਬਾਜਵਾ ਨੇ ਕਿਹਾ ਕਿ ਵਿਧਾਨ ਸਭਾ ਦੇ ਵਿੱਚ ਸਰਕਾਰ ਦੇ ਵੱਲੋਂ ਅੰਕੜੇ ਹੋਰ ਦਿੱਤੇ ਗਏ ਨੇ। ਪੰਜਾਬ ਦੇ ਪ੍ਰਾਇਮਰੀ, ਮਿਡਲ ਅਤੇ ਸੈਕੰਡਰੀ ਸਕੂਲਾਂ ਵਿੱਚ ਤਕਰੀਬਨ 33% ਅਧਿਆਪਕਾਂ ਦੇ ਅਹੁਦੇ ਖਾਲੀ ਪਏ ਨੇ, ਜਿਹਨੂੰ ਸਰਕਾਰ ਨੇ ਸਵੀਕਾਰ ਕੀਤਾ। ਸਰਕਾਰੀ ਕਾਲਜਾਂ ਦੇ ਵਿੱਚ 50% ਪ੍ਰਿੰਸੀਪਲ ਅਤੇ 50% ਪ੍ਰੋਫੈਸਰ ਅਤੇ ਲੈਕਚਰਾਰ ਮੌਜੂਦ ਹੀ ਨੇ। ਜਿੱਥੇ ਅੱਧਾ ਸਟਾਫ ਗਾਇਬ ਹੋਵੇ ਉੱਥੇ ਸਿੱਖਿਆ ਕ੍ਰਾਂਤੀ ਦਾ ਦਾਅਵਾ ਪੂਰੀ ਤਰ੍ਹਾਂ ਖੋਖਲਾ ਸਾਬਤ ਹੁੰਦਾ। ਅਤੇ ਬਾਜਵਾ ਨੇ ਕੇਂਦਰ ਸਰਕਾਰ ਅਤੇ ਸੀਮਾ ਸੁਰੱਖਿਆ ਦੇ ਉੱਤੇ ਵੀ ਨਿਸ਼ਾਨਾ ਬੰਨਿਆ ਅਤੇ ਪੰਜਾਬ ਦੇ ਕੋਲ ਉਹਨਾਂ ਨੇ ਕਿਹਾ ਜੀ ਕਿ ਕਾਂਗਰਸ ਤੋਂ ਬਿਨਾਂ ਹੋਰ ਕੋਈ ਬਦਲ ਨਹੀਂ, ਇਸ ਕਰਕੇ ਕਾਂਗਰਸ ਨੂੰ ਹੀ ਮੂਹਰੇ ਲਿਆਉਣਾ ਚਾਹੀਦਾ। ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਸਿਰਫ ਇੰਨੀ ਗੱਲ ਕਹਿਣੀ ਬਣਦੀ ਆ ਕਿ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਕਈ ਮਹੀਨੇ ਪਹਿਲਾਂ ਵੀ ਇਹ ਗੱਲ ਕਹੀ ਸੀ ਕਿ ਆਮ ਆਦਮੀ ਪਾਰਟੀ ਦੇ 40 ਤੋਂ ਵੱਧ ਵਿਧਾਇਕ ਸਾਡੇ ਸੰਪਰਕ ਦੇ ਵਿੱਚ ਆ। ਉਦੋਂ ਫਿਰ ਮਜ਼ਾਕ ਵੀ ਬਣੇ, ਉਦੋਂ ਫਿਰ ਮੀਮ ਵੀ ਬਣੇ। ਉਹਦੇ ਵਿੱਚ ਇਹ ਗੱਲ ਕਹੀ ਗਈ ਕਿ ਬਾਜਵਾ ਸਾਹਿਬ ਪਹਿਲਾਂ ਆਪਣੀ ਪਾਰਟੀ ਦੇ ਕਾਂਗਰਸ ਦੇ ਵਿਧਾਇਕਾਂ ਨੂੰ ਤਾਂ ਕਾਬੂ ਦੇ ਵਿੱਚ ਰੱਖਣ, ਇਹ ਤਾਂ ਆਪ ਖਿੰਡੇ ਹੋਏ ਆ, ਅਤੇ ਸਾਡੀ ਪਾਰਟੀ ਦੇ ਕਿਹੜੇ ਕਿਹੜੇ ਵਿਧਾਇਕਾਂ ਨੇ ਜਾਣਾ, ਇਹਦੇ ਬਾਰੇ ਉਹ ਖਿਆਲ ਕਰਨਾ ਛੱਡ ਦੇਣ। ਅਤੇ ਹੁਣ ਬਾਜਵਾ ਸਾਹਿਬ ਦੀ ਇਹ ਗੱਲ ਗਲਤ ਨਹੀਂ ਆ। ਜਿੰਨੀ ਕੁ ਜਾਣਕਾਰੀ ਸਾਨੂੰ ਪ੍ਰਾਪਤ ਹੋਈ ਆ ਉਹਦੇ ਵਿੱਚ ਇਹ ਆ ਕਿ ਆਮ ਆਦਮੀ ਪਾਰਟੀ ਦੇ ਕਈ ਵਿਧਾਇਕਾਂ ਦੀਆਂ ਟਿਕਟਾਂ ਸੱਚੀ ਮੁੱਚੀ ਕੱਟੀਆਂ ਜਾਣੀਆਂ।
0: ਮੈਡੀਕੇਅਰ ਕਲੀਨਿਕ, ਮੈਡੀਕੇਅਰ ਕਲੀਨਿਕ ਦੇ ਵਿੱਚ ਤੁਸੀਂ ਪਹੁੰਚੋ ਦੋਸਤੋ। ਜੇਕਰ ਤੁਸੀਂ ਆਪਣਾ ਇਲਾਜ ਕਰਵਾਉਣਾ ਚਾਹੁੰਦੇ ਹੋ, ਕਿਸੇ ਵੀ ਪ੍ਰਕਾਰ ਦਾ ਤੁਸੀਂ ਫਲੂ ਸ਼ੋਟ ਲਵਾਉਣਾ ਚਾਹੁੰਦੇ ਹੋ, ਕੋਵਿਡ ਵੈਕਸੀਨ ਲੈਣਾ ਚਾਹੁੰਦੇ ਹੋ, ਜਨਰਲ ਤੁਸੀਂ ਐਜ਼ ਏ ਫੈਮਿਲੀ ਡਾਕਟਰ ਆਪਣਾ ਕਿਸੇ ਨੂੰ ਅਸੈਪਟ ਕਰਨਾ ਹੋਵੇ ਤਾਂ ਡਾਕਟਰ ਥਿੰਦ ਸਾਹਿਬ ਨੂੰ 1287 ਜੈਫਰਸਨ ਐਵਨਿਊ ਦੇ ਉੱਤੇ ਜਾ ਕੇ ਮਿਲੋ। 8 ਸਾਲਾਂ ਤੋਂ ਵਧੇਰੇ ਦਾ ਇਹਨਾਂ ਦਾ ਤਜਰਬਾ, ਬੜੇ ਚੰਗੇ ਤਰੀਕੇ ਦੇ ਨਾਲ ਧਿਆਨ ਦੇ ਨਾਲ ਤੁਹਾਡੀ ਗੱਲ ਸੁਣਦੇ ਨੇ। ਮੈਡੀਕੇਅਰ ਕਲੀਨਿਕ ਇੱਕ ਵਾਕ ਇਨ ਕਲੀਨਿਕ ਆ ਜਿੱਥੇ ਅਪਾਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ। ਨੰਬਰ 204-414-1137 ਜੈਫਰਸਨ ਐਵਨਿਊ ਤੇ ਤੁਸੀਂ ਜਾਣਾ।
1: ਇਹਦੀ ਉਦਾਹਰਣ ਪਿਛਲੇ ਦਿਨਾਂ ਦੇ ਵਿੱਚ ਵੱਖ ਵੱਖ ਹਲਕਿਆਂ ਦੇ ਵਿੱਚ ਲਾਏ ਗਏ ਨਵੇਂ ਇੰਚਾਰਜਾਂ ਤੋਂ ਵੀ ਮਿਲਦੀ ਆ। ਜਿਹੜੀ ਥਾਂ ਦੇ ਉੱਤੇ ਜਿਹੜਾ ਵਿਧਾਇਕ ਜਿੱਤਿਆ ਉੱਥੇ ਹਲਕਾ ਇੰਚਾਰਜ ਹੋਰ ਲਾ ਦਿੱਤਾ ਗਿਆ। ਤੁਸੀਂ ਜੀਰੇ ਦੀ ਗੱਲ ਕਰ ਲਓ, ਚਮਕੌਰ ਸਾਹਿਬ ਦੀ ਗੱਲ ਕਰ ਲਓ, ਖਰੜਵਲ ਦੀ ਗੱਲ ਕਰ ਲਓ, ਤੁਹਾਨੂੰ ਕਈ ਚੀਜ਼ਾਂ ਐਸੀਆਂ ਨਵੀਆਂ ਮਿਲੀਆਂ ਹੋਣਗੀਆਂ ਜਿਹੜੀਆਂ ਕਿ ਕਈ ਤਰ੍ਹਾਂ ਦੇ ਸਵਾਲ ਪੈਦਾ ਕਰ ਜਾਂਦੀਆਂ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਕਈਆਂ ਦੀਆਂ ਟਿਕਟਾਂ ਕੱਟੀਆਂ ਜਾਣੀਆਂ, ਕਈ ਆਪ ਵਾਲੇ ਕਾਂਗਰਸ 'ਚ ਜਾਣਗੇ, ਕਈ ਕਾਂਗਰਸੀ ਸ਼ਾਇਦ ਭਾਜਪਾ 'ਚ ਜਾਣ, ਕੋਈ ਅਕਾਲੀ ਦਲ 'ਚ ਜਾਵੇ, ਪੁਨਰ ਸੁਰਜੀਤੀ ਵਾਲਾ ਕਿਤੇ ਹੋਰ ਜਾਵੇ, ਵਾਰਸ ਪੰਜਾਬ ਦੇ ਵਾਲਾ ਕਿਤੇ ਹੋਰ ਜਾਵੇ, ਬੜਾ ਕੁਝ ਐਤਕੀ ਹੋਣਾ ਬਾਕੀ ਆ। ਪਰ ਇਹ ਰਾਜਨੀਤੀ ਐਤਕੀ ਬੜੀ ਦਿਲਚਸਪ ਹੋਣੀ ਆ ਅਤੇ ਵੇਨੇ ਕੀ ਬਣਦਾ। ਪਰ ਬਾਜਵਾ ਸਾਹਿਬ ਨੇ ਗੱਲ ਕਹੀ ਆ ਕਿ ਹਾਲੇ ਕਈ ਵਿਧਾਇਕਾਂ ਨੇ ਰੋਣਾ, ਕਈ ਤਰ੍ਹਾਂ ਦੇ ਹਾਲਾਤ ਬਦਲਣੇ ਆ ਅਤੇ ਆਉਂਦੇ 3 ਮਹੀਨਿਆਂ ਦੇ ਵਿੱਚ ਜੋ ਕੁਝ ਹੋਊਗਾ ਉਹਦੇ ਬਾਰੇ ਤੁਸੀਂ ਕਦੇ ਕਿਆਸ ਵੀ ਨਹੀਂ ਕੀਤਾ ਹੋਣਾ। ਉਸ ਤੋਂ ਅਗਲੀ ਗੱਲ ਇਹ ਜੀ ਕਿ ਲੰਘੇ ਕੱਲ੍ਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਬੜਾ ਮਹੱਤਵਪੂਰਨ ਫੈਸਲਾ ਕੀਤਾ CBI ਦੇ ਕੋਲੋਂ ਪੜਤਾਲ ਕਰਾਉਣ ਦਾ। CBI ਨੂੰ ਪੜਤਾਲ ਸੌਂਪ ਦਿੱਤੀ ਗਈ ਹੈ, ਜ਼ਿੰਮੇਵਾਰੀ ਸੌਂਪ ਦਿੱਤੀ ਗਈ ਆ। ਮੁੱਖ ਮੰਤਰੀ ਦਫ਼ਤਰ ਦੇ ਵਿੱਚ ਕਥਿਤ ਭ੍ਰਿਸ਼ਟਾਚਾਰ ਦੀ ਪੜਤਾਲ ਦੀ ਗੱਲ ਆ ਇਹ। ਤੁਹਾਨੂੰ ਚੇਤੇ ਹੋਣਾ ED ਦੇ ਵੱਲੋਂ ਕਈ ਤਰ੍ਹਾਂ ਦੀਆਂ ਗੱਲਾਂ ਕਹੀਆਂ ਗਈਆਂ ਸੀ। ED ਦੇ ਅਧਿਕਾਰੀਆਂ ਦੇ ਵੱਲੋਂ DGP ਸਾਹਿਬ ਨੂੰ ਚਿੱਠੀਆਂ ਲਿਖੀਆਂ ਗਈਆਂ ਪਰ ਕੋਈ ਕਾਰਵਾਈ ਨਹੀਂ ਹੋਈ। ED ਨੇ ਅਦਾਲਤ ਦੇ ਵਿੱਚ ਇਹ ਗੱਲ ਕਹੀ ਕਿ ਭਾਈ ਸਾਡੇ ਵੱਲੋਂ ਜੋ ਚਿੱਠੀਆਂ ਲਿਖੀਆਂ ਗਈਆਂ ਸਾਨੂੰ ਕੋਈ ਵੀ ਢੁੱਕਵਾਂ ਉੱਤਰ ਨਹੀਂ ਮਿਲਿਆ ਅਤੇ ਫਿਰ ਅਦਾਲਤ ਨੇ ਇਸ ਮਾਮਲੇ ਦੀ ਪੜਤਾਲ CBI ਨੂੰ ਸੌਂਪਣ ਦਾ ਫੈਸਲਾ ਕਰ ਲਿਆ। ਹੁਣ ਹਰਪਾਲ ਸਿੰਘ ਚੀਮਾ ਸਾਹਿਬ ਜਿਹੜੇ ਕਿ ਵਿੱਤ ਮੰਤਰੀ ਹੈ ਪੰਜਾਬ ਦੇ, ਉਹਨਾਂ ਨੇ ਕਿਹਾ ਜੀ ਕਿ ਹਾਈ ਕੋਰਟ ਦੇ ਇਸ ਫੈਸਲੇ ਨੂੰ ਅਸੀਂ ਸੁਪਰੀਮ ਕੋਰਟ ਵਿੱਚ ਚੈਲੰਜ ਕਰਾਂਗੇ। ਹੁਣ ਇਹ ਚੈਲੰਜ ਹੋਣ ਤੋਂ ਬਾਅਦ ਕੀ ਹਾਲਾਤ ਬਦਲਦੇ ਆ ਇਹ ਤਾਂ ਚਲੋ ਵਕਤ ਨੇ ਬਿਆਨ ਕਰਨਾ, ਪਰ ਵਿਰੋਧੀ ਪਾਰਟੀਆਂ ਨੇ ਗੱਲ ਕਹੀ ਹੈ ਕਿ ਮੁੱਖ ਮੰਤਰੀ ਦੇ ਦਫ਼ਤਰ ਤੱਕ ਕਥਿਤ ਭ੍ਰਿਸ਼ਟਾਚਾਰ ਦਾ ਸੇਕ ਪਹੁੰਚ ਚੁੱਕਿਆ ਅਤੇ ਆਉਂਦੇ ਸਮੇਂ ਦੇ ਵਿੱਚ ਬਹੁਤ ਵੱਡੇ ਵੱਡੇ ਖੁਲਾਸੇ ਹੋਣਗੇ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਅਤੇ ਫਿਰ ਕਰੰਟ ਪੜੀ।
6: 227 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਈਡੀ ਤੋਂ ਬਾਅਦ CBI ਦੀ ਐਂਟਰੀ ਵੀ ਹੋ ਗਈ ਆ। ਪੰਜਾਬ ਦੇ ਮੁੱਖ ਮੰਤਰੀ ਦੇ ਦਫ਼ਤਰ ਨਾਲ ਜੁੜੇ ਸਰਕਾਰੀ ਟੈਂਡਰ ਟ੍ਰਾਂਸਫਰ ਪੋਸਟਿੰਗ ਸਮੇਤ ਕਈ ਮਾਮਲਿਆਂ ਦੇ ਵਿੱਚ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ ਦੀ ਪੜਤਾਲ ਹੁਣ CBI ਕਰੇਗੀ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਲੰਘੇ ਕੱਲ੍ਹ ਯਾਨੀ ਕਿ ਸੋਮਵਾਰ ਨੂੰ ਕੇਂਦਰੀ ਜਾਂਚ ਏਜੰਸੀ ਨੂੰ ਪੜਤਾਲ ਸੌਂਪ ਦਿੱਤੀ ਹੈ। ਕੋਰਟ ਨੇ CBI ਨੂੰ ਇਸ ਮਾਮਲੇ ਵਿੱਚ ਕੇਸ ਦਰਜ ਕਰਕੇ 2 ਮਹੀਨੇ ਦੇ ਅੰਦਰ ਪੜਤਾਲ ਰਿਪੋਰਟ ਸੌਂਪਣ ਨੂੰ ਕਿਹਾ। ਇਸ ਮਾਮਲੇ ਦੇ ਹੁਕਮ ਦੇ ਵਿੱਚ ਹਾਈ ਕੋਰਟ ਨੇ ਕਿਹਾ ਪਟੀਸ਼ਨ ਦੇ ਵਿੱਚ ਪੇਸ਼ ਸਮੱਗਰੀਆਂ ਦੇ ਆਧਾਰ 'ਤੇ ਕੋਰਟ ਦਾ ਮੰਨਣਾ ਕਿ ਇਸ ਮਾਮਲੇ ਦੇ ਵਿੱਚ ਨਿਰਪੱਖ ਅਤੇ ਪਾਰਦਰਸ਼ੀ ਪੜਤਾਲ ਹੋਣੀ ਜ਼ਰੂਰੀ ਹੈ। ਕੋਰਟ ਪੰਜਾਬ ਪੁਲਿਸ ਵੱਲੋਂ ਹੁਣ ਤੱਕ ਕੀਤੀ ਗਈ ਕਾਰਵਾਈ ਤੋਂ ਸੰਤੁਸ਼ਟ ਨਹੀਂ ਹੈ।
0: ਪ੍ਰਿਸਟੀਨ ਡੈਂਟਲ, ਪ੍ਰਿਸਟੀਨ ਡੈਂਟਲ ਵਾਲਿਆਂ ਕੋਲੋਂ ਤੁਸੀਂ ਆਪਣੇ ਦੰਦਾਂ ਦਾ ਕਿਸੇ ਵੀ ਪ੍ਰਕਾਰ ਦਾ ਇਲਾਜ ਕਰਵਾਉਣ ਦੇ ਲਈ ਪਹੁੰਚ ਸਕਦੇ ਹੋ। ਚਾਹੇ ਤੁਸੀਂ ਫਿਲਿੰਗ ਕਰਵਾਉਣੀ ਹੋਵੇ, ਇੰਪਲਾਂਟਸ ਹੋਵੇ, ਡੈਂਚਰ ਹੋਵੇ, ਜਾੜ ਕਢਾਉਣੀ ਹੋਵੇ, ਭਰਾਉਣੀ ਹੋਵੇ, ਦੰਦ ਸਾਫ਼ ਕਰਾਉਣੇ ਹੋਣ, 3D ਪ੍ਰਿੰਟਡ ਨਾਈਟ ਗਾਰਡ ਲਵਾਉਣੇ ਹੋਣ, ਸਪੋਰਟਸ ਗਾਰਡ ਲਵਾਉਣੇ ਹੋਣ, ਅਤੇ ਜਾਂ ਫਿਰ ਤੁਸੀਂ ਕਲੀਅਰ ਅਲਾਈਨਰਸ ਲਵਾਉਣਾ ਚਾਹੁੰਦੇ ਹੋ, ਕੋਈ ਸਰਜਰੀ ਕਰਵਾਉਣਾ ਚਾਹੁੰਦੇ ਹੋ, ਤਾਂ ਪ੍ਰਿਸਟੀਨ ਡੈਂਟਲ ਵਾਲਿਆਂ ਕੋਲ ਜ਼ਰੂਰ ਪਹੁੰਚੋ। ਇਹ ਬੱਚਿਆਂ ਦੇ ਲਈ ਸਪੈਸ਼ਲ ਟ੍ਰੀਟਮੈਂਟ ਦਿੰਦੇ ਨੇ। 2 ਲੋਕੇਸ਼ਨਸ ਨੇ ਇਹਨਾਂ ਦੀਆਂ, 1115 ਗੇਟਵੇ ਰੋਡ ਜਾਂ ਫਿਰ 2777 ਮੈਕਫਿਲਪ ਸਟ੍ਰੀਟ। ਸੇਮ ਡੇ ਤੁਹਾਨੂੰ ਅਪੁਆਇੰਟਮੈਂਟ ਮਿਲ ਜੂਗੀ। ਅਪੁਆਇੰਟਮੈਂਟ ਬਣਾਉਣ ਦੇ ਲਈ ਨੰਬਰ 4313174444, 4313174444।
6: ਚੀਫ਼ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਅਤੇ ਜਸਟਿਸ ਰੋਹਿਤ ਕਪੂਰ ਦੇ ਬੈਂਚ ਨੇ ਕਿਹਾ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਨਿਰਪੱਖ ਪੜਤਾਲ ਕਰਨ ਦੇ ਵਿੱਚ CBI ਨੂੰ ਹਰ ਸੰਭਵ ਮਦਦ ਕਰੇ। ਮਾਮਲੇ ਦੀ ਅਗਲੀ ਸੁਣਵਾਈ ਹੁਣ 7 ਦਸੰਬਰ ਨੂੰ ਹੋਏਗੀ। ਇਹ ਫੈਸਲਾ ਐਡਵੋਕੇਟ ਨਿਖਲ ਦੇ ਵੱਲੋਂ ਦਾਇਰ ਪਟੀਸ਼ਨ ਦੇ ਉੱਤੇ ਆਇਆ। ਪਟੀਸ਼ਨ ਦੇ ਵਿੱਚ ਕਿਹਾ ਗਿਆ ਸੀ ਕਿ ED ਦੇ ਵੱਲੋਂ ਮੁੱਖ ਮੰਤਰੀ ਦੇ OSD ਦੇ ਖਿਲਾਫ਼ ਲੱਗੇ ਦੋਸ਼ਾਂ ਨੂੰ ਲੈ ਕੇ DGP ਨੂੰ ਚਿੱਠੀਆਂ ਭੇਜੀਆਂ ਗਈਆਂ ਸਨ, ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਅਤੇ ED ਨੇ ਦਾਅਵਾ ਕੀਤਾ ਕਿ ਨਿਤਿਨ ਗੋਹਲ ਨਾਮੀ ਬੰਦਾ ਸਰਕਾਰ ਦੇ ਕੋਲੋਂ ਲਾਭ ਪ੍ਰਾਪਤ ਕਰਨ ਦੇ ਇੱਛੁਕ ਲੋਕਾਂ ਦੇ ਕੋਲੋਂ ਕਈ ਤਰ੍ਹਾਂ ਦੇ ਫੇਵਰ ਲੈਂਦਾ, ਇਹਦੇ ਕਰਕੇ ਪੜਤਾਲ ਹੋਣੀ ਚਾਹੀਦੀ ਆ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਸਿਰਫ ਇੰਨੀ ਗੱਲ ਕਹਿਣੀ ਬਣਦੀ ਆ ਕਿ ਬੜਾ ਕੁਝ ਹੋਣਾ ਬਾਕੀ ਆ। ਅਸੀਂ 2 ਮਹੀਨੇ ਪਹਿਲਾਂ ਹੀ ਕਿਹਾ ਸੀ ਕਿ ED ਦੇ ਵੱਲੋਂ, CBI ਦੇ ਵੱਲੋਂ ਅਤੇ ਕਈ ਹੋਰ ਏਜੰਸੀਆਂ ਦੇ ਵੱਲੋਂ ਕਈ ਤਰ੍ਹਾਂ ਦੀਆਂ ਪੜਤਾਲਾਂ ਖੋਲ੍ਹੀਆਂ ਜਾਣੀਆਂ, ਕਈ ਤਰ੍ਹਾਂ ਦੇ ਮਾਮਲਿਆਂ ਦੇ ਵਿੱਚ ਮੋੜ ਆਉਣੇ ਆ। ਇਸ ਕਰਕੇ ਕੋਈ ਵੀ ਕਿਸੇ ਵੀ ਪਾਰਟੀ ਦੇ ਪ੍ਰਤੀ ਉਲਾਰਵਾਦੀ ਨਾ ਹੋਵੇ, ਅਤੇ ਮੇਰਾ ਖਿਆਲ ਆ ਵੀ ਹੁਣ ਪਤਾ ਲੱਗ ਗਿਆ ਹੋਣਾ ਕਿ ਭਾਈ ਉਲਾਰਵਾਦੀ ਹੋਣਾ ਵੀ ਨਹੀਂ ਚਾਹੀਦਾ। ਹੁਣ ਜਦੋਂ ਜਾਂਚ ਪੜਤਾਲ CBI ਦੇ ਕੋਲ ਚਲੀ ਗਈ ਆ ਅਤੇ CBI ਨੇ ਕਦੋਂ ਤੋਂ ਆਪਦੀ ਕਾਰਵਾਈ ਸ਼ੁਰੂ ਕਰਨੀ, ਅਤੇ ਇਹਦੇ ਵਿੱਚ ਕਸੂਰਵਾਰ ਕੌਣ ਕੌਣ ਨਿਕਲੂਗਾ, ਜਿਹੜਾ ਕਸੂਰਵਾਰ ਨਿਕਲੂਗਾ ਉਹ ਪੰਜਾਬ ਦੀ ਰਾਜਨੀਤੀ ਦੇ ਉੱਤੇ ਕਿੰਨਾ ਕੁ ਅਸਰ ਪਾਊਗਾ, ਇਹ ਵਕਤ ਦੇ ਉੱਤੇ ਨਿਰਭਰ ਕਰਦੀ ਗੱਲ ਆ। ਪਰ ਲੰਘੇ ਕੱਲ੍ਹ ਮੈਂ ਖੁਦ ਇੱਕ ਗੱਲ ਦੇ ਉੱਤੇ ਹੈਰਾਨ ਹੋਇਆ, ਪਤਾ ਲੱਗਾ ਕਿ ਪੁਨਰ ਸੁਰਜੀਤੀ ਧਿਰ ਵੀ BJP ਦੇ ਨਾਲ ਗੱਠਜੋੜ ਕਰ ਸਕਦੀ ਆ। BJP ਅਤੇ ਸ਼੍ਰੋਮਣੀ ਅਕਾਲੀ ਦਲ ਦੇ ਗੱਠਜੋੜ ਦੀਆਂ ਚਰਚਾਵਾਂ ਪਿਛਲੇ ਲੰਮੇ ਸਮੇਂ ਤੋਂ ਚੱਲਦੀਆਂ ਕਿ BJP ਅਤੇ ਅਕਾਲੀਆਂ ਨੇ 57-60 ਸੀਟਾਂ ਦੇ ਉੱਤੇ ਸਮਝੌਤਾ ਕਰ ਲੈਣਾ। ਖਬਰਾਂ ਨੇ ਇਹ 60 ਸੀਟਾਂ BJP ਕੋਲ ਹੋਣਗੀਆਂ, 57 ਅਕਾਲੀਆਂ ਕੋਲ ਹੋਣਗੀਆਂ, ਪਰ ਹੁਣ ਪਤਾ ਲੱਗਾ ਜੀ ਕਿ ਪੁਨਰ ਸੁਰਜੀਤੀ ਧਿਰ ਨੇ ਵੀ BJP ਨਾਲ ਗੱਠਜੋੜ ਕਰ ਲੈਣਾ। ਅਕਾਲੀ ਦਲ ਨਾਲੋਂ ਗੁੱਸੇ ਹੋ ਕੇ ਨਿਰਾਸ਼ਾ ਦੇ ਵਿੱਚ, ਨਾਰਾਜ਼ਗੀ ਦੇ ਵਿੱਚ ਤਾਂ ਪੁਨਰ ਸੁਰਜੀਤੀ ਬਣੀ, ਅਤੇ ਪੁਨਰ ਸੁਰਜੀਤੀ ਵੀ BJP ਨਾਲ ਅਤੇ ਅਕਾਲੀ ਦਲ ਵੀ BJP ਦੇ ਨਾਲ, ਅਤੇ ਜਦੋਂ ਦੋਨੋਂ ਧਿਰਾਂ ਹੀ BJP ਦੇ ਨਾਲ ਆ ਤਾਂ ਫਿਰ ਗੁੱਸੇ ਕੌਣ ਕਿਹਦੇ ਨਾਲ ਹੋਇਆ ਸੀ, ਸਵਾਲ ਇਹ ਆ। ਪਰ ਉੱਦਾਂ ਇਸ ਗੱਲ ਦਾ ਪਤਾ ਲੱਗਾ ਜੀ ਕਿ ਅਕਾਲੀ ਦਲ ਤਾਂ ਜਿਹੜੀਆਂ ਸੀਟਾਂ ਲਊਗਾ ਉਹ ਲਊਗਾ ਹੀ, ਪਰ ਜਿਹੜੀਆਂ ਪੁਨਰ ਸੁਰਜੀਤੀ ਨੇ ਲੈਣੀਆਂ ਉਹ BJP ਦੇ ਕੋਟੇ ਦੇ ਵਿੱਚੋਂ ਲੈਣੀਆਂ। BJP ਨੇ ਆਪਣੇ ਕੋਟੇ ਦੇ ਵਿੱਚੋਂ ਗਿਆਨੀ ਹਰਪ੍ਰੀਤ ਸਿੰਘ ਦੀ ਧਿਰ ਨੂੰ ਅਤੇ ਇਹ ਦੇਣੀਆਂ ਟਿਕਟਾਂ ਦੇਣੀਆਂ। ਅਤੇ ਫਿਰ ਆਪਾਂ ਜਾਣਦੇ ਹਾਂ ਕਿ ਜਦੋਂ ਇਹ ਕੁਝ ਹੋ ਗਿਆ, ਜੇ ਮੰਨ ਲਓ ਪੁਨਰ ਸੁਰਜੀਤੀ ਦਾ BJP ਨਾਲ ਗੱਠਜੋੜ ਹੋ ਜਾਂਦਾ, ਅਤੇ ਫਿਰ ਉਹ ਬੰਦੇ ਮਤਲਬ ਸੱਚ ਸਾਬਤ ਹੋਣਗੇ ਜਿਹੜੇ ਕਹਿੰਦੇ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਵੱਡੀ ਧਿਰ ਦੇ ਹੱਕ ਦੇ ਵਿੱਚ ਖੇਡ ਰਹੇ ਆ, ਉਹਨਾਂ ਦੇ ਹੱਥਾਂ ਦੇ ਵਿੱਚ ਖੇਡ ਰਹੇ ਆ, ਉਦੋਂ ਦੋਸ਼ ਹੀ ਲੱਗਦੇ ਹੁੰਦੇ ਸੀ। ਬਾਕੀ ਦੇਖੋ ਗੱਠਜੋੜ ਕਦੋਂ ਕੁ ਹੁੰਦਾ, ਪਰ ਹੋਣ ਦੀ ਆਸ ਬੱਝ ਗਈ ਆ। ਖਬਰਾਂ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟੇ ਰੁਕਣ ਦਾ ਇਸ਼ਾਰਾ ਕਰ ਰਹੀ ਆ, ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਮਿਹਰਬਾਨੀ।

ਫੋਕਸਡ ਇੰਸ਼ੋਰੈਂਸ ਐਂਡ ਫਾਈਨੈਂਸ਼ੀਅਲ ਲਾਈਫ ਡਿਸੇਬਿਲਟੀ ਕ੍ਰਿਟੀਕਲ ਸੁਪਰ ਵੀਜ਼ਾ ਵਿਸਟਰ ਵੀਜ਼ਾ ਇੰਸ਼ੋਰੈਂਸ ਕਰਵਾਉਣ ਦੇ ਲਈ ਤੁਸੀਂ ਬੀਰਿੰਦਰ ਸਿੰਘ ਬਹਿਲ ਜੀ ਨੂੰ ਫੋਨ ਕਰੋ 204-230-4131 204-230-4131 ਜਾਂ ਫਿਰ ਤੁਸੀਂ ਸਾਊਥ ਦੇ ਵਿੱਚ 99 ਸਕਰਫੀਲਡ ਬੁਲੇਵਰਡ ਦੇ ਉੱਤੇ ਅਤੇ ਨੌਰਥ ਦੇ ਵਿੱਚ 100 ਮੈਂਡਲੇ ਡਰਾਈਵ ਦੇ ਉੱਤੇ ਜਾ ਕੇ ਇਹਨਾਂ ਨੂੰ ਮਿਲ ਵੀ ਸਕਦੇ ਹੋ।

0: ਕੁੜੀਏ ਮਾੜਾ ਜਿਹਾ ਟਾਈਮ ਤਾਂ ਦੇਖੀ, ਮੇਰਾ ਤਾਂ ਕਲਚਰ ਆਫ ਪੰਜਾਬ ਸੁਣਨਾ ਰਹਿ ਗਿਆ।
1: ਕੋਈ ਗੱਲ ਨਹੀਂ, ਹੁਣ ਸੁਣੋ ਕਲਚਰ ਆਫ ਪੰਜਾਬ ਸਾਡੇ ਯੂਟਿਊਬ ਚੈਨਲ ਕਲਚਰ ਆਫ ਪੰਜਾਬ ਤੇ।
2: ਕਲਚਰ ਆਫ ਪੰਜਾਬ ਹੁਣ ਯੂਟਿਊਬ ਤੇ।
3: ਕਲਚਰ ਆਫ ਪੰਜਾਬ ਆਪਕਾ ਡੇਲੀ ਐਂਟਰਟੇਨਮੈਂਟ ਡੋਜ਼।

0: ਪੰਜਾਬੀ ਚੁਟਕਲੇ ਕਹਾਣੀਆਂ ਤੇ ਸਾਡੀਆਂ ਚਟਪਟੀਆਂ ਗੱਲਾਂ
1: ਆਹੋ ਸੁਣਦੇ ਆ ਰੋਜ ਰੇਡੀਓ ਤੇ
2: ਸੁਣੋ ਸਾਡੇ ਯੂਟਿਊਬ ਚੈਨਲ ਕਲਚਰ ਆਫ ਪੰਜਾਬ ਤੇ
3: ਉਹ ਚਾਹ ਪੀ ਕਰ ਘਰ ਸੇ ਬਾਹਰ ਨਿਕਲੇ ਤੋ ਦੇਖਤੇ ਹੈ ਕਿ ਉਸ ਇਨਸਾਨ ਕੇ 3 ਸਾਲ ਕੇ ਬੇਟੇ ਕੇ ਹਾਥ ਮੇ ਹਥੌੜਾ ਆ ਚੁਕਾ ਹੈ ਔਰ ਕਾਰ ਕੇ ਰਾਈਟ ਸਾਈਡ ਪਰ ਬਹੁਤ ਸੇ ਡੈਂਟ ਥੇ ਹੀ ਵਾਜ਼ ਹਿਟਿੰਗ ਦ ਕਾਰ ਵਿਦ ਅ ਹੈਮਰ ਇਸ ਸਾਰੀ ਸਿਚੁਏਸ਼ਨ ਕੋ ਦੇਖ ਕਰ ਉਸ ਆਦਮੀ ਕੋ ਇਤਨਾ ਗੁੱਸਾ ਆਇਆ ਦੈਟ ਇਟ ਵੈਂਟ ਆਊਟ ਆਫ ਕੰਟਰੋਲ ਉਸੀ ਹਥੌੜੇ ਕੇ ਸਾਥ ਬੱਚੇ ਕੇ ਹਾਥ ਪਰ ਦੇ ਮਾਰਾ ਕੁਛ ਦੇਰ ਬਾਅਦ ਜਬ ਗੁੱਸਾ ਠੰਡਾ ਹੁਆ ਤੋ ਝਟ ਸੇ ਹਾਸਪਿਟਲ ਭਾਗੇ ਚੋਟ ਜ਼ਿਆਦਾ ਥੀ ਇਸ ਲਈ ਅਨਫੋਰਚੁਨੇਟਲੀ ਉਸ ਬੱਚੇ ਕੀ ਏਕ ਫਿੰਗਰ ਐਮਪਿਊਟੇਟ ਕਰਨੀ ਪੜੀ

ਕਰ ਨਮਸਕਾਰ ਪੂਰੇ ਗੁਰਦੇਵ, ਸਫਲ ਮੂਰਤ ਸਫਲ ਜਾਂ ਕੀ ਸੇਵ, ਅੰਤਰਜਾਮੀ ਪੁਰਖ ਵਿਦਾਤਾ, ਆਠ ਪਹਿਰ ਨਾਮ ਰੰਗ ਰਾਤਾ, ਗੁਰ ਗੋਬਿੰਦ ਗੁਰੂ ਗੋਪਾਲ, ਆਪਣੇ ਦਾਸ ਕਉ ਰੱਖਣਹਾਰ ਰਹਾਓ, ਪਾਤਸ਼ਾਹ ਸ਼ਾਹ ਉਮਰਾਓ ਪਤੀ ਆਏ, ਦੁਸ਼ਟ ਅਹੰਕਾਰੀ ਮਾਰ ਪਚਾਏ, ਨਿੰਦਕ ਕੈ ਮੁਖ ਕੀ ਨੋ ਰੋਗ, ਜੈ ਜੈਕਾਰ ਕਰੈ ਸਭ ਲੋਗ, ਸੰਤਨ ਕੈ ਮਨ ਮਹਾ ਆਨੰਦ, ਸੰਤ ਜਪੈ ਗੁਰਦੇਵ ਭਗਵੰਤ, ਸੰਗਤ ਕੇ ਮੁਖੀ ਉੱਜਲ ਪਏ, ਸਗਲ ਥਾਨ ਨਿੰਦਕੇ ਗਏ, ਸਾਸ ਸਾਸ ਜਨ ਸਦਾ ਸਲਾਹੇ, ਪਾਰ ਬ੍ਰਹਮ ਗੁਰ ਬੇਪਰਵਾਹੇ, ਸਗਲ ਭੈ ਮਿਟੇ ਜਾਂ ਕੀ ਸਰਣ, ਨਿੰਦਕ ਮਾਰ ਪਾਏ ਸਭ ਧਰਨ, ਜਨ ਕੀ ਨਿੰਦਾ ਕਰੈ ਨਾ ਕੋਏ, ਜੋ ਕਰੈ ਸੋ ਦੁਖੀਆ ਹੋਏ, ਆਠ ਪਹਿਰ

ਪਤੀਆ ਭਰ ਲੀਨਾ ਮਨ ਕਠੋਰ ਅਜੂ ਨਾ ਪਤੀਨਾ ਕਹਿ ਕਬੀਰ ਹਮਰਾ ਗੋਬਿੰਦ ਚੌਥੇ ਪਦ ਮੈਂ ਜਨ ਕੀ ਜਿੰਦ ਗੋਂਡ ਨਾਇਓ ਮਾਨਸ ਨਾਇਓ ਦੇਓ ਨਾਇਓ ਜਤੀ ਕਹਾ ਵੈਸੇਓ ਨਾ ਇਹੋ ਜੋਗੀ ਨਾ ਅਵਧੂਤਾ ਨਾ ਸਮਾਇ ਨਾ ਕਾਹੂ ਪੂਤਾ ਇਹ ਮੰਦਿਰ ਮੈਂ ਕੌਣ ਬਸਾਈ ਤਾਂ ਕਾ ਅੰਤ ਨਾ ਕੋ ਉਪਾਈ ਰਹਾਓ ਨਾ ਉਹ ਗ੍ਰਹੀ ਨਾ ਉਹ ਦਾਸੀ ਨਾ ਉਹ ਰਾਜ ਨਾ ਭੇਖ ਮੰਗਾਸੀ ਨਾ ਇਸ ਪਿੰਡ

ਦੇਖੋ ਇਸ ਮਰਤੇ ਕਹੋ ਜੇ ਕੋ ਰੋਵੈ ਜੋ ਰੋਵੈ ਸੋਈ ਪਤ ਖੋਵੈ ਗੁਰਪ੍ਰਸਾਦ ਮੈਂ ਡਗਰੋ ਪਾਇਆ ਜੀਵਨ ਮਰਨ ਦੋ ਮਿਟਵਾਇਆ ਕਹੋ ਕਬੀਰ ਇਹੋ ਰਾਮ ਕੀ ਅੰਸ਼ ਜਸ ਕਾਗਤ ਪਰ ਮਿਟੈ ਨਾਮ ਅੰਸ਼ ਗੋਂਡ ਟੂਟੇ ਤਾਗੇ ਨਖੁੱਟੀ ਪਾਨ ਦੁਆਰ ਉੱਪਰ ਚਿਲਕਾਵੇ ਕਾਨ ਕੂਚ ਵਿਚਾਰੇ ਫੂਏ ਫਾਲ ਇਹ ਮੁੰਡਿਆ ਸਿਰਚੰਡ ਬੋ ਕਾਲ ਇਹੋ ਮੁੰਡਿਆ ਸਗਲੋ ਦਰਬ ਖੋਈ ਆਵਤ ਜਾਤ ਨਾ

ਮਨ ਕੂਟ ਤੋ ਜਮ ਤੇ ਛੂਟ ਕੁੱਟ ਕੁੱਟ ਮਨ ਕਸਵੱਟੀ ਲਾਵੈ ਸੋ ਕੂਟਨ ਮੁਕਤ ਬਹੁ ਪਾਵੈ ਕੂਟਨ ਕਿਸੈ ਕਹੋ ਸੰਸਾਰ ਸਗਲ ਬੋਲਣ ਕੇ ਮਾਹੇ ਵਿਚਾਰ ਰਹਾਓ ਨਾਚਨ ਸੋਏ ਜੋ ਮਨ ਸਿਓ ਨਾਚੈ ਝੂਠ ਨਾ ਪਤੀਐ ਪਰ ਚੈ ਸਾਚੈ ਇਸ ਮਨ ਆਗੇ ਪੂਰੈ ਤਾਲ ਇਸ ਨਾਚਨ ਕੇ ਮਨ ਰਖਵਾਲ ਬਜਾਰੀ ਸੋ ਜੋ

ਆਦ ਪੁਰਖਤੇ ਹੋਏ ਅਨਾਦ, ਜਪੀਐ ਨਾਮ ਅੰਨ ਕੈ ਸਾਦ ਰਹਾਉ। ਜਪੀਐ ਨਾਮ ਜਪੀਐ ਅੰਨ, ਅੰਬੈ ਕਾ ਸੰਗ ਨੀਕਾ ਵੰਨ। ਅੰਨੈ ਬਾਹਰ ਜੋ ਨਰ ਹੋਵੇ, ਤੀਨ ਭਵਨ ਮੈਂ ਆਪਣੀ ਖੋਵੈ। ਛੋਡੈ ਅੰਨ ਕਰੈ ਪਾਖੰਡ, ਨਾ ਸੋਹਾਗਣ ਨਾ ਉਹ ਰੰਡ। ਜਗ ਮੈਂ

ਨਰ ਤੇ ਸੁਰ ਹੋਏ ਜਾਤ ਨਿਮਖ ਮੈਂ ਸਤਿਗੁਰ ਬੁੱਧ ਸਿਖਲਾਈ ਨਰ ਤੇ ਉਪਜ ਸੁਰਗ ਕਉ ਜੀਤੇ ਉਹ ਸੋ ਅਵਖਦ ਮੈਂ ਪਾਈ ਜਹਾਂ ਜਹਾਂ ਤੂੰ ਨਾਰਦ ਟੇਕੈ ਨੈਕਟ ਕਾਵੋ ਮੋਹੇ ਤੇਰੇ ਨਾਮ ਅਵਲੰਬ ਬਹੁਤ ਜਾਣੇ ਉਦਰੇ ਨਾਮੇ ਕੀ ਨਿਜਮਤ ਇਹ ਗੋਂਡ ਮੋਹੇ ਲਗਤੀ ਤਾਲਾ ਬੇਲੀ ਬਛਰੇ ਬਿਨ ਗਾਏ ਅਕੇਲੀ ਪਾਨੀਆਂ ਬਿਨ ਮੀਨ ਤਲਫੈ ਐਸੇ ਰਾਮ ਨਾਮਾ ਬਿਨ ਬਾਪਰੋ ਨਾਮਾ ਰਹਾਓ ਜੈਸੇ ਗਾਇਕਾ ਬਾਛਾ ਛੂਠਲਾ ਤਨ ਥਨ ਚੋਖਤਾ ਮਾਖਣ ਘੂਟਲਾ ਨਾਮ ਦਿਓ ਨਾਰਾਇਣ ਪਾਇਆ ਗੁਰ ਭੇਟ ਤਾਂ ਲੱਖ ਲਖਾਇਆ ਜੈਸੇ ਬਿਖੈ ਹੇਤ ਪਰਨਾਰੀ ਐਸੇ ਨਾਮੇ ਪ੍ਰੀਤ ਮੁਰਾਰੀ ਜੈਸੇ ਤਾਪ ਤੇ ਨਿਰਮਲ ਕਾਮਾ ਤੈਸੇ ਰਾਮ ਨਾਮਾ ਬਿਨ ਬਾਪਰੋ ਨਾਮਾ ਰਾਗ ਗੋਂਡ ਬਾਣੀ ਨਾਮ ਦਿਓ ਜਿਉ ਕੀ ਘਰ ਦੂਜਾ ਏਕੋ ਓੰਕਾਰ ਸਤਿਗੁਰ ਪ੍ਰਸਾਦ ਹਰ ਹਰ ਕਰਤ ਮਿਟੇ ਸਭ ਭਰਮਾ ਹਰ ਕੋ ਨਾਮ ਲੈ ਉਤਮ ਧਰਮਾ ਹਰ ਹਰ ਕਰਤ ਜਾਤ ਕੁਲ ਹਰੀ ਸੋ ਹਰ ਅੰਧਲੇ ਕੀ ਲਾਕਰੀ ਹਰ ਏ ਨਮਸਤੇ ਹਰ ਏ ਨਮੈ ਹਰ ਹਰ ਕਰਤ ਨਹੀਂ ਦੁਖ ਜਮੈ ਰਹਾਓ ਹਰ ਹਰ ਨਕਸ ਹਰੇ ਪ੍ਰਾਨ ਅਜੈ ਮਲਕੀਓ ਬੈਕੁੰਠ ਹੈ ਥਾਨ ਸੁਆ ਪੜਾਵਤ ਗਨ ਕਾ ਤਰੀ ਸੋ ਹਰ ਨੈਨੋ ਕੀ ਪੁੱਤਰੀ ਹਰ ਹਰ ਕਰਤ ਪੂਤਨਾ ਤਰੀ ਬਾਲ ਘਾਤਨੀ ਕਪਟੈ ਭਰੀ ਸਿਮਰਨ ਦਰੋਪਦ ਸੁਤ ਉਦਰੀ ਗੌਤਮ ਸਤੀ ਸਲਾ ਨਿਸਤਰੀ ਕੇਸੀ ਕੰਸ

ਗੋਂਡ ਭੈਰੋ ਪੂਤ ਸੀ ਤਲਾ ਧਾਵੈ ਖਰ ਬਾਹਨੇ ਉਹ ਸ਼ਾਹ ਰੋਡਾਵੈ ਹਉ ਤਉ ਏਕ ਰਮਈਆ ਲੈ ਹਉ ਆਨ ਦੇਵ ਬਦਲਾ ਵੰਦੈ ਹਉ ਰਹਾਉ ਸਿਵ ਸਿਵ ਕਰਤੇ ਜੋ ਨਰ ਧਿਆਵੈ ਬਰਦ ਚੜੇ ਡਉਰੂ ਟਮਕਾਵੈ ਮਹਾਮਾਈ ਕੀ ਪੂਜਾ ਕਰੈ ਨਰਸੈ ਨਰ ਹੋਏ ਅਵਤਰੈ ਤੂੰ ਕਹਿਤ ਹੀ ਅਦ ਭਵਾਨੀ ਮੂਤ ਕੀ ਬਰੀਆ ਕਹਾਂ ਛਪਾਨੀ ਗੁਰਮਤ ਰਾਮ ਨਾਮ ਗਹੁ ਮੀਤਾ ਪ੍ਰਣਵੈ ਨਾਮਾ ਇਉ ਕਹਿ ਗੀਤਾ

ਹੌਲੇ ਬਲਦ ਚੜਿਆ ਆਵਤ ਦੇਖਿਆ ਥਾ ਮੋਦੀ ਕੇ ਘਰ ਖਾਣਾ ਪਾਕਾ ਵਾਕਾ ਲੜਕਾ ਮਾਰਿਆ ਥਾ ਪਾਂਡੇ ਤੁਮਰਾ ਰਾਮ ਚੰਦ ਸੋ ਪੀ ਆਵਤ ਦੇਖਿਆ ਥਾ ਰਾਵਣ ਸੇਤੀ ਸਰਬਰ ਹੋਈ ਕਰ ਕੀ ਜੋਏ ਗਵਾਈ ਥੀ ਹਿੰਦੂ ਅੰਨਾ ਤੁਰਕੂ ਕਾਣਾ ਦੋਹਾਂ ਤੇ ਗਿਆਨੀ ਸਿਆਣਾ ਹਿੰਦੂ ਪੂਜੈ ਦੇਹੋਰਾ ਮੁਸਲਮਾਨ ਮਸੀਤ ਨਾਮੇ ਸੋਈ ਸੇਵਿਆ ਜੈ ਦੇਹੋਰਾ ਨਾ ਮਸੀਤ ਰਾਗੋਂਡ ਬਾਣੀ ਰਵਿਦਾਸ ਜੀਓ ਕੀ ਕਰ ਦੂਜਾ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਮੁਕੰਦ ਮੁਕੰਦ ਜਪੋ ਸੰਸਾਰ ਬਿਨ ਮੁਕੰਦ ਤਨ ਹੋਏ ਔਹਾਰ ਸੋਈ ਮੁਕੰਦ ਮੁਕਤ ਕਾ ਦਾਤਾ ਸੋਈ ਮੁਕੰਦ ਹਮਰਾ ਪਿਤ ਮਾਤਾ ਜੀਵਤ ਮੁਕੰਦੇ ਮਰਤ ਮੁਕੰਦੇ ਤਾਂ ਕੇ ਸੇਵਕ ਉਸਦਾ ਆਨੰਦੇ ਰਹਾਓ ਮੁਕੰਦ ਮੁਕੰਦ ਹਮਾਰੇ ਪ੍ਰਾਨੰ ਜਪ ਮੁਕੰਦ ਮਸਤਕ ਨਿਸ਼ਾਨੰ ਸੇਵ ਮੁਕੰਦ ਕਰੈ ਬੈਰਾਗੀ ਸੋਈ ਮੁਕੰਦ ਦੁਰਬਲ ਤਨ ਲਾਦੀ ਏਕ ਮੁਕੰਦ ਕਰੈ ਉਪਕਾਰ ਹਮਰਾ ਕਹਾਂ ਕਰੈ ਸੰਸਾਰ

ਰਾਮ ਕਲੀ ਮਹੱਲਾ ਪਹਿਲਾ ਸੁਰਤੀ ਸੁਰਤਰ ਲਾਈਐ ਏਤ ਤਨ ਕਰ ਤੁਲਹਾ ਲੰਘੈ ਜੇਤ ਅੰਤਰ ਪਾਹਿਤ ਸਹਿ ਤੂੰ ਰੱਖ ਐਨਸ ਦੀਵਾ ਬਲੈ ਅਥਕ

ਆਪੇ ਨਜ਼ਰ ਕਰੇ ਜਾਂ ਸੋਏ, ਗੁਰਮੁਖ ਵਿਰਲਾ ਬੂਝੈ ਕੋਏ, ਤਿਤ ਘਟ ਦੀਵਾ ਨਹੀਂ ਚਲ ਹੋਏ, ਪਾਣੀ ਮਰੈ ਨਾ ਬੁਝਾਇਆ ਜਾਏ, ਐਸਾ ਦੀਵਾ ਨੀਰਤ ਰਾਏ, ਡੋਲੈ ਵਾਹੋ ਨਾ ਵੱਡਾ ਹੋਏ, ਜਾਪੈ ਜੋ ਸਿੰਘਾਸਣ ਲੋਏ, ਖੱਤਰੀ ਬ੍ਰਾਹਮਣ ਸੂਦ ਕੇ ਵੈ

ਸਤ ਸੰਤੋਖ ਹੋਵੇ ਅਰਦਾਸ, ਤਾਂ ਸੁਣ ਸਦ ਬਹਾਲੇ ਪਾਸ। ਨਾਨਕ ਬਿਰਥਾ ਕੋਏ ਨਾ ਹੋਏ, ਐਸੀ ਦਰਗਹਿ ਸੱਚਾ ਸੋਏ ਰਹਾਓ। ਪ੍ਰਾਪਤ ਪੋਤਾ

0: ਪਾਏ ਜਿਨ ਕਿਛ ਕੀਆ ਸੋ ਕਿਛ ਕਰੈ ਆਪਣੀ ਕੀਮਤ ਆਪੇ ਧਰੈ ਗੁਰਮੁਖ ਪ੍ਰਗਟ ਹੋਵਾ ਹਰ ਰਾਏ ਨਾ ਕੋ ਆਵੇ ਨਾ ਕੋ ਜਾਏ ਲੋਕ ਤਿਕਾਰ ਕਹਿ ਮੰਗਤ ਜਨ ਮੰਗਤ ਮਾਨ ਨਾ ਪਾਇਆ ਸਹਿ ਕੀਆਂ ਗੱਲਾਂ ਦਰ ਕੀਆਂ ਬਾਤਾਂ ਤੈਂ ਤਾਂ ਕਹਿਣ ਕਹਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਰਬ ਸਾਂਝੀ ਗੁਰਬਾਣੀ ਪ੍ਰੋਗਰਾਮ ਦੇ ਸਪਾਂਸਰ ਹਨ ਟੌਪ ਲਿੰਕ ਲੋਨ ਐਂਡ ਲੀਜ਼ਿੰਗ। ਤੁਹਾਡਾ ਟਰੱਕ ਟ੍ਰੇਲਰ ਦਾ ਲੋਨ ਕਿਤੋਂ ਨਹੀਂ ਹੋ ਰਿਹਾ ਜਾਂ ਤੁਸੀਂ ਯੂਜ਼ਡ ਟਰੱਕ ਖਰੀਦਣੇ ਹਨ ਤੇ ਸਾਨੂੰ ਕਾਲ ਕਰੋ 204-480-9600 ਜਾਂ ਆਨਲਾਈਨ ਵਿਜ਼ਿਟ ਕਰੋ toplinkfinancial.com।

0: to call Karo 204-772-1313. Canada's number one provider of training, consulting, and software for the transportation industry. ACE ACI e-manifest permits, CTPAT, and more. Visit avaal.com.
1: ਓ ਵੈਲਕਮ ਹੈ ਜੀ ਆਪਣਾ ਹੀ ਗਰਾਜ
2: ਬ੍ਰਿਚਰਡ ਆਟੋ ਬੋਡੀ ਸ਼ਾਪ ਵਿਨੀਪੈਗ ਵਿੱਚ ਪੰਜਾਬੀ ਬਾਈਆਂ ਦੀ ਮਸ਼ਹੂਰ MPI ਯਾਨੀ ਮੈਨੀਟੋਬਾ ਪਬਲਿਕ ਇੰਸ਼ੋਰੈਂਸ ਦੀ ਮਨਜ਼ੂਰਸ਼ੁਦਾ ਆਟੋ ਬੋਡੀ ਸ਼ਾਪ
3: ਐਕਸੀਡੈਂਟਲ ਟੁੱਟੀਆਂ ਭੱਜੀਆਂ ਕਾਰਾਂ ਵੈਨਾਂ ਤੇ SUV ਦਾ ਤਸੱਲੀ ਬਖਸ਼ ਬੋਡੀ ਵਰਕ
2: ਕੀ MPI ਤੁਹਾਡੀ ਗੱਡੀ ਦਾ ਕਲੇਮ ਘੱਟ ਦੇ ਰਹੀ ਹੈ ਤਾਂ ਅਸੀਂ ਤੁਹਾਨੂੰ ਵੱਧ ਤੋਂ ਵੱਧ ਕਲੇਮ ਦਵਾ ਸਕਦੇ ਹਾਂ
3: ਇੱਥੇ ਕ੍ਰੈਕ ਅਤੇ ਟੁੱਟੀਆਂ ਹੋਈਆਂ ਵਿੰਡਸ਼ੀਲਡਾਂ ਵੀ ਰਿਪੇਅਰ ਕੀਤੀਆਂ ਜਾਂਦੀਆਂ ਨੇ ਇੱਥੇ ਸਪੋਰਟਸ ਕਾਰਾਂ ਨੂੰ ਕਸਟਮ ਪੇਂਟ ਵੀ ਕੀਤਾ ਜਾਂਦਾ ਹੈ
2: ਟੈਕਸੀਆਂ ਵਾਲੇ ਵੀਰਾਂ ਦੇ ਟਾਈਮ ਦਾ ਖਾਸ ਖਿਆਲ ਅਤੇ ਖਾਸ ਡਿਸਕਾਊਂਟ ਵੀ ਪ੍ਰਿਚਰਡ ਆਟੋ ਬੋਡੀ ਸ਼ਾਪ ਦੇ 22 ਚਾਰਲੀ ਗਿੱਲ ਨੂੰ ਮਿਲੋ
3: 171 ਪ੍ਰਿਚਰਡ ਐਵੇਨਿਊ ਵਿਨੀਪੈਗ
2: ਫੋਨ 204-582-3807
3: 204-582-3807
4: ਫਾਈਨੈਂਸ਼ੀਅਲ ਸਕਸੈਸ ਪਲੈਨਿੰਗ ਨਾਲ ਆਉਂਦਾ ਹੈ ਨਾ ਕਿ ਸਿਰਫ ਕਿਸਮਤ ਨਾਲ ਦਲਜੀਤ ਕੈਂਥ ਨੂਰਾ ਫਾਈਨੈਂਸ਼ੀਅਲ ਤੋਂ ਤੁਹਾਨੂੰ ਗਾਈਡ ਕਰਦੇ ਨੇ ਰਿਟਾਇਰਮੈਂਟ ਇਨਵੈਸਟਮੈਂਟਸ ਤੇ ਟੈਕਸ ਪਲੈਨਿੰਗ ਵਿੱਚ ਸਿੰਪਲ ਕਲੀਅਰ ਤੇ ਰਿਜ਼ਲਟ ਓਰੀਐਂਟਿਡ ਅਪਰੋਚ ਨਾਲ ਬੁੱਕ ਕਰੋ ਆਪਣੀ ਕੰਸਲਟੇਸ਼ਨ ਅੱਜ ਹੀ ਕਾਲ 204-979-0786 ਨੂਰਾ ਫਾਈਨੈਂਸ਼ੀਅਲ ਫਿਊਚਰ ਨੂੰ ਸਿਕਿਓਰ ਕਰੋ ਅੱਜ ਤੋਂ
5: ਵਿਨੀਪੈਗ ਵਾਲਿਓ ਤਿਆਰ ਹੋ ਜਾਓ ਗੱਜਾ ਬਰੋਸ ਦੀ 1115 ਗੇਟਵੇ ਰੋਡ ਲੋਕੇਸ਼ਨ ਰੀਓਪਨ ਹੋ ਗਈ ਹੈ
6: ਨਵੀਂ ਮੈਨੇਜਮੈਂਟ ਟੀਮ ਤੇ ਸਪੈਸ਼ਲ ਰੀਓਪਨਿੰਗ ਪ੍ਰਾਈਸਿਸ ਦੇ ਨਾਲ 1115 ਗੇਟਵੇ ਰੋਡ ਸਟੋਰ ਫਰੈਸ਼ ਲੁੱਕ ਫਰੈਸ਼ ਟੀਮ ਤੇ ਉਹੀ ਗਰਚਾ ਬਰੋਸ ਦਾ ਡਿਲੀਸ਼ੀਅਸ ਟੇਸਟ
5: ਇੰਜੋਏ ਕਰੋ ਕ੍ਰਿਸਪੀ ਫਿਸ਼ ਪਕੌੜਾ ਮੈਰੀਨੇਟ ਚਿਕਨ ਲੈਗਸ ਐਂਡ ਥਾਈਸ ਵਿੰਗਸ ਟਿੱਕਾ ਫਿਸ਼ ਗੋਟ ਲੈਂਬ ਵੈਜ ਆਪਸ਼ਨ ਐਂਡ ਹੈਲਦੀ ਨਾਨ ਫਰਾਈਡ ਓਵਨ ਕੁੱਕ ਆਈਟਮਸ ਹਰ ਫੈਮਿਲੀ ਹਰ ਪਾਰਟੀ ਦੇ ਲਈ ਪਰਫੈਕਟ
7: ਵਿਨੀਪੈਗ ਵਾਲਿਓ ਗਰਚਾ ਬਰੋਸ ਗੇਟਵੇ ਤੇ ਕ੍ਰਿਸਪੀ ਫਿਸ਼ ਪਕੌੜਾ ਦੀ ਸਿਰਫ $8.99 ਦੀ ਸਪੈਸ਼ਲ ਪ੍ਰਾਈਸ ਨੂੰ ਮਿਸ ਨਾ ਕਰ ਜਾਇਓ
6: ਵਿਜ਼ਿਟ ਗਰਚਾ ਬਰੋਸ 1115 ਗੇਟਵੇ ਰੋਡ ਯੂਨਿਟ 5 ਲੋਕੇਸ਼ਨ
5: ਗਰਚਾ ਬਰੋਸ ਟੇਸਟ ਦੈਟ ਬ੍ਰਿੰਗਸ ਐਵਰੀਵਨ ਟੁਗੇਦਰ
8: Sigri Indian Bistro Amazing Fine Dine Experience Enjoy karo ena da special lunch Tandoori Paranthe te Amritsari Kulche Sham 4 baje tak Is de naal naal Indo Chinese menu vi te ena de famous tandoori appetizers da ta jawab vi nahi Har cheez tuhade order te bilkul fresh banayi jandi hai te je ena di famous biryani paneer tikka masala goat curry butter chicken na khade te ki khada 7 days a week 11 a.m. to 10:30 p.m. 55 Waterford Green Common Dine in ya takeout le call karo 204-777-3300
9: ਘਰ ਵਰਗਾ ਟੇਸਟ ਸੁਪਨਾ ਜਿਹਾ ਲੱਗਦਾ ਹੈ ਨਾ ਬਿਲਕੁਲ ਨਹੀਂ ਜ਼ਰੂਰ ਇੰਡੀਅਨ ਸਵੀਟਸ ਦੀ ਇਹ ਸਪੈਸ਼ਲਿਟੀ ਹੈ 50 ਤੋਂ ਵੀ ਵੱਧ ਤਰ੍ਹਾਂ ਦੀਆਂ ਹੋਮਮੇਡ ਸਵੀਟਸ ਹਮੇਸ਼ਾ ਫਰੈਸ਼ ਇੰਨਾ ਹੀ ਨਹੀਂ ਹਰ ਤਰ੍ਹਾਂ ਦਾ ਇੰਡੀਅਨ ਸਟਰੀਟ ਫੂਡ ਵੀ ਅਵੇਲੇਬਲ ਹੈ ਕੁਲਚੇ ਛੋਲੇ ਛੋਲੇ ਭਟੂਰੇ ਗੋਲ ਗੱਪੇ ਦਹੀਂ ਭੱਲੇ ਸਟਫ ਕੁਲਚਾ ਨਿਊਟਰੀ ਕੁਲਚਾ ਨੂਡਲ ਬਰਗਰ ਗੋਭੀ ਪਕੌੜਾ ਸਮੋਸਾ ਟਿੱਕੀ ਵੈਜ ਪਨੀਰ ਜਾਂ ਬ੍ਰੈਡ ਪਕੌੜਾ ਤੇ ਹੋਰ ਵੀ ਬਹੁਤ ਕੁਛ ਤੇ ਇਹ ਸਭ ਤੋਂ ਬਾਅਦ ਮਿਲਕ ਬਦਾਮ ਤੇ ਰਸ ਮਲਾਈ ਵੀ ਆ ਗਿਆ ਨਾ ਮੂੰਹ ਦੇ ਵਿੱਚ ਪਾਣੀ ਸਵਾਜੀ ਪਹੁੰਚੋ 55 Waterford Green Common. Call 204-633-2224. Eat in or take out 9 a.m. to 8 p.m. Sarur Indian Sweets.
10: ਇੱਥੇ ਆ ਕੇ ਬੱਚਿਆਂ ਨੂੰ ਇੱਕ ਬਿਹਤਰ ਜ਼ਿੰਦਗੀ ਦੇਣ ਦਾ ਸੁਪਨਾ ਤਾਂ ਪੂਰਾ ਹੁੰਦਾ ਨਜ਼ਰ ਆਇਆ ਪਰ ਡਰ ਵੀ ਲੱਗਦਾ ਕਿ ਕਿਤੇ ਉਹ ਆਪਣਾ ਪਿਛੋਕੜ ਆਪਣੀ ਮਾਂ ਬੋਲੀ ਨੂੰ ਨਾ ਭੁੱਲ ਜਾਣ
11: ਇਹ ਡਰ ਤੇਰਾ ਹੀ ਨਹੀਂ ਪੰਜਾਬੋਂ ਆ ਵਸੇ ਹਰ ਮਾਂ ਪਿਓ ਦਾ ਹੈ ਇਸ ਲਈ ਸਿੱਖਿਆ ਕਲਾਸਿਸ ਲੈ ਕੇ ਆਇਆ ਹੈ ਆਨਲਾਈਨ ਪੰਜਾਬੀ ਲਰਨਿੰਗ ਕੋਰਸ ਜਿਸ ਵਿੱਚ ਤੁਹਾਡੇ ਬੱਚੇ ਘਰ ਬੈਠੇ ਹੀ ਪੰਜਾਬੀ ਸਿੱਖ ਸਕਦੇ ਹਨ ਇਸ ਕੋਰਸ ਵਿੱਚ ਬੱਚੇ ਆਪਣੇ ਪਰਿਵਾਰਕ ਰਿਸ਼ਤੇ ਤੇ ਸਾਡੇ ਇਤਿਹਾਸ ਬਾਰੇ ਵੀ ਜਾਣੂ ਹੁੰਦੇ ਹਨ ਇਸ ਦੇ ਨਾਲ ਬੇਸਿਕ ਮੈਥਸ ਮੋਰਲ ਵੈਲਿਊਜ਼ ਤੇ ਮੈਂਟਲ ਐਕਸਰਸਾਈਜ਼ ਵੀ ਕਰਵਾਈਆਂ ਜਾਂਦੀਆਂ ਹਨ Flexible timings, free demo class. Aaj hi call karo 204-463-0110.
12: ਕੀ ਤੁਹਾਡਾ ਵੀ ਇੱਕ ਸੁਪਨਾ ਹੈ ਕਿ ਆਪਣਾ ਘਰ ਹੋਵੇ ਤਾਂ ਇੱਕੋ ਇੱਕ ਨਾਮ ਯਾਦ ਰੱਖਿਓ ਵੈਂਚੂਰਾ ਕਸਟਮ ਹੋਮਸ ਤੇ ਵਿਨਮੈਕਸ ਰੀਅਲ ਏਸਟੇਟ ਦੇ ਬੌਬੀ ਸਿੰਘ ਜੀ ਦਾ ਇਹਨਾਂ ਕੋਲ ਹੈ 15 ਸਾਲ ਤੋਂ ਵੀ ਜ਼ਿਆਦਾ ਦਾ ਤਜਰਬਾ ਵੈਸਟ ਸੇਂਟ ਪਾਲ ਹਾਈਲੈਂਡ ਪੁਆਇੰਟ ਰਿਵਰ ਸਪ੍ਰਿੰਗ ਜਾਂ ਸ਼ਹਿਰ ਦੇ ਕਿਸੇ ਵੀ ਏਰੀਆ ਵਿੱਚ ਇਹਨਾਂ ਦੀ ਮਦਦ ਨਾਲ ਆਪਣੇ ਕਸਟਮ ਤੇ ਮਾਡਰਨ ਹੋਮ ਬਣਾਓ ਬੌਬੀ ਸਿੰਘ ਹੋਰਾਂ ਕੋਲ ਇਸ ਸਮੇਂ ਨਵੇਂ ਘਰਾਂ ਦੀਆਂ ਬਹੁਤ ਸਾਰੀਆਂ ਪ੍ਰਮੋਸ਼ਨਸ ਹਨ ਕੋਈ ਵੀ ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਪ੍ਰਾਪਰਟੀ ਖਰੀਦਣੀ ਜਾਂ ਵੇਚਣੀ ਹੋਵੇ ਕਾਲ ਬੌਬੀ ਸਿੰਘ 204-510-9485 204-510-9485
13: ਬਈ ਸਾਡਾ ਬਾਪੂ ਮੱਖਣ ਸੋ ਕਹਿੰਦਾ ਹੁੰਦਾ ਸੀ ਬਈ ਮਾੜੇ ਹੱਥ ਲੱਗੀ ਚੀਜ਼ ਬਹੁਤੇ ਦਿਨ ਨਹੀਂ ਕੱਢਦੀ ਸੋ ਬਈ ਜੇ ਗੱਡੀ ਜਾਨ ਨਾ ਰੱਖੀ ਹੈ ਤਾਂ ਫਿਰ ਰਿਪੇਅਰ ਵੀ ਤਾਂ ਚੰਗੇ ਥਾਂ ਹੋਣੀ ਚਾਹੀਦੀ ਹੈ अपने ऑटो वर्क्स वाले ना हरेक मेक ते मॉडल दिया कारां दी तसल्ली बख्श मैकेनिकल रिपेयर कर दे, ऑयल चेंज, व्हील अलाइनमेंट, टैक्सी लिमोजिन दी सेफ्टी कर दे, भाई बॉडी दा को माड़ा मोटा रिपेयर दा काम है, डेंटिंग पेंटिंग दा ओ भी हो जू, जे विंडशील्ड रिपेयर करवानी है जां फिर करवानी है रिप्लेस ओ भी चक देणगे। हां नाले जे होर गड्डी लैण दा विचार है फिर यूज्ड कारां वी हुंदियां ना कोले, भाई जाना किथे अपने 306 स्टैनले स्ट्रीट विनीपेग, याद रखियो सिकंदर नूं फोन कर लियो ऑटो वर्क्स वाले 204-942-4690 भाई 204-942-4690 लब्बे।
9: ਤੁਸੀਂ ਸੁਣ ਰਹੇ ਹੋ ਵਿਨੀਪੈਗ ਦਾ ਅਸਲੀ ਰੇਡੀਓ, ਰੇਡੀਓ ਧਮਾਲ।

ਸਤਿ ਸ਼੍ਰੀ ਅਕਾਲ ਜੀ, ਤੁਸੀਂ ਸੁਣ ਰਹੇ ਹੋ ਤੁਹਾਡਾ ਫੇਵਰਟ ਸਟੇਸ਼ਨ ਰੇਡੀਓ ਧਮਾਲ, ਤੇ ਮੈਂ ਤੁਹਾਡਾ ਆਪਣਾ ਹੋਸਟ ਗੈਵੀ। ਕਰਦੇ ਹਾਂ ਜੀ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ। ਅੱਜ ਦਾ ਪ੍ਰੋਗਰਾਮ ਸਪੋਂਸਰ ਕੀਤਾ ਗਿਆ ਜੀ ਰਾਜਮਨ ਫਰੈਂਸ਼ਨ ਵੱਲੋਂ, ਤੇ ਬਹੁਤ ਜਲਦ ਰਾਜਮਨ ਜੀ ਆਪਣੇ ਸਟੂਡੀਓ ਦੇ ਵਿੱਚ ਪਹੁੰਚਣ ਵਾਲੇ ਨੇ, ਤੇ ਉਸ ਤੋਂ ਪਹਿਲਾਂ ਆਪਾਂ ਨਿਗਾਹ ਮਾਰ ਲੈਂਦੇ ਹਾਂ ਅੱਜ ਦੇ ਦਿਨ ਦੇ ਉੱਤੇ। ਜੇ ਗੱਲ ਕਰਦੇ ਹਾਂ ਅੱਜ ਦੇ ਦਿਨ ਦੀ, ਤਾਂ ਅੱਜ ਬੁੱਧ ਕੰਮ ਸ਼ੁੱਧ ਹੋ ਚੁੱਕਿਆ ਜੀ, 7 ਅਕਤੂਬਰ 2026। ਤੇ ਜੇ ਗੱਲ ਕਰਦੇ ਅੱਜ ਦੇ ਵੈਦਰ ਦੀ, 16 ਡਿਗਰੀ ਟੈਂਪਰੇਚਰ ਨੋਟ ਕੀਤਾ ਗਿਆ ਜੀ, ਵੱਧ ਤੋਂ ਵੱਧ 18 ਡਿਗਰੀ ਰਹੂਗਾ। ਸੂਰਜ ਦੇਵਤਾ ਜੀ ਥੋੜ੍ਹੀਆਂ ਬਹੁਤੀਆਂ ਝਾਤੀਆਂ ਮਾਰਦੇ ਰਹਿਣਗੇ, ਅਤੇ ਬੱਦਲਾਂ ਦਾ ਦਬਦਬਾ ਵਿੱਚ ਵਿੱਚ ਬਣਿਆ ਰਹੂਗਾ, ਜਾਣੀ ਕਿ ਥੋੜ੍ਹਾ ਬਹੁਤਾ ਸੂਰਜ ਦੇਵਤਾ ਜੀ ਦਰਸ਼ਨ ਦਿੰਦੇ ਰਹਿਣਗੇ, ਅਤੇ ਬਾਕੀ ਦਾ ਜਿਹੜਾ ਦਿਨ ਬੱਦਲਾਂ ਦੇ ਨਾਲ ਆਪਾਂ ਅੱਜ ਤੱਕ ਗੁਜ਼ਾਰਾਂਗੇ। ਅਤੇ ਜੇ ਹਵਾ ਦੀ ਰਫ਼ਤਾਰ ਦੀ ਗੱਲ ਕਰਦੇ ਹਾਂ, ਤਾਂ ਜਿਹੜੀ 31 ਕਿਲੋਮੀਟਰ ਘੰਟੇ ਦੀ ਰਫ਼ਤਾਰ ਨਾਲ ਹਵਾ ਚੱਲ ਰਹੀ ਹੈ, 7:37 'ਤੇ ਸੂਰਜ ਦੇਵਤਾ ਜੀ ਨੇ ਦਰਸ਼ਨ ਦਿੱਤੇ ਨੇ, ਅਤੇ 6:54 'ਤੇ ਆਪਾਂ ਨੂੰ ਬਾਏ ਬਾਏ ਕਹਿਣਗੇ। ਗੱਲ ਕਰਦੇ ਹਾਂ ਜੀ ਅੰਮ੍ਰਿਤਸਰ ਗੁਰੂ ਕੀ ਨਗਰੀ ਦੀ। ਅੰਮ੍ਰਿਤਸਰ ਗੁਰੂ ਕੀ ਨਗਰੀ ਦਾ ਰਾਤ ਦਾ ਟੈਂਪਰੇਚਰ 23 ਡਿਗਰੀ ਨੋਟ ਕੀਤਾ ਗਿਆ, ਸੁਬਹਾ ਦਾ 26 ਅਤੇ ਆਫਟਰਨੂਨ ਦਾ 34 ਡਿਗਰੀ ਹੈ ਜੀ। ਬਿਲਕੁਲ ਜੀ, ਕਈ ਥਾਵਾਂ ਦੇ ਉੱਤੇ ਬਰਸਾਤਾਂ ਹੋ ਰਹੀਆਂ ਨੇ, ਕਈ ਥਾਵਾਂ ਦੇ ਉੱਤੇ ਜਿਹੜੇ ਵੈਦਰ ਆ ਥੋੜ੍ਹਾ ਬਹੁਤਾ ਜਿਹਾ ਚੇਂਜ ਦੇਖਣ ਨੂੰ ਮਿਲਿਆ, ਅਤੇ ਕਿੱਥੇ ਕਿੱਥੇ ਕਿੱਦਾਂ ਦਾ ਵੈਦਰ ਆ। ਤੁਸੀਂ ਸੁਬਹਾ ਸੁਬਹਾ ਜਦੋਂ ਇੰਡੀਆ ਕਾਲ ਕੀਤੀ ਹੋਣੀ, ਤੁਹਾਨੂੰ ਜ਼ਰੂਰ ਤੁਹਾਡੀ ਫੈਮਿਲੀਜ਼ ਨੂੰ ਦੱਸਿਆ ਹੋਣਾ ਜੇ ਤੁਸੀਂ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਏਰੀਏ ਦਾ ਕਿੱਦਾਂ ਦਾ ਵੈਦਰ ਆ, ਤਾਂ ਸਾਡੇ ਨਾਲ 200-400-780-8180 'ਤੇ ਸਾਡੇ ਨਾਲ ਗੱਲਬਾਤ ਸਾਂਝੀ ਕਰ ਸਕਦੇ ਹੋ। ਅਤੇ ਇੱਕ ਆਪਾਂ ਨੂੰ ਇੱਕ ਹੋਰ ਜਾਣਕਾਰੀ ਸਾਂਝੀ ਕਰ ਦੇਗੀ, ਇਹ ਵੀ ਆਪਣਾ ਪੰਜਾਬ ਅਤੇ ਇੰਡੀਆ ਦੇ ਨਾਲ ਰਿਲੇਟਡ ਹੀ ਹੈ ਜੀ। ਭਾਰਤ ਦੇ ਵਿੱਚ ਹੁਣ ਪੈਨਸ਼ਨ ਚਾਲੂ ਰੱਖਣ ਦੇ ਵਾਸਤੇ ਡਿਜੀਟਲ ਲਾਈਫ ਸਰਟੀਫਿਕੇਟ ਜਿਹੜਾ ਸਬਮਿਟ ਕਰਾਉਣਾ ਲਾਜ਼ਮੀ ਹੋ ਚੁੱਕਿਆ ਜੀਵਨ ਪ੍ਰਮਾਣ ਪੱਤਰ 'ਤੇ। ਜੇ ਤੁਸੀਂ ਆਪਦੀਆਂ ਭਾਰਤ ਦੇ ਕਿਸੇ ਵੀ ਕੋਨੇ ਦੇ ਵਿੱਚ ਕਿਸੇ ਵੀ ਸੂਬੇ ਦੇ ਵਿੱਚ ਪੈਨਸ਼ਨ ਆਪਦੀਆਂ ਚਾਲੂ ਰੱਖਣਾ ਚਾਹੁੰਦੇ ਹੋ, ਤਾਂ ਤੁਸੀਂ ਰਮਨ ਅਰੋੜਾ ਜੀ ਨੂੰ ਸੰਪਰਕ ਕਰ ਸਕਦੇ ਹੋ। ਵਿਨੀਪੈਗ ਸਾਊਥ ਦੇ ਵਿੱਚ ਸਰਵਿਸ ਦੇਣ ਜਾ ਰਹੇ ਨੇ, ਅਤੇ ਅਗਰ ਤੁਸੀਂ ਆਪਦਾ ਡਿਜੀਟਲ ਲਾਈਫ ਸਰਟੀਫਿਕੇਟ ਸਬਮਿਟ ਕਰਵਾਉਣਾ ਹੋਵੇ ਤਾਂ ਤੁਸੀਂ ਪੰਜਾਬ ਟੇਸਟ ਰੈਸਟੋਰੈਂਟ ਦੇ ਉੱਤੇ ਵਿਜ਼ਿਟ ਕਰ ਸਕਦੇ ਹੋ, 10 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਆਪਣਾ ਲਾਈਫ ਡਿਜੀਟਲ ਸਰਟੀਫਿਕੇਟ ਜਿਹੜਾ ਸਬਮਿਟ ਕਰਵਾ ਸਕਦੇ ਹੋ। ਅਤੇ ਇਸ ਦੇ ਰਿਲੇਟਡ ਕੋਈ ਵੀ ਜਾਣਕਾਰੀ ਚਾਹੀਦੀ ਹੋਵੇ ਤੁਹਾਨੂੰ, ਤੁਸੀਂ ਰਮਨ ਅਰੋੜਾ ਜੀ ਦੇ ਨਾਲ ਗੱਲਬਾਤ ਕਰ ਸਕਦੇ ਹੋ 204-999-9848 ਦੇ ਉੱਤੇ, 204-999-9848 'ਤੇ ਗੱਲਬਾਤ ਸਾਂਝੀ ਕਰ ਸਕਦੇ ਹੋ। ਅਤੇ ਪੀਜ਼ਾ 24 ਆਪਣੀ ਵਿਨੀਪੈਗ ਦੇ ਵਿੱਚ ਖੁੱਲ੍ਹ ਚੁੱਕਿਆ ਜੀ, ਜੇ ਸਰੀ ਵਾਲਿਆ ਟੇਸਟ ਤੁਸੀਂ ਇੰਜੋਏ ਕਰਨਾ ਚਾਹੁੰਦੇ ਹੋ ਤਾਂ 9 ਲੋਕੇਸ਼ਨ ਇਹਨਾਂ ਦੀਆਂ ਔਲਰੇਡੀ ਹੈਗੀਆਂ, 10ਵੀਂ ਲੋਕੇਸ਼ਨ ਜਿਹੜੀ ਆਪਣੇ ਵਿਨੀਪੈਗ ਦੇ ਵਿੱਚ ਓਪਨ ਕਰ ਚੁੱਕੇ ਨੇ। ਅਤੇ ਜੇ ਤੁਸੀਂ ਡਿਫਰੈਂਟ ਟੇਸਟ ਪੀਜ਼ੇ ਦਾ ਕੋਈ ਟਰਾਈ ਕਰਨਾ ਚਾਹੁੰਦੇ ਹੋ, ਤੰਦੂਰੀ ਵਿੰਗਸ, ਹਨੀ ਗਾਰਲਿਕ ਵਿੰਗਸ ਅਤੇ ਹੋਰ ਵੀ ਕਈ ਤਰ੍ਹਾਂ ਦੀਆਂ ਤੁਸੀਂ ਇੰਜੋਏ ਕਰ ਸਕਦੇ। ਜੇ ਗੱਲ ਕਰਦੇ ਪਾਸਤੇ ਦੀ, ਸਪੈਸ਼ਲ ਵੈਜੀ ਪਾਸਤਾ, ਮਸ਼ਰੂਮ ਪਾਸਤਾ ਅਤੇ ਹੋਰ ਵੀ ਕਈ ਵਰਾਇਟੀਆਂ ਦਾ ਤੁਸੀਂ ਪਾਸਤਾ ਇੰਜੋਏ ਕਰ ਸਕਦੇ ਹੋ। ਅਤੇ ਤੰਦੂਰੀ ਸਪੈਸ਼ਲ ਚਿਕਨ ਪੀਜ਼ਾ ਅਤੇ ਬਟਰ ਚਿਕਨ ਸਪੈਸ਼ਲ ਪੀਜ਼ਾ, ਅਤੇ ਇੱਕ ਹੋਰ ਸਪੈਸ਼ਲ ਔਫਰ ਚੱਲ ਰਹੀ ਹੈ ਇਹਨਾਂ ਕੋਲ ਸਪੈਸ਼ਲ ਮੀਟ ਲਵਰਸ ਦੇ ਲਈ, ਪੀਜ਼ਾ ਵਿਦ 9 ਟੋਪਿੰਗ ਦੇ ਨਾਲ ਤੁਸੀਂ ਪੀਜ਼ਾ ਇੰਜੋਏ ਕਰ ਸਕਦੇ ਹੋ। ਮੀਟ ਲਵਰਸ ਦੇ ਲਈ ਇਹ ਸਪੈਸ਼ਲ ਡੀਲ ਚੱਲ ਰਹੀ ਹੈ, ਅਤੇ ਲਾਰਜ ਸਾਈਜ਼ ਪੀਜ਼ਾ ਤੁਸੀਂ ਸਿਰਫ $20 ਦੇ ਵਿੱਚ ਇੰਜੋਏ ਕਰ ਸਕਦੇ ਹੋ ਵਿਦ 11 ਟੋਪਿੰਗ। ਬਿਲਕੁਲ ਜੀ, ਅਤੇ ਫਿਰ ਦੇਰ ਕਿਸ ਗੱਲ ਦੀ ਹੈ, ਚੋਇਸ ਤੁਹਾਡੀ ਹੈ, ਤੁਸੀਂ ਵੈਜ ਜਾਂ ਨੋਨ ਵੈਜ ਪੀਜ਼ਾ ਖਾਣਾ, ਤਾਂ ਫਿਰ ਵਿਜ਼ਿਟ ਕਿੱਥੇ ਕਰਨਾ ਜੀ? ਪੀਜ਼ਾ 24। ਬਿਲਕੁਲ ਜੀ, ਪੀਜ਼ਾ 24 'ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਅਤੇ ਵਧੀਆ ਵਧੀਆ ਪੀਜ਼ਾ ਇੰਜੋਏ ਕਰ ਸਕਦੇ ਹੋ। 1125 ਸਟਰੀਟ ਦੇ ਉੱਤੇ 204-697-1313 'ਤੇ ਸੰਪਰਕ ਕਰ ਸਕਦੇ ਹੋ। ਪੀਜ਼ਾ 24 204-697-1313 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ ਅਤੇ ਆਪਦਾ ਪੀਜ਼ਾ ਬੁੱਕ ਕਰਾ ਦਿਉ, ਅਤੇ ਫਿਰ ਡਿਲੀਵਰੀ ਕਰਵਾ ਸਕਦੇ ਹੋ ਤੁਸੀਂ। ਅਤੇ ਇੱਕ ਹੋਰ ਮੇਜਰ ਜੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦੇਈਏ ਕਿ ਹੁਣ ਵੈਦਰ ਜਿਹੜਾ ਬਹੁਤ ਸੋਹਣਾ ਹੋਇਆ ਵਿਆ, ਅਤੇ ਤੁਸੀਂ ਘਰ ਦਾ ਚਾਹੁੰਦੇ ਹੋ ਕਿ ਹੁਣ ਥੋੜ੍ਹਾ ਜਿਹਾ ਡੈਕੋਰੇਸ਼ਨ ਜੀ ਕਰਕੇ ਘਰ ਦਾ ਜਿਹੜਾ ਗੇਟ ਆ ਉਹ ਵੀ ਥੋੜ੍ਹਾ ਮੋਡੀਫਾਈ ਜਿਹਾ ਕਰਕੇ, ਅਤੇ ਟੀ ਵੀ ਇੰਟਰਟੇਨਮੈਂਟ ਯੂਨਿਟ ਆ ਉਹਨੂੰ ਵੀ ਥੋੜ੍ਹਾ ਜਿਹਾ ਘੈਂਟ ਜਿਹਾ ਬਣਾ ਲਈਏ, ਉਹਦੇ ਲਈ ਫਿਰ ਕੀ ਕਰਨਾ ਜੀ? ਕ੍ਰੀਏਟਿਵ ਬਿਲਡਿੰਗ ਪ੍ਰੋਡਕਟ ਸਪਲਾਈ ਵਾਲਿਆਂ ਨਾਲ ਸੰਪਰਕ ਕਰ ਸਕਦੇ ਹੋ। ਵਨ ਸਟੋਪ ਡੈਸਟੀਨੇਸ਼ਨ ਆ ਜੀ, ਤੁਸੀਂ ਘਰ ਦਾ ਨਵਾਂ ਘਰ ਬਣਾਉਣ ਲੱਗੇ ਹੋ ਜਾਂ ਰੈਨੋਵੇਸ਼ਨ ਕਰਾਉਣ ਲੱਗੇ ਹੋ, ਇੰਟੀਰੀਅਰ ਚਾਹੀਦਾ ਚਾਹੇ ਐਕਸਟੀਰੀਅਰ ਚਾਹੀਦਾ, ਚਾਹੇ ਕਮਰਸ਼ੀਅਲ ਸਮਾਨ ਚਾਹੀਦਾ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ, ਤੁਹਾਨੂੰ ਵਿੰਡੋਜ਼ ਚਾਹੀਦੀਆਂ, ਤੁਹਾਨੂੰ ਡੋਰ ਚਾਹੀਦੇ ਨੇ ਤਾਂ ਡੋਰ ਲੌਕ ਚਾਹੀਦੇ ਨੇ ਤੁਹਾਨੂੰ, ਜੇ ਗੱਲ ਕਰਦੇ ਆਪਾਂ ਘਰ ਦੇ ਫਲੋਰ ਚਾਹੀਦੇ ਨੇ, ਹਰ ਇੱਕ ਤਰ੍ਹਾਂ ਦੇ ਫਲੋਰ ਤੁਹਾਨੂੰ ਮਿਲ ਜਾਂਦੇ ਨੇ, ਟੱਬ ਚਾਹੀਦੇ ਨੇ ਤੁਹਾਨੂੰ, ਸ਼ਾਵਰ ਬੇਸ ਚਾਹੀਦੇ ਨੇ, ਸ਼ਾਵਰ ਗਲਾਸ ਡੋਰ ਚਾਹੀਦੇ ਨੇ, ਹਰ ਇੱਕ ਚੀਜ਼ ਤੁਹਾਡਾ ਹਰ ਇੱਕ ਮਸਲੇ ਦਾ ਹੱਲ ਹੋ ਜਾਣਾ ਜੀ। ਵਨ ਸਟੋਪ ਡੈਸਟੀਨੇਸ਼ਨ ਹੈ ਜੀ, ਜਾਣਾ ਕਿੱਥੇ ਹੈ? ਕ੍ਰੀਏਟਿਵ ਬਿਲਡਿੰਗ ਪ੍ਰੋਡਕਟ ਸਪਲਾਈ ਵਾਲਿਆਂ ਨਾਲ ਸੰਪਰਕ ਕਰਨਾ ਆਪਾਂ 204-813-6531 'ਤੇ ਸੰਪਰਕ ਕਰ ਸਕਦੇ ਹਾਂ। ਸਪੈਸ਼ਲ ਜਿਹੜੇ ਕਸਟਮ ਕਰਦੇ ਨੇ ਕਿਚਨ ਕੈਬਨਸ, ਅਤੇ ਜੇ ਗੱਲ ਕਰਦੇ ਹਾਂ ਸੀਲਿੰਗ ਟਾਇਲਸ ਦੀ, ਫੁੱਲ ਪੈਕੇਜ ਤੁਹਾਨੂੰ ਮਿਲ ਜੂਗਾ। ਅਤੇ ਜੇ ਟੀ ਵੀ ਇੰਟਰਟੇਨਮੈਂਟ ਯੂਨਿਟ ਦੀ ਗੱਲ ਕਰਦੇ ਹਾਂ ਤਾਂ $1500 ਤੋਂ ਸਟਾਰਟ ਆ ਜੀ, ਅਤੇ ਜੇ ਤੁਸੀਂ ਆਪਦੇ ਅਕੋਰਡਿੰਗ ਕਸਟਮ ਵੀ ਕਰਵਾਉਣਾ ਤਾਂ ਤੁਸੀਂ ਆਪਦੇ ਅਕੋਰਡਿੰਗ ਡਿਜ਼ਾਇਨ ਦੱਸ ਕੇ ਆਪਦੇ ਅਕੋਰਡਿੰਗ ਕਸਟਮ ਵੀ ਕਰਵਾ ਸਕਦੇ ਹੋ। ਅਤੇ ਔਲਰੇਡੀ ਇਹਨਾਂ ਕੋਲ ਬਹੁਤ ਸਾਰੇ ਜਿਹੜੇ ਪਹਿਲਾਂ ਵੀ ਬਣੇ ਹੁੰਦੇ ਆ, ਜੇ ਤੁਸੀਂ ਉਹਨਾਂ 'ਚੋਂ ਕੋਈ ਸਿਲੈਕਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਉਹ ਵੀ ਜਾ ਕੇ ਸਿਲੈਕਟ ਕਰ ਸਕਦੇ ਹੋ। ਇੱਕ ਹੋਰ ਗੱਲ, ਹਰ ਇੱਕ ਚੀਜ਼ ਸਟੋਕ ਦੇ ਵਿੱਚ ਮਿਲਦੀ ਹੈ, ਇਹ ਨਹੀਂ ਤੁਸੀਂ ਜਾਓਗੇ ਤਾਂ ਤੁਹਾਡਾ ਗੇੜਾ ਪੈ ਜੂਗਾ, ਤੁਹਾਨੂੰ ਕਹਿਣਗੇ ਬਾਅਦ 'ਚ ਆਇਓ, ਨਾ ਨਾ ਨਾ ਨਾ।
ਹਰ ਇੱਕ ਚੀਜ਼ ਤੁਹਾਨੂੰ ਸਟੋਕ ਦੇ ਵਿੱਚ ਮਿਲਦੀ ਹੈ, ਜਿਹੜੀ ਵੀ ਚੀਜ਼ ਤੁਸੀਂ ਲੈਣਾ ਚਾਹੁੰਦੇ ਹੋ, ਜਿਹੜੀ ਵੀ ਚੀਜ਼ ਤੁਹਾਨੂੰ ਦੱਸੀ ਆ, ਹਰ ਇੱਕ ਚੀਜ਼ ਤੁਹਾਨੂੰ ਉੱਥੇ ਹਾਜ਼ਰ ਮਿਲਦੀ ਆ। ਚਾਹੇ ਵਾਸ਼ਰੂਮ ਦਾ ਕੋਈ ਵੀ ਤੁਸੀਂ ਹਾਰਡਵੇਅਰ ਚਾਹੀਦਾ, ਤੁਹਾਨੂੰ ਹਰ ਇੱਕ ਤਰ੍ਹਾਂ ਦੀ ਵਰਾਇਟੀ ਮਿਲ ਜੂਗੀ, ਸਸਤੇ ਤੋਂ ਲੈ ਕੇ ਮਹਿੰਗੇ ਤੱਕ ਦੀ ਹਰ ਇੱਕ ਤਰ੍ਹਾਂ ਦੀ ਵਰਾਇਟੀ, ਜਿੱਦਾਂ ਦਾ ਵੀ ਤੁਸੀਂ ਚਾਹੁੰਦੇ ਹੋ। ਅਤੇ ਪ੍ਰੋਪਰ ਵਾਰੰਟੀ ਵਾਲੀਆਂ ਚੀਜ਼ਾਂ ਮਿਲਦੀਆਂ ਨੇ, ਅਤੇ ਤੁਸੀਂ ਦੇਖ ਕੇ ਜਦੋਂ ਉੱਥੇ ਡਿਸਪਲੇ ਇੰਨਾ ਵਧੀਆ ਕੀਤਾ ਹੋਇਆ ਕਿ ਜਦੋਂ ਤੁਸੀਂ ਜਾ ਕੇ ਦੇਖਦੇ ਹੋ, ਅਤੇ ਕਈ ਵਾਰੀ ਆਪਾਂ ਲੈਣ ਇੱਕ ਡੋਰ ਜਾਂਦੇ ਹਾਂ ਅਤੇ ਫਿਰ ਚਾਰ ਪੰਜ ਲੈ ਕੇ ਆਉਂਦੇ, ਉਹਦੇ ਲਈ ਫਿਰ ਆਪਾਂ ਨੂੰ ਜਾਣਾ ਪਊਗਾ ਜੀ ਕ੍ਰੀਏਟਿਵ ਬਿਲਡਿੰਗ ਪ੍ਰੋਡਕਟ ਸਪਲਾਈ ਵਾਲਿਆਂ ਨਾਲ ਸੰਪਰਕ ਕਰ ਲਓ। ਤੁਸੀਂ ਇੰਟੀਰੀਅਰ ਐਕਸਟੀਰੀਅਰ ਕੋਈ ਵੀ ਕੰਮ ਘਰ ਦਾ ਕਰਾਉਣਾ ਚਾਹੁੰਦੇ ਹੋ, ਰੈਨੋਵੇਸ਼ਨ ਕਰਾਉਣਾ ਚਾਹੁੰਦੇ ਹੋ, ਤਾਂ ਅੱਜ ਹੀ ਸੰਪਰਕ ਕਰੋ। 88888 ਬ੍ਰੈਡਫੋਰਡ ਸਟਰੀਟ ਦੇ ਉੱਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ, 888 ਬ੍ਰੈਡਫੋਰਡ ਸਟਰੀਟ ਦੇ ਉੱਤੇ 204-813-6531 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਅਤੇ ਰਾਜਮਾਨ ਜੀ ਆਪਣੇ ਦਰਮਿਆਨ ਪਹੁੰਚ ਚੁੱਕੇ ਨੇ, ਅਤੇ ਬਹੁਤ ਜਲਦ ਉਹਨਾਂ ਨੂੰ ਤੁਹਾਡੇ ਨਾਲ ਇੰਟਰੋਡਿਊਸ ਕਰਾਉਂਦੇ ਹਾਂ। ਤਦ ਤੱਕ ਤੁਸੀਂ ਇੰਜੋਏ ਕਰੋ ਇਹ ਸੌਂਗ।

0: ਨਿੱਕੀ ਜੀ ਬ੍ਰੇਕ ਲਵਾਂਗੇ ਜੀ, ਬ੍ਰੇਕ ਤੋਂ ਬਾਅਦ ਰੂਬਰੂ ਹੁੰਦੇ ਹਾਂ ਜੀ, ਅਤੇ ਬਣੇ ਰਹੋ ਰੇਡੀਓ ਧਮਾਲ ਦੇ ਨਾਲ। ਰਾਜਮਾਨ ਜੀ ਆਪਣੇ ਦਰਮਿਆਨ ਪਹੁੰਚ ਚੁੱਕੇ ਨੇ, ਬਹੁਤ ਜਲਦ ਉਹਨਾਂ ਨਾਲ ਇੰਟਰੋਡਿਊਸ ਕਰਦੇ ਹਾਂ। ਨਿੱਕੀ ਜੀ ਬ੍ਰੇਕ ਲੈਣੀ, ਜਾਣਾ ਕਿਤੇ ਨਹੀਂ ਹੈ, ਮਿਲਦੇ ਨਹੀਂ।
1: ਇੰਸ਼ੋਰੈਂਸ ਬਾਰੇ ਮੇਰੇ ਦਿਮਾਗ ਚ ਪਾ ਦੀਆਂ, ਮੈਨੂੰ ਲੱਗਦਾ ਕਿ ਇਹਦੇ ਤੋਂ ਵੱਡਾ ਗਿਫਟ ਹੋਰ ਹੋ ਹੀ ਨਹੀਂ ਸਕਦਾ ਐਨੀਵਰਸਰੀ ਤੇ ਕੋਈ।
2: ਜੀ ਹਾਂ, ਆਪਣੀ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਸੁਪਰ ਵੀਜ਼ਾ ਤੇ ਵਿਜ਼ਿਟਰ ਵੀਜ਼ਾ, ਜਾਂ ਬੱਚਿਆਂ ਦੀ ਪੜ੍ਹਾਈ ਲਈ, ਜਾਂ ਆਪਣੇ ਸੁਖਦਾਇਕ ਰਿਟਾਇਰਮੈਂਟ ਲਈ ਫਾਈਨੈਂਸ਼ੀਅਲ ਪਲੈਨਿੰਗ ਕਰੋ। ਤੇ ਇਹਦੇ ਲਈ ਤੁਸੀਂ ਪਿਛਲੇ 30 ਸਾਲਾਂ ਦੇ ਤਜਰਬੇਕਾਰ ਫਾਈਨੈਂਸ਼ੀਅਲ ਪਲੈਨਰ ਰਾਜਮਾਨ ਨੂੰ ਕਾਲ ਕਰ ਸਕਦੇ ਹੋ 204-694-0731, ਜਾਂ ਕਰਨਮਾਨ ਨੂੰ ਕਾਲ ਕਰੋ 204-339-7011।
3: ਇੱਥੇ ਆ ਕੇ ਬੱਚਿਆਂ ਨੂੰ ਇੱਕ ਬਿਹਤਰ ਜ਼ਿੰਦਗੀ ਦੇਣ ਦਾ ਸੁਪਨਾ ਤਾਂ ਪੂਰਾ ਹੁੰਦਾ ਨਜ਼ਰ ਆਇਆ, ਪਰ ਡਰ ਵੀ ਲੱਗਦਾ ਕਿ ਕਿਤੇ ਉਹ ਆਪਣਾ ਪਿਛੋਕੜ, ਆਪਣੀ ਮਾਂ ਬੋਲੀ ਨੂੰ ਨਾ ਭੁੱਲ ਜਾਣ।
4: ਇਹ ਡਰ ਤੇਰਾ ਹੀ ਨਹੀਂ, ਪੰਜਾਬੋਂ ਆ ਵਸੇ ਹਰ ਮਾਂ ਪਿਓ ਦਾ ਹੈ। ਇਸ ਲਈ ਸਿੱਖਿਆ ਕਲਾਸਿਸ ਲੈ ਕੇ ਆਇਆ ਹੈ, ਆਨਲਾਈਨ ਪੰਜਾਬੀ ਲਰਨਿੰਗ ਕੋਰਸ, ਜਿਸ ਵਿੱਚ ਤੁਹਾਡੇ ਬੱਚੇ ਘਰ ਬੈਠੇ ਹੀ ਪੰਜਾਬੀ ਸਿੱਖ ਸਕਦੇ ਹਨ। ਇਸ ਕੋਰਸ ਵਿੱਚ ਬੱਚੇ ਆਪਣੇ ਪਰਿਵਾਰਕ ਰਿਸ਼ਤੇ ਤੇ ਸਾਡੇ ਇਤਿਹਾਸ ਬਾਰੇ ਵੀ ਜਾਣੂ ਹੁੰਦੇ ਹਨ। ਇਸ ਦੇ ਨਾਲ ਬੇਸਿਕ ਮੈਥਸ, ਮੋਰਲ ਵੈਲਿਊਜ਼ ਤੇ ਮੈਂਟਲ ਐਕਸਰਸਾਈਜ਼ ਵੀ ਕਰਵਾਈਆਂ ਜਾਂਦੀਆਂ ਹਨ। ਫਲੈਕਸੀਬਲ ਟਾਈਮਿੰਗਸ, ਫ੍ਰੀ ਡੈਮੋ ਕਲਾਸ। ਅੱਜ ਹੀ ਕਾਲ ਕਰੋ 204-463-0110।
5: ਹਨੀ, ਅੱਜ ਕਾਰ ਪੋਲ ਚ ਵੱਜ ਗਈ।
6: ਨਾ ਨਾ ਨਾ ਨਾ ਨਾ, ਸਿਰ ਤੇ ਹੱਥ ਨਹੀਂ ਮਾਰਨਾ, ਸਿੱਧਾ ਗੱਡੀ ਟਾਊਨ ਆਟੋ ਬੋਡੀ ਸ਼ਾਪ ਤੇ ਲੈ ਕੇ ਜਾਣੀ ਹੈ। ਇਹ ਹੈ ਫੁਲੀ MPI ਅਕ੍ਰੈਡਿਟਡ ਆਟੋ ਬੋਡੀ ਸ਼ਾਪ। ਤੁਹਾਨੂੰ MPI ਵੱਲੋਂ ਐਸਟੀਮੇਟ ਲੈਣ ਦੀ ਕੋਈ ਲੋੜ ਨਹੀਂ, ਇਹ ਡਾਇਰੈਕਟਲੀ MPI ਤੇ ਬਾਕੀ ਇੰਸ਼ੋਰੈਂਸ ਕੰਪਨੀਆਂ ਨਾਲ ਡੀਲ ਕਰਦੇ ਨੇ। ਇਸ ਲਈ ਇੱਥੋਂ ਹੋਏਗੀ ਡਾਇਰੈਕਟ ਰਿਪੇਅਰ, ਤੇ ਆਨਲਾਈਨ ਗਲਾਸ ਕਲੇਮਸ ਵੀ ਇਹ ਖੁਦ ਓਪਨ ਕਰ ਦੇਣਗੇ। ਇਸ ਦੇ ਨਾਲ ਜਦੋਂ ਤੱਕ ਤੁਹਾਡੀ ਕਾਰ ਸ਼ਾਪ ਤੇ ਹੋਏਗੀ, ਉਨੀ ਦੇਰ ਤੁਹਾਨੂੰ ਮਿਲੇਗੀ ਫ੍ਰੀ ਕਰਟਸੀ ਕਾਰ। ਤੁਸੀਂ ਇਹਨਾਂ ਤੋਂ ਲੌਂਗ ਜਾਂ ਸ਼ਾਰਟ ਟਰਮਸ ਲਈ ਬ੍ਰਾਂਡ ਨਿਊ ਕਾਰਸ ਰੈਂਟ ਵੀ ਕਰ ਸਕਦੇ ਹੋ। ਪਹੁੰਚੋ 64 Salter Street, Winnipeg, 204-421-1300, 204-421-1300।
7: ਵਿਨੀਪੈਗ ਵਾਲਿਓ, ਤਿਆਰ ਹੋ ਜਾਓ ਗਰਜਾ ਬ੍ਰੋਸ ਦੀ 1115 ਗੇਟਵੇ ਰੋਡ ਲੋਕੇਸ਼ਨ ਰੀਓਪਨ ਹੋ ਗਈ ਹੈ।
8: ਨਵੀਨ ਮੈਨੇਜਮੈਂਟ ਟੀਮ ਤੇ ਸਪੈਸ਼ਲ ਰੀਓਪਨਿੰਗ ਪ੍ਰਾਈਸਿਸ ਦੇ ਨਾਲ 1115 ਗੇਟਵੇ ਰੋਡ ਸਟੋਰ, ਫਰੈਸ਼ ਲੁੱਕ, ਫਰੈਸ਼ ਟੀਮ ਤੇ ਉਹੀ ਗਰਜਾ ਬ੍ਰੋਸ ਦਾ ਡਿਲੀਸ਼ੀਅਸ ਟੇਸਟ।
7: ਇੰਜੋਏ ਕਰੋ ਕ੍ਰਿਸਪੀ ਫਿਸ਼ ਪਕੌੜਾ, ਮੈਰੀਨੇਟ ਚਿਕਨ ਲੈਗਸ ਐਂਡ ਥਾਈਸ, ਵਿੰਗਸ, ਟਿੱਕਾ, ਫਿਸ਼, ਗੋਟ, ਲੈਂਬ, ਵੈਜ ਆਪਸ਼ਨ ਐਂਡ ਹੈਲਦੀ ਨਾਨ ਫਰਾਈਡ ਓਵਨ ਕੁਕ ਆਈਟਮਸ। ਹਰ ਫੈਮਿਲੀ ਹਰ ਪਾਰਟੀ ਦੇ ਲਈ ਪਰਫੈਕਟ।
3: ਵਿਨੀਪੈਗ ਵਾਲਿਓ, ਗਰਜਾ ਬ੍ਰੋਸ ਗੇਟਵੇ ਤੇ ਕ੍ਰਿਸਪੀ ਫਿਸ਼ ਪਕੌੜਾ ਦੀ ਸਿਰਫ $8.99 ਦੀ ਸਪੈਸ਼ਲ ਪ੍ਰਾਈਸ ਨੂੰ ਮਿਸ ਨਾ ਕਰ ਜਾਇਓ। ਵਿਜ਼ਿਟ ਗਰਜਾ ਬ੍ਰੋਸ, 1115 ਗੇਟਵੇ ਰੋਡ, ਯੂਨਿਟ 5 ਲੋਕੇਸ਼ਨ।
7: ਗਰਜਾ ਬ੍ਰੋਸ, ਟੇਸਟ ਦੈਟ ਬ੍ਰਿੰਗਸ ਐਵਰੀਵਨ ਟੁਗੇਦਰ।
9: ਬਈ ਕੀ ਹੋਇਆ?
10: ਕੋਈ ਖੜੀ ਗੱਡੀ ਦਾ ਹੀ ਸ਼ੀਸ਼ਾ ਤੋੜ ਗਿਆ, ਹੁਣ ਮੈਨੂੰ ਸਮਝ ਨਹੀਂ ਆਉਂਦੀ ਮੈਂ ਕਿੱਥੇ ਜਾਵਾਂ।
9: ਤੁਸੀਂ ਮਿਸਟਰ ਆਟੋ ਗਲਾਸ ਵਾਲਿਆਂ ਕੋਲ ਜਾਓ, ਰਾਤ ਨੂੰ ਕਾਰ ਦੋ, ਸਵੇਰ ਤੱਕ ਰੈਡੀ। ਵਿੰਡਸ਼ੀਲਡ ਚ ਆ ਗਿਆ ਚਿੱਪ ਜਾਂ ਕ੍ਰੈਕ, ਰਿਪੇਅਰ ਕਰ ਦੇਣਗੇ। ਵਿੰਡਸ਼ੀਲਡ ਰਿਪਲੇਸਮੈਂਟ ਤੇ ਵਾਟਰ ਲੀਕ ਦੀ ਲਾਈਫ ਟਾਈਮ ਵਾਰੰਟੀ ਦਿੰਦੇ ਨੇ। ਕੋਈ ਅਲਾਈਨਮੈਂਟ ਕਰਾਉਣੀ ਹੈ, ਵੀਲ ਬੈਲੈਂਸਿੰਗ ਜਾਂ ਟਾਇਰ ਚੇਂਜ ਓਵਰ, ਇਹਨਾਂ ਕੋਲ ਹੀ ਜਾਓ। ਇੰਸ਼ੋਰੈਂਸ ਕਲੇਮ ਆਪ ਹੀ ਹੈਂਡਲ ਕਰ ਲੈਣਗੇ।
4: ਇੱਕ ਕਰਟਸੀ ਕਾਰ ਵੀ ਪ੍ਰੋਵਾਈਡ ਕਰਦੇ ਨੇ। ਕਾਲ ਕਰੋ ਤਜਿੰਦਰ ਸਿੰਘ ਹੋਰਾਂ ਨੂੰ 204-430-8138 ਤੇ। ਮਿਸਟਰ ਆਟੋ ਗਲਾਸ, 90 ਮੈਕਡੋਨਲਡ ਐਵੇਨਿਊ, ਵਿਨੀਪੈਗ।
11: ਤੁਸੀਂ ਸੁਣਨੇ ਹੋ ਵਿਨੀਪੈਗ ਦਾ ਅਸਲੀ ਰੇਡੀਓ, ਰੇਡੀਓ ਧਮਾਲ, ਰੇਡੀਓ ਧਮਾਲ, ਰੇਡੀਓ ਧਮਾਲ।
12: ਸਿਗਰੀ ਇੰਡੀਅਨ ਬਿਸਤਰੋ, ਅਮੇਜ਼ਿੰਗ ਫਾਈਨ ਡਾਈਨ ਐਕਸਪੀਰੀਅੰਸ। ਇੰਜੋਏ ਕਰੋ ਇਹਨਾਂ ਦਾ ਸਪੈਸ਼ਲ ਲੰਚ, ਤੰਦੂਰੀ ਪਰਾਂਠੇ ਤੇ ਅੰਮ੍ਰਿਤਸਰੀ ਕੁਲਚੇ ਸ਼ਾਮ 4 ਵਜੇ ਤੱਕ। ਇਸ ਦੇ ਨਾਲ ਨਾਲ ਇੰਡੋ ਚਾਈਨੀਜ਼ ਮੈਨਿਊ ਵੀ, ਤੇ ਇਹਨਾਂ ਦੇ ਫੇਮਸ ਤੰਦੂਰੀ ਐਪੇਟਾਈਜ਼ਰਸ ਦਾ ਤਾਂ ਜਵਾਬ ਹੀ ਨਹੀਂ। ਹਰ ਚੀਜ਼ ਤੁਹਾਡੇ ਆਰਡਰ ਤੇ ਬਿਲਕੁਲ ਫਰੈਸ਼ ਬਣਾਈ ਜਾਂਦੀ ਹੈ। ਤੇ ਜੇ ਇਹਨਾਂ ਦੀ ਫੇਮਸ ਬਿਰਿਆਨੀ, ਪਨੀਰ ਟਿੱਕਾ ਮਸਾਲਾ, ਗੋਟ ਕਰੀ, ਬਟਰ ਚਿਕਨ ਨਾ ਖਾਦੇ ਤੇ ਕੀ ਖਾਦਾ। 7 days a week, 11 AM to 10:30 PM, 55 Waterford, Green Common. Dine in your takeout lake, call karo 204-777-3300.
13: ਟਰੈਵਲ ਦਾ ਪਲਾਨ ਹੈ, ਵੀਜ਼ਾ ਦੀ ਟੈਨਸ਼ਨ ਹੈ, ਜਾਂ ਇੰਸ਼ੋਰੈਂਸ ਦੀ ਲੋੜ ਹੈ, ਤਾਂ ਫਿਰ ਯਾਦ ਰੱਖੋ ਮਾਨ ਇੰਟਰਨੈਸ਼ਨਲ ਟਰੈਵਲ। ਵੀਜ਼ਾ ਅਸਿਸਟੈਂਸ, ਅਮੇਜ਼ਿੰਗ ਵੈਕੇਸ਼ਨ ਪੈਕੇਜਸ, ਡੋਮੈਸਟਿਕ ਤੇ ਇੰਟਰਨੈਸ਼ਨਲ ਫਲਾਈਟ ਟਿਕਟਸ, ਉਹ ਵੀ ਗ੍ਰੇਟ ਡੀਲਸ ਨਾਲ, ਤੇ ਹਰ ਤਰ੍ਹਾਂ ਦੇ ਇੰਸ਼ੋਰੈਂਸ ਕੰਪੀਟੀਟਿਵ ਰੇਟਸ ਨਾਲ। 7 ਕਨਵੀਨੀਅੰਟ ਆਫਿਸਿਸ ਲੋਕੇਸ਼ਨਸ ਤੇ, 24/7 ਸਰਵਿਸ, ਹਜ਼ਾਰਾਂ ਲੋਕਾਂ ਦਾ ਭਰੋਸਾ, ਫਾਸਟ, ਰਿਲਾਇਬਲ ਤੇ ਫਰੈਂਡਲੀ ਸਰਵਿਸ। ਅੱਜ ਹੀ ਕਾਲ ਕਰੋ 204-202-0104। ਯਾਦ ਰੱਖੋ ਮਾਨ ਇੰਟਰਨੈਸ਼ਨਲ ਟਰੈਵਲ, ਯੋਰ trusted travel partner. We are open 24/7 to serve you.
11: ਤੁਸੀਂ ਸੁਣਨੇ ਹੋ ਵਿਨੀਪੈਗ ਦਾ ਅਸਲੀ ਰੇਡੀਓ, ਰੇਡੀਓ ਧਮਾਲ,
9: ਰੇਡੀਓ ਧਮਾਲ, ਰੇਡੀਓ ਧਮਾਲ।
0: ਬਿਲਕੁਲ ਜੀ, ਤੁਸੀਂ ਸੁਣ ਰਹੇ ਹੋ ਰੇਡੀਓ ਧਮਾਲ, ਤੇ ਰੇਡੀਓ ਧਮਾਲ ਦੇ ਉੱਤੇ ਆਪਾਂ ਅੱਜ ਗੱਲਬਾਤ ਕਰਾਂਗੇ ਰਾਜਮਾਨ ਜੀ ਨਾਲ। ਬਿਲਕੁਲ ਜੀ, ਅੱਜ ਦਾ ਪ੍ਰੋਗਰਾਮ ਸਪੋਂਸਰ ਕੀਤਾ ਗਿਆ ਰਾਜਮਾਨ ਫਾਈਨੈਂਸ਼ੀਅਲ ਵੱਲੋਂ, ਤੇ ਆਪਣੇ ਸਟੂਡੀਓ ਦੇ ਵਿੱਚ ਪਹੁੰਚ ਚੁੱਕੇ ਨੇ, ਸਮੇਂ ਦੇ ਪੂਰੇ ਪਾਬੰਦ ਰਹਿੰਦੇ ਨੇ ਤੇ 1:25 ਦਾ ਟਾਈਮ ਦਿੰਦੇ ਨੇ ਤੇ 1:25 ਤੇ ਆਪਣੇ ਰਾਊਂਡ ਜਿਹੜਾ ਸਟੂਡੀਓ ਦੇ ਪਹੁੰਚ ਜਾਂਦੇ ਨੇ। ਤੇ ਸਭ ਤੋਂ ਪਹਿਲਾਂ ਵੈਲਕਮ ਕਰਦੇ ਆ ਜੀ, ਮੋਸਟ ਮੋਸਟ ਵੈਲਕਮ ਆ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਜੀ ਆਇਆਂ ਨੂੰ।
14: ਥੈਂਕ ਯੂ ਗੇਵੀ, ਅਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ।
0: ਬਿਲਕੁਲ ਜੀ, ਤੇ ਜੇ ਗੱਲ ਆਪਾਂ ਪਹਿਲਾਂ ਵੈਦਰ ਤੋਂ ਹੀ ਕਰ ਲੈਂਦੇ ਕਿ ਬਹੁਤ ਜਿਹੜਾ ਇੱਕ ਜਿਵੇਂ ਕਹਿੰਦੇ ਨੇ ਛਾਲ ਮਾਰ ਕੇ ਜੇ ਵੈਦਰ ਚੇਂਜ ਹੁੰਦਾ, ਇੱਕਦਮ ਦਾ ਹੌਲੀ ਹੌਲੀ ਚੇਂਜ ਹੁੰਦਾ।
14: ਬਹੁਤ ਵਧੀਆ, ਅੱਜ ਹਵਾ ਤਾਂ ਥੋੜੀ ਜਿਹੀ ਤੇਜ਼ ਹੈਗੀ।
0: ਹਾਂਜੀ,
14: ਪਰ ਮੌਸਮ ਬਹੁਤ ਵਧੀਆ, 18-19 ਡਿਗਰੀ ਹੈਗਾ।
0: ਬਿਲਕੁਲ ਬਿਲਕੁਲ,
14: ਸਨੀ ਹੈ, ਬਹੁਤ ਵਧੀਆ ਧੁੱਪ ਹੈ।
0: ਬਿਲਕੁਲ ਜੀ,
14: ਤੇ ਬਸ ਇਹ ਜਿਵੇਂ ਕਹਿੰਦੇ ਰੂੰਗੇ ਦੇ ਦੇਣੀ ਆ ਇਹ, ਹੈ ਨਾ। ਅੱਜ 7 ਹੋ ਗਈ।
0: ਹਾਂਜੀ,
14: ਕਿਸੇ ਵੀਕਐਂਡ ਤੇ ਮੀਂਹ ਪੈਣਾ ਸ਼ਾਇਦ, ਉਹ ਕਦੇ ਫਲੂਡੀ ਜਾਂ ਸਨੋਚ ਨਾ ਬਦਲ ਜੇ।
0: ਅੱਛਾ,
14: ਅਨਾਊਂਸਮੈਂਟ ਕੀ ਮੀਂਹ ਪੈਣਾ।
0: ਅੱਛਾ ਜੀ,
14: ਵੀਕਐਂਡ ਤੇ।
0: ਓਕੇ,
14: ਤੇ ਇਹ ਮਤਲਬ ਕਿਸੇ ਟਾਈਮ ਫਲੂਰੀ ਜੀ ਜਾਂ ਸਨੋਅ ਦੇ ਵਿੱਚ ਬਦਲ ਸਕਦੀ ਹੈ, ਪਰ ਹੁਣ ਤੋਂ ਸਨੋਅ ਦੇ ਦਿਨ ਹੈ,
0: ਬਿਲਕੁਲ
14: ਕਿਤੇ ਵੀ ਆ ਸਕਦੀ ਹੈ। ਵੈਸੇ ਜਿਹੜੇ ਸਨੋਅ ਦੇ ਦਿਨ ਆ ਨਾ, ਉਹ 15-20 ਸਤੰਬਰ ਤੋਂ ਸ਼ੁਰੂ ਹੋ ਜਾਂਦੇ ਹੁੰਦੇ, ਪਰ ਐਤਕੀ ਬਹੁਤ ਮਿਹਰ ਰਹੀ ਹੈ। ਮਤਲਬ ਕੋਈ ਨਾ ਤਾਂ ਠੰਡ ਹੀ ਪਈ ਹੈ, ਨਾ ਫਲੂਰੀ ਜੀ ਪਈ ਹੈ, ਨਾ ਹੀ ਸਨੋਅ ਪਈ ਹੈ, ਤੇ ਪਰ ਚੰਗਾ ਵਧੀਆ। ਜੇ ਕਦਾ ਹਫ਼ਤਾ ਹੈ ਹੋਰ ਨਾ ਜੀ ਵਧੀਆ।
0: ਬਿਲਕੁਲ ਬਿਲਕੁਲ,
14: ਪਰ ਉਹ ਕਹਿੰਦੇ ਬੱਕਰੀ ਦੀ ਮਾਂ ਕਿੰਨਾ ਚਿਰ ਖੈਰ ਮਨਾਉਗੀ, ਆਉਣਾ ਹੀ ਆਉਣਾ,
0: ਸਾਹਮਣਾ ਕਰਨਾ ਹੀ ਪੈਣਾ।
14: ਹਾਂ, ਇਹ ਤਾਂ ਹੁਣ ਮਤਲਬ ਜਿਹੜਾ ਇਹ ਵੈਦਰ ਆ ਜਿਹੜਾ 4-5 ਮਹੀਨੇ ਸਨੋਅ ਵਾਲਾ, ਠੰਡ ਵਾਲਾ, ਇਹ ਆਉਣਾ ਹੀ ਆਉਣਾ।
0: ਇੱਕ ਇਹ ਵੀ ਗੱਲ ਜਿਹੜੀ ਮੈਂ ਇੱਕ ਕੱਲ੍ਹ ਪਰਸੋਂ ਇੱਕ ਵੀਡੀਓ ਦੇਖੀ ਨੇ, ਉਹਦੇ 'ਚ ਸੁਣਨ ਨੂੰ ਮਿਲਿਆ ਸੀਗਾ ਕਿ ਜਿਵੇਂ ਇੱਕ ਹੈਲੋਵੀਨ ਆ ਜਾਂ ਕ੍ਰਿਸਮਿਸ ਆ, ਇਹ ਇਸੇ ਕਰਕੇ ਬਣਾਏ ਗਏ ਸੀ, ਜਿਵੇਂ ਸਨੋਅ ਦੇ ਵਿੱਚ ਬੜੀਆਂ ਸੜਕਾਂ ਸੁੰਨੀਆਂ ਸਾਰਨ ਹੋ ਜਾਂਦੀਆਂ, ਸਾਰੇ ਆਪਦੇ ਘਰਾਂ 'ਚ ਵੜ ਜਾਂਦੇ ਸੀ ਕਿ ਇਸ ਬਹਾਨੇ ਨਾਲ ਲੋਕ ਇੱਕ ਦੂਜੇ ਦੇ ਘਰੇ ਆਉਣਗੇ, ਪਾਰਟੀਆਂ ਕਰਨਗੇ, ਗਿਫਟ ਕਰਨਗੇ, ਅਤੇ ਇਹਦੇ ਨਾਲ ਆਹ ਜਿਹੜਾ ਰੁੱਤ ਜੀ ਆ ਪਤਾ ਨਾ ਲੱਗੂਗਾ ਕਿਵੇਂ ਲੰਘ ਗਈ, ਰਲ ਮਿਲ ਕੇ ਜੇ ਲਗਾ ਲੈਣ ਲ।
14: ਅਸਲ 'ਚ ਜਿੰਨੇ ਵੀ ਤਿਉਹਾਰ ਆ ਨਾ,
0: ਹਾਂਜੀ,
14: ਉਹਦੇ ਪਿੱਛੇ ਕੋਈ ਨਾ ਕੋਈ ਲੌਜਿਕ ਹੈ।
0: ਹਾਂਜੀ,
14: ਮਤਲਬ ਸਿਆਣੇ ਬੰਦਿਆਂ ਨੇ ਹਨਾ ਇਹਨੂੰ ਜਿਹੜਾ ਸ਼ੁਰੂ ਕੀਤਾ ਹੈ, ਕ੍ਰਿਸਮਸ ਸ਼ੁਰੂ ਕੀਤੀ, ਡਿਪਰੈਸ਼ਨ ਦੇ ਦਿਨ ਹੁੰਦੇ ਆ, ਛੋਟੇ ਦਿਨ ਹੁੰਦੇ ਆ, ਲੰਮੀਆਂ ਰਾਤਾਂ ਆਉਂਦੀਆਂ,
0: ਬਿਲਕੁਲ
14: ਠੰਡ ਹੁੰਦੀ ਹੈ, ਆਉਣੀ ਜਾਣੀ ਘੱਟ ਹੁੰਦੀ ਹੈ ਲੋਕਾਂ ਦੀ, ਉਹ ਜਿਹੜੇ 5-10 ਦਿਨ ਲੋਕ ਐਕਸਚੇਂਜ ਕਰਦੇ ਆ, ਗਿਫਟ ਦਿੰਦੇ ਆ, ਇੱਕ ਦੂਜੇ ਕਦੇ ਪਾਰਟੀਆਂ ਜਾਂਦੇ ਆ, ਇਹ ਵੀ ਇਹਦਾ ਹੈਗਾ ਮਤਲਬ ਆਪਣਾ ਜਿਹੜੀ ਹੈਲੋਵੀਨ ਹੈ, ਇਹਦਾ ਵੀ ਮਤਲਬ ਵੀ ਹਜੇ ਚੰਗੀ ਤਰ੍ਹਾਂ ਸਰਦੀ ਆਈ ਨਹੀਂ ਹੁੰਦੀ, ਅਤੇ ਲੋਕ ਆ ਜਿਹੜੇ ਮਤਲਬ ਉਹ ਉਹਨਾਂ ਨੂੰ ਪਤਾ ਹੀ ਹੁੰਦਾ ਵੀ ਹੁਣ ਬਸ ਭੂਤਾਂ ਦਾ ਦਿਨ ਮਨਾਉਂਦੇ ਆ, ਅਤੇ ਬਾਕੀ ਉਹ ਭੂਤਾਂ ਦਾ ਉਦੋਂ ਬਾਅਦ ਭੂਤਾਂ ਦੇ ਦਿਨ ਹੀ ਸ਼ੁਰੂ ਹੋਣ ਵਾਲੇ ਹੁੰਦੇ ਆ, ਕਿਉਂਕਿ ਲੰਮੀਆਂ ਰਾਤਾਂ ਆਉਂਦੀਆਂ, ਛੋਟੇ ਦਿਨ ਹੁੰਦੇ ਆ, ਬਰਫ਼ ਪੈਂਦੀ ਹੈ, ਬਾਹਰ ਬੰਦਾ ਸੈਰ ਨਹੀਂ ਕਰ ਸਕਦਾ, ਬੈਠ ਨਹੀਂ ਸਕਦਾ, ਧੁੱਪ ਮਿਲਦੀ ਨਹੀਂ, ਵਿਟਾਮਿਨ ਡੀ ਦੀ ਕਮੀ, ਹੋਰ ਬੜੀਆਂ ਮਤਲਬ ਵੀ ਅਲਾਮਤਾਂ ਮਤਲਬ ਵੀ ਉਮਰ ਦੇ ਹਿਸਾਬ ਨਾਲ ਕਹਿੰਗਣ ਲੱਗ ਜਾਂਦੀਆਂ, ਕਿਉਂਕਿ ਮਤਲਬ ਵੀ ਜਿੰਮ ਜਾ ਨਹੀਂ ਸਕਦੇ, ਜਾਂ ਜੇ ਜਾਂਦੇ ਵੀ ਆ ਤਾਂ ਮਤਲਬ ਉਹ ਪੂਰਾ ਇੰਨਾ ਟਾਈਮ ਨਹੀਂ ਬਿਤਾ ਸਕਦੇ ਨਾ,
0: ਹਾਂਜੀ,
14: ਘਰੇ ਕੋਈ ਸਾਧਨ ਨਹੀਂ ਹੁੰਦਾ ਐਕਸਰਸਾਈਜ਼ ਦਾ, ਕਈਆਂ ਦੀਆਂ ਵੇਖਿਆ ਬਾਈਕ 'ਤੇ ਟ੍ਰੈਡਮਿਲਾਂ ਪਈਆਂ ਕਰਦੇ ਆ, ਬਹੁਤ ਚੰਗੀ ਗੱਲ ਹੈ, ਜੇ ਮਤਲਬ ਬੰਦਾ 20-25 ਮਿੰਟ ਵੀ ਰੋਜ਼ ਕਰ ਲਏ ਨਾ, ਮਤਲਬ ਟ੍ਰੈਡਮਿਲ 'ਤੇ ਜਾਂ ਮਤਲਬ ਬਾਈਕ ਚਲਾ ਲਏ, ਉਹਦੇ ਨਾਲ ਵੀ ਕਾਫੀ ਫਰਕ ਪੈਂਦਾ। ਇੱਕ ਵਾਰ ਤੁਹਾਡੀ ਪਲਸ ਆ ਨਾ ਜੀ 24 ਘੰਟਿਆਂ 'ਚ, ਇੱਕ ਵਾਰੀ ਤੁਹਾਡੀ ਪਲਸ ਆ ਜਿਹੜੀ ਉਹ ਉਮਰ ਦੇ ਹਿਸਾਬ ਨਾਲ, ਤਾਂ ਵੈਸੇ ਮੈਂ ਦੱਸਦਾ ਵੀ ਜਿਹੜੇ ਬੰਦਿਆਂ ਦੀ ਉਮਰ ਮਤਲਬ ਵੀ 40 ਤੋਂ ਉੱਤੇ, 50 ਤੋਂ ਉੱਤੇ ਆ,
0: ਹਾਂਜੀ,
14: ਉਹਨਾਂ 'ਤੇ 80 ਦੇ ਵਿਚਾਲੇ ਆ,
0: ਹਾਂਜੀ,
14: ਉਹਨਾਂ ਦੀ ਇੱਕ ਵਾਰੀ ਜਿਹੜੀ ਮਤਲਬ ਨਬਜ਼ ਆ ਨਾ ਜਿਹੜੀ ਪਲਸ ਹੈ,
0: ਹਾਂਜੀ,
14: 130 'ਤੇ ਜਾਣੀ ਚਾਹੀਦੀ ਹੈ।
0: ਅੱਛਾ ਜੀ,
14: ਹਾਂ, 24 ਘੰਟੇ 'ਚ ਇੱਕ ਵਾਰੀ, ਰਾਈਟ, ਪਹਿਲਾਂ ਤਾਂ ਹੌਲੀ ਹੌਲੀ 30 ਮਿੰਟ ਜਾਊਗੀ, ਉਹ ਫਿਰ ਹੌਲੀ ਹੌਲੀ ਘਟੂਗੀ, ਮਤਲਬ ਇੱਕ ਘੰਟੇ ਦੀ ਐਕਸਰਸਾਈਜ਼ ਬਣ ਜਾਂਦੀ ਹੈ ਹਾਰਟ ਦੀ,
0: ਹਾਂਜੀ।
14: 130 ਦਾ ਮਤਲਬ ਵੀ ਇਹ ਹੈਗਾ ਵੀ ਤੁਸੀਂ ਆਪਣੀ ਪਲਸ ਦੇ ਉੱਤੇ ਉਂਗਲਾਂ ਧਰ ਲਓ ਦੋ,
0: ਹਾਂਜੀ,
14: 15 ਸਕਿੰਟ ਗਿਣੋ।
0: ਅੱਛਾ,
14: 15, ਹੈ ਨਾ, 1, 2, 3, 15 ਸਕਿੰਟ ਦੇ ਵਿੱਚ ਤੁਸੀਂ ਉਹਨੂੰ ਫਿਰ 4 ਨਾਲ ਗੁਣਾ ਕਰ ਲਓ। ਸਭ ਤੋਂ ਵਧੀਆ ਤਰੀਕਾ ਆਉਂਦਾ ਪਲਸ ਗਿਣਨ ਦਾ, ਇਹ ਪੂਰਾ ਮਿੰਟ ਨਾ ਗਿਣੋ, ਨਾ ਅੱਧਾ ਮਿੰਟ ਗਿਣੋ, 15 ਸਕਿੰਟਾਂ ਦੇ ਵਿੱਚ ਉਹਨੂੰ 4 ਨਾਲ ਗੁਣਾ ਕਰ ਲਓ, ਰਾਈਟ, ਜੇ 25 ਧੜਕਦੀ 100 ਹੈ, ਰਾਈਟ, ਜੇ 30 ਵਾਰੀ ਧੜਕਦੀ ਹੈ,
0: ਹਾਂਜੀ,
14: ਤਾਂ 4×3=12 120 ਹੈ,
0: ਹਾਂਜੀ,
14: ਹੈ ਨਾ, ਘੱਟ ਤੋਂ ਘੱਟ 120 ਤੋਂ ਉੱਤੇ ਹੋਣੀ ਚਾਹੀਦੀ ਹੈ, ਰਾਈਟ, ਜੇ ਮਤਲਬ ਉਹ 30 ਵਾਰੀ, ਜੇ 32 ਵਾਰੀ ਝੜਕਦੇ ਆ ਤਾਂ ਆਲਮੋਸਟ 128 'ਤੇ ਚਲੀ ਗਈ,
0: ਹੈ
14: ਨਾ, ਇਹ ਮਤਲਬ ਵੀ 30-32 ਦੇ ਨੇੜੇ, ਮਤਲਬ ਤੁਹਾਡੀ ਇੱਕ ਵਾਰੀ 24 ਘੰਟਿਆਂ 'ਚ ਇੱਕ ਵਾਰੀ ਪਲਸ ਉੱਤੇ ਜਾਣੀ ਚਾਹੀਦੀ ਹੈ।
0: ਅੱਛਾ ਜੀ,
14: ਮਤਲਬ ਤੁਹਾਡਾ ਸਰੀਰ ਵੀ ਠੀਕ ਰਹਿੰਦਾ, ਅਤੇ ਤੁਹਾਡਾ ਮਤਲਬ ਜਿਹੜਾ ਮਤਲਬ ਵੀ ਆਪਣਾ ਜਿਹੜੇ ਹਾਲਟ ਹੈ ਇਹ ਵੀ ਠੀਕ ਰਹਿੰਦਾ, ਤੁਹਾਡੇ ਕੋਲੈਸਟਰੋਲ ਹੈ ਵਗੈਰਾ ਸਾਰੇ, ਮਤਲਬ ਸਿਰਫ 24 ਘੰਟਿਆਂ ਵਿੱਚ ਤੁਹਾਡੀ ਜਿਹੜੀ ਹਾਰਟ ਬੀਟ ਹੈ 15 ਸਕਿੰਟਾਂ 'ਚ ਉਹ 128-130 'ਤੇ ਜਾਣੀ ਚਾਹੀਦੀ ਹੈ।
0: ਕਿਆ ਬਾਤ,
14: ਮਤਲਬ ਵੀ ਇਹ ਬੜਾ ਸੌਖਾ ਤਰੀਕਾ ਇਹਦਾ, ਜੋ ਤੁਸੀਂ ਐਕਸਰਸਾਈਜ਼ ਕਰਕੇ ਛੱਡਦੇ, ਮਤਲਬ ਤੁਸੀਂ ਖੱਬੇ ਹੱਥ ਦੀ ਜਾਂ ਸੱਜੇ ਹੱਥ ਦੀ ਮਤਲਬ ਵੀ ਆਪਣਾ ਪਲਸ ਦੇ ਉੱਤੇ ਪਤਾ ਹੀ ਹੈ ਸਾਰਿਆਂ ਨੂੰ ਧੜਕਦੀ ਹੈ,
0: ਅਤੇ
14: ਉਧਰ ਨੂੰ ਘੜੀ ਦੇਖ ਲਓ, 15 ਸਕਿੰਟਾਂ ਦੇ ਉਹਨੂੰ 4 ਨਾਲ ਗੁਣਾ ਕਰ ਲਓ, ਉਹਨੂੰ ਘੱਟੋ ਘੱਟ ਮਤਲਬ ਤੁਸੀਂ ਮਤਲਬ 32-33 ਤੱਕ ਲੈ ਕੇ ਜਾਓ, ਘੱਟੋ ਘੱਟ, ਹੈ ਨਾ, 30 ਤੋਂ ਉੱਤੇ ਲੈ ਕੇ ਜਾਓ,
0: ਹਾਂਜੀ,
14: 30-31-32 ਠੀਕ ਹੈ, ਇਹਦੇ ਮਤਲਬ ਕਸੌਤੀ ਹੋਈ ਮਤਲਬ ਇਹਦਾ ਮਤਲਬ ਤੁਹਾਡਾ ਹਾਰਟ ਵੀ ਠੀਕ ਹੈ ਬਲੋਕਜ ਵੀ ਘੱਟ ਹੈ ਫਿਰ ਤਿੰਨਾਂ ਮਿੰਟਾਂ ਦੇ ਵਿੱਚ ਵਿੱਚ
0: ਹਾਂਜੀ
14: ਤਿੰਨਾਂ ਮਿੰਟਾਂ ਦੇ ਵਿੱਚ ਵਿੱਚ ਇਹ ਮੁੜ ਕੇ ਫਿਰ 90 ਦੀ ਆਉਣੀ ਚਾਹੀਦੀ ਹੈ
0: ਅੱਛਾ ਜੀ
14: ਉਹ ਤੁਸੀਂ ਆਪ ਨਹੀਂ ਪਤਾ ਲੱਗ ਜਾਂਦਾ ਵੀ ਮੇਰੇ ਬਲੋਕ ਹੈ ਨਹੀਂ ਮੇਰੀਆਂ ਸਾਰੀਆਂ ਆਲਟੀਜ ਬਿਲਕੁਲ ਕਲੀਅਰ ਹੈ ਕਦੋਂ ਜਾਂਦੀ ਹੈ 130 'ਤੇ 132 'ਤੇ 32 'ਤੇ ਗਈ ਉਦੋਂ ਮੁੜ ਕੇ ਤਿੰਨਾਂ ਮਿੰਟਾਂ ਦੇ ਵਿੱਚ ਵਿੱਚ ਮਤਲਬ ਉਦੋਂ ਮਤਲਬ 100 ਤੋਂ ਥੱਲੇ ਆਉਣੀ ਚਾਹੀਦੀ ਹੈ
0: ਓਕੇ
14: ਤਿੰਨਾਂ ਮਿੰਟਾਂ 'ਚ ਤਿੰਨਾਂ ਮਿੰਟਾਂ ਫਿਰ ਤੋਂ ਦੇਖਦੇ 100 ਤੋਂ ਥੱਲੇ ਆ ਗਈ ਮਾੜਾ ਫਿਰ ਫਿਕਰ ਕਰਨ ਦੀ ਲੋੜ ਨਹੀਂ ਤਾਂ ਮਤਲਬ ਠੀਕ ਸਿਹਤ ਤੁਹਾਡੀ ਠੀਕ ਹੈ ਐਕਸਰਸਾਈਜ਼ ਦੇ ਤਰੀਕੇ ਨਾਲ
0: ਬਿਲਕੁਲ ਘਰੇ ਸਿਹਤ ਚੈੱਕ ਕਰਨ ਦਾ
14: ਦੇਸੀ ਤਰੀਕਾ ਹੈ
0: ਤੇ ਘਬਰਾਉਣਾ ਨੀ ਕਈ ਵਾਰੀ ਆਪਾਂ ਨੂੰ ਪਤਾ ਨਹੀਂ ਲੱਗਦਾ ਕਿ ਘਬਰਾ ਵੀ ਨਹੀਂ ਜਾਣਾ ਕਿ ਕੀ ਹੋ ਗਿਆ
14: ਨਹੀਂ ਫਿਰ ਤੁਹਾਨੂੰ ਐਕਸਰਸਾਈਜ਼ ਕਰਨਾ ਵਾਲਾ ਜਾਂਦਾ ਜੇ ਤੁਸੀਂ ਆਪਦੀ ਪਲਸ ਨੂੰ ਨਿਗਾਹ 'ਚ ਰੱਖਦੇ ਹੋ
0: ਹਾਂਜੀ
14: ਮਤਲਬ 130 ਦੇ ਰੱਖਦੇ ਹੋ 125 30 130 ਤੇ ਰੱਖਦੇ ਬੱਤਰ ਧੜਕਦੀ ਆਮ 72 ਤੋਂ 80 85 ਤੱਕ ਤਾਂ ਆਮ ਹੀ ਧੜਕਦੀ ਹੈ ਨਾ ਕਈ ਲੋਕਾਂ ਦੀ 84-85-80 ਵੀ ਹੁੰਦੀ ਹੈ 72 ਤੋਂ ਆਮ ਹੀ ਹੁੰਦੀ ਹੈ ਨਾ
0: ਹਾਂਜੀ
14: ਅਤੇ ਉਹ ਫਿਰ ਮਤਲਬ ਵੀ ਤੁਹਾਨੂੰ ਪਤਾ ਲੱਗਦਾ ਰਹਿੰਦਾ ਜਿੱਥੇ ਐਵਰੀ ਡੇ ਤੁਹਾਡੀ ਜਿਹੜੀ ਹੀ ਮਤਲਬ ਵੀ ਧੜਕਣ ਹੈ ਤੁਹਾਡੀ ਜਿਹੜੀ ਪਲਸ ਹੈ ਨਬਜ਼ ਹੈ ਜਿਹੜੀ
0: ਹਾਂਜੀ
14: ਇਹ ਜੇ ਮਤਲਬ ਵੀ 130 'ਤੇ ਜਾਂਦੀ ਹੈ
0: ਹਾਂਜੀ
14: 130-32 'ਤੇ 130 'ਤੇ ਜਾਂਦੀ ਹੈ ਹਰ ਰੋਜ਼ ਅਤੇ ਫਿਰ ਉਹ ਮਤਲਬ ਵੀ ਤਿੰਨਾਂ ਮਿੰਟਾਂ ਦੇ ਵਿੱਚ 100 ਤੋਂ ਥੱਲੇ ਆਉਂਦੀ ਹੈ ਇਹਦਾ ਮਤਲਬ ਤੁਹਾਨੂੰ ਬਹੁਤ ਹੀ ਫਿਕਰ ਕਰਨ ਦੀ ਲੋੜ ਨਹੀਂ ਮਤਲਬ ਤੁਸੀਂ ਹਾਰਟ ਵਾਲੇ ਪੱਖੋਂ ਬਿਲਕੁਲ ਤੰਦਰੁਸਤ ਹੋ
0: ਅਤੇ
14: ਜੇ ਉਹ 130 'ਤੇ ਜਾਂਦੀ ਨਹੀਂ ਤੁਹਾਡਾ ਪਹਿਲਾਂ ਹੀ ਸਾਹ ਪੱਟਿਆ ਜਾਂਦਾ ਫਿਰ ਪ੍ਰੋਬਲਮ ਹੈ ਜੇ ਮਤਲਬ ਉਹ ਤਿੰਨਾਂ ਮਿੰਟਾਂ ਦੇ ਵਿੱਚ ਗਈ ਹੱਦ 4 ਮਿੰਟਾਂ ਦੇ ਵਿੱਚ ਵਿੱਚ ਤਿੰਨਾਂ 4 ਮਿੰਟਾਂ ਦੇ ਵਿੱਚ ਵਿੱਚ 132-135 ਤੋਂ 130 ਤੋਂ ਵਾਪਸ ਨਹੀਂ ਆਉਂਦੀ ਤਿੰਨਾਂ ਮਿੰਟਾਂ 'ਚ ਫਿਰ ਵੀ ਪ੍ਰੋਬਲਮ ਹੈ ਫਿਰ ਤੁਸੀਂ ਜ਼ਰੂਰ ਆਪਣੇ ਡਾਕਟਰ ਰਾਏ ਕਰਕੇ ਨਾ ਫਿਰ ਉਹਦੀ ਮਤਲਬ ਵੀ ਜੋ ਵੀ ਟ੍ਰੀਟਮੈਂਟ ਤੁਹਾਡਾ ਡਾਕਟਰ ਦੱਸੋ ਉਹ ਕਰ ਲਿਓ ਇਹਨੇ ਸਿੱਧਾ ਜਿਹਾ ਤਰੀਕਾ ਹੈ ਇੱਕ ਜੇ ਤੁਸੀਂ ਤੇਜ਼ ਵਾਕ ਕਰਦੇ ਹੋ 20 ਮਿੰਟਾਂ ਪਿੱਛੋਂ ਜਾਂ 25 ਮਿੰਟਾਂ ਪਿੱਛੋਂ ਤੁਹਾਡੀ ਜਿਹੜੀ ਹਾਰਟ ਬੀਟ ਹੈ 130 'ਤੇ ਜਾਣੀ ਚਾਹੀਦੀ ਹੈ ਜੇ ਟ੍ਰੈਡਮਿਲ 'ਚ ਲਾਉਣੇ ਹੋ ਤਾਂ ਘੱਟੋ ਘੱਟ ਤੁਸੀਂ ਮਤਲਬ ਵੀ 15 ਮਿੰਟਾਂ ਤੋਂ 20 ਮਿੰਟਾਂ ਤੋਂ ਤੁਹਾਡੀ 120-130 'ਤੇ ਜਾਣੀ ਚਾਹੀਦੀ ਹੈ ਜੇ ਬਾਈਕ 'ਚ ਲਾਉਣੇ ਆ ਉਹ ਵੀ ਮਤਲਬ ਵੀ ਤੁਹਾਡੀ 20-25 ਮਿੰਟਾਂ 'ਚ ਜਿਹੜੀ ਤੁਹਾਡੀ ਹਾਰਟ ਬੀਟ ਹੈ 130 'ਤੇ ਜਾਣੀ ਚਾਹੁੰਦੀ ਚਾਹੀਦੀ ਹੈ ਹਾਂਜੀ ਪਹਿਲਾਂ ਚਲੀ ਜਾਂਦੀ ਹੈ ਫਿਰ ਵੀ ਨੋ ਗੁੱਡ ਹੈ ਜੇ 19 ਚਿਰ ਨਹੀਂ ਜਾਂਦੀ ਫਿਰ ਵੀ ਨੋ ਗੁੱਡ ਹੈ ਨਾ ਅਤੇ ਜੇ ਉਹ 3-4 ਮਿੰਟਾਂ 'ਚ ਵਾਪਸ ਨਹੀਂ ਆਉਂਦੀ 100 ਤੋਂ ਥੱਲੇ ਫਿਰ ਵੀ ਆਪਣੇ ਡਾਕਟਰ ਨਾਲ ਰਾਏ ਕਰ ਲਓ ਵੀ ਜੀ ਡਾਕਟਰ ਸਾਹਿਬ ਮੈਂ ਐਕਸਰਸਾਈਜ਼ ਕਰਦਾ ਅਤੇ ਆਹ ਗੱਲ ਆ ਗਈ
0: ਹਾਂਜੀ
14: ਜਾਂ ਕਿਸੇ ਜਿਹੜੇ ਆਪਣੇ ਟ੍ਰੇਨਰ ਹੈਗੇ ਜਿਵੇਂ ਵੈਲਨੈਸ ਦੇ ਵਿੱਚ ਹੈਗੇ ਮਤਲਬ ਜਗ੍ਹਾ ਨਾ ਕਈ ਥਾਂ 'ਤੇ ਹੈਗੇ ਜਿਹੜੇ ਐਕਸਰਸਾਈਜ਼ ਕਰਵਾਉਂਦੇ ਆ ਉਹਨਾਂ ਨਾਲ ਗੱਲਬਾਤ ਕਰ ਲਓ
0: ਇੱਕ ਇਹਦੇ ਨਾਲ ਹੀ ਰਿਲੇਟਡ ਜਿਹਾ ਸਵਾਲ ਆ ਜਿਵੇਂ ਇੱਕ ਮੈਂ ਪ੍ਰੈਕਟੀਕਲੀ ਦੇਖਿਆ ਹੋਇਆ ਲਾਈਫ ਦੇ ਵਿੱਚ ਜਿੱਦਾਂ ਕਹਿੰਦੇ ਹੁੰਦੇ ਜਿਵੇਂ ਆਪਾਂ ਸ਼ਰਾਬ ਪੀਂਦੇ ਹਾਂ ਤਾਂ ਸ਼ਾਇਦ ਕਿਡਨੀਆਂ ਖਰਾਬ ਹੋ ਜਾਂਦੀਆਂ ਇੱਦਾਂ ਕਹਿੰਦੇ ਹਨ ਮੈਂ ਇੱਕ ਆਪਦੀ ਲਾਈਫ ਦੇ ਵਿੱਚ ਇਹ ਐਕਸਪੀਰੀਅੰਸ ਕੀਤਾ ਦੋ ਜਣਿਆਂ ਨੂੰ ਮੈਂ ਦੇਖਿਆ ਇੱਕ ਬੰਦਾ ਆ ਉਹ ਸ਼ਰਾਬ ਬਿਲਕੁਲ ਵੀ ਨਹੀਂ ਪੀਂਦਾ ਜਾਣੀ ਕਿ ਉਹਨੇ ਬਚਪਨ ਤੋਂ ਲੈ ਕੇ ਅੱਜ ਤੱਕ ਨਹੀਂ ਉਹ ਬੰਦੇ ਨੇ ਪੀਤੀ ਉਹਦੀਆਂ ਕਿਡਨੀਆਂ ਖਰਾਬ ਨੇ ਇੱਕ ਬੰਦਾ ਆ ਉਹ ਜਿਹੜਾ ਸੁਬਾਹ ਤੋਂ ਲੈ ਕੇ ਸ਼ਾਮ ਤੱਕ ਉਹ ਡਰਿੰਕ ਕਰਦਾ ਇਹ ਆਪਾਂ ਕਿਸੇ ਨੂੰ ਉਹ ਨਹੀਂ ਕਹਿ ਰਹੇ ਕਿ ਵੀ ਡਰਿੰਕ ਕਰਨੀ ਲੱਗ ਜਾਓ ਇੱਕ ਐਗਜ਼ਾਮਪਲ ਦੇ ਰਿਹਾ ਕਿ ਲਾਈਕ ਉਹਦੀਆਂ ਕਿਡਨੀਆਂ ਸਹੀ ਨੇ ਉਹਨੂੰ ਹਾਲੇ ਤੱਕ ਨਾ ਸ਼ੂਗਰ ਹੈ ਨਾ ਕੁਝ ਨਾ ਕਿਡਨੀਆਂ ਫੇਲ ਕੋਈ ਮੈਡੀਸਨ ਨਹੀਂ ਲੈਂਦਾ ਉਹ ਤੇ ਇਹ ਕੀ ਰੀਜ਼ਨ ਰਹਿ ਸਕਦੇ ਦੋਨਾਂ ਚੀਜ਼ਾਂ
14: ਜਿਹੜਾ ਮੈਂ ਤੁਹਾਨੂੰ ਆਪਦੇ ਤਜਰਬੇ ਨਾਲ ਦੱਸਾਂ ਜੀ ਕਈ ਬੰਦੇ ਮੈਂ ਦੇਖੇ ਆ ਮੈਨੂੰ ਫੋਨ ਵੀ ਕਰਦੇ ਆ ਮਿਲਦੇ ਵੀ ਆ ਵੀ ਅਸੀਂ ਜੀ ਕਦੇ ਸ਼ਰਾਬ ਨਹੀਂ ਟੱਚ ਨਹੀਂ ਕੀਤੀ
0: ਹਾਂਜੀ
14: ਸਾਨੂੰ ਹੀ ਨਹੀਂ ਪਤਾ ਸ਼ਰਾਬ ਦਾ ਟੇਸਟ ਕਿਹੋ ਜਿਹਾ
0: ਹਾਂਜੀ
14: ਪਰ ਉਹਨਾਂ ਦਾ ਲਿਵਰ ਹੈ ਜਿਹੜਾ ਐਂਜਾਈਮ ਲਿਵਰ ਦੇ ਐਂਜਾਈਮ ਹੈ ਉਹ ਜਿਹੜਾ ਉਹਨਾਂ ਨੂੰ ਮਤਲਬ ਵੀ ਲਿਵਰ ਦੀ ਪ੍ਰੋਬਲਮ ਹੈ
0: ਅੱਛਾ
14: ਮਤਲਬ ਵੀ ਆਪਣਾ ਜਿਹੜਾ ਲਿਵਰ ਆ ਨਾ ਉਹਨਾਂ ਨੂੰ ਪ੍ਰੋਬਲਮ ਹੈ ਮਤਲਬ ਵੀ ਕਈ ਵਾਰ ਫਿਰ ਉਹ ਹੁੰਦਾ ਵੀ ਭਾਈ ਤੁਸੀਂ ਉਹਦੇ ਡਾਕਟਰ ਨਾਲ ਗੱਲ ਕਰੋ ਜਾਂ ਸੌਖਾ ਜਿਹਾ ਤਰੀਕਾ ਹੈਗਾ ਲਿਵਰ ਨੂੰ ਡੀਟੋਕਸੀਫਾਈ ਕਰਨਾ ਜੀਰਾ ਵਗੈਰਾ ਮੈਂ ਪਹਿਲਾਂ ਹੀ ਦੱਸਿਆ ਕਹਿੰਦੇ ਉਬਾਲ ਕੇ ਨਿਰਣੇ ਕਾਲ ਦੇ ਪੀ ਲਓ ਪਰ ਫਿਰ ਵੀ ਆਪਣੇ ਡਾਕਟਰ ਨਾਲ ਜ਼ਰੂਰ ਰਹਿ ਕਰੋ ਉਹ ਬੰਦੇ ਦੇ ਦੇਖੋ ਉਹਨਾਂ ਨੂੰ

0: ਜ਼ਿਆਦਾ ਮਤਲਬ ਵੀ ਖੰਡ ਖਾਣਾ, ਮਿੱਠੇ ਵਾਲੀਆਂ ਚੀਜ਼ਾਂ ਖਾਣੀਆਂ, ਸੋਡਾ ਪੀਣਾ, ਸੋਫਟ ਡਰਿੰਕ ਜ਼ਿਆਦਾ ਪੀਣੀਆਂ, ਇਹਨਾਂ ਨਾਲ ਵੀ ਇਫੈਕਟ ਹੋ ਜਾਂਦਾ ਕਿਡਨੀ ਦੀ। ਇਹ ਸ਼ਰਾਬ ਨਾਲ ਵੀ ਖਤਰਨਾਕ ਹੈ ਚੀਜ਼ਾਂ। ਸੋ ਜਿੰਨੇ ਵੀ ਸੋਫਟ ਡਰਿੰਕ ਅਸੀਂ ਆ ਸੈਵਨ ਅਪ ਕੋਕ ਵਗੈਰਾ ਵਗੈਰਾ ਪੀਂਦੇ ਹਾਂ ਨਾ, ਡਾਇਟ ਕੋਕ ਵਗੈਰਾ ਵਗੈਰਾ ਪੀਂਦੇ ਹਾਂ, ਇਹ ਬਹੁਤ ਖਤਰਨਾਕ ਹੈ ਖਾਸ ਕਰਕੇ ਲਿਵਰ ਅਤੇ ਕਿਡਨੀ ਵਾਸਤੇ ਹੈ ਨਾ। ਇਹ ਤੁਸੀਂ ਹਰ ਇੱਕ ਬੰਦੇ ਨਾ ਇਹ ਜਿਹੀਆਂ ਸਿਹਤ ਬਾਰੇ ਆਰਟੀਕਲ ਪੜ੍ਹਨੇ ਚਾਹੀਦੇ, ਥਾਂ ਥਾਂ ਪਏ ਆਰਟੀਕਲ। ਆਯੁਰਵੇਦ ਕਹਿੰਦਾ ਤੁਸੀਂ ਕੱਢ ਲਓ, ਇਹਦੇ 'ਚ ਕੱਢ ਲਓ ਆਪਣੇ 'ਤੇ, ਕੀ ਕਹਿੰਦੇ ਆ, ਯੂਟਿਊਬ 'ਤੇ ਕੱਢ ਲਓ ਆਯੁਰਵੇਦ ਪਾ ਕੇ, ਅਤੇ ਜਿਹੜੀ ਚੀਜ਼ ਦੇਖਣਾ ਚਾਹੁੰਦੇ ਹੋ ਉਹ ਤੁਹਾਨੂੰ ਰਾਈਟ ਵੇ ਨਿਕਲਿਆ ਹੋਊਗਾ ਵੀ ਬਹੁਤਾ ਮਿੱਠਾ ਖਾਣ ਦੇ ਕੀ ਨੁਕਸਾਨ ਹੈ, ਬਹੁਤਾ ਲੂਣ ਖਾਣ ਦੇ ਕੀ ਨੁਕਸਾਨ ਹੈ, ਘੱਟ ਖਾਣ ਦੇ ਕੀ ਨੁਕਸਾਨ ਹੈ। ਇਸ ਖਾਣੇ ਹਰੇਕ ਚੀਜ਼ ਚਾਹੀਦੀ ਆਪਾਂ ਲੈਵਲ 'ਚ ਰੱਖਣੀ, ਉਹਨੂੰ ਨਾ ਮਤਲਬ ਵੀ ਲੈਵਲ 'ਚ ਰੱਖਣਾ ਚਾਹੀਦਾ, ਮਤਲਬ ਉਸ ਦੀ ਮਾਤਰਾ ਸਹੀ ਠੀਕ ਹੋਣੀ ਚਾਹੀਦੀ ਹੈ। ਇਹਨੇ ਵੀ ਜਦੋਂ ਖੰਡ ਚਾਹ ਪੀਣ ਲੱਗੇ ਸੀ ਤਾਂ ਦੋ ਚਮਚੇ ਖੰਡ, ਤਿੰਨ ਘੰਟੇ ਚਮਚੇ ਪਾ ਲਏ ਹੈ ਨਾ। ਹਾਂ, ਇੱਦਾਂ ਤੋਂ ਬੈਠੇ ਤਾਂ ਨਾ ਹੀ ਪਾਓ,
1: ਬਿਲਕੁਲ
0: ਨਾ। ਲੂਣ ਹੈ ਉਹ ਵੀ ਮਤਲਬ ਮਾਤਰਾ ਜੀ, ਉਹ ਕਹਿੰਦੇ ਸਾਰੇ ਮਤਲਬ ਵੀ 2300 mg ਸਾਰ 24 ਘੰਟੇ ਲੂਣ ਖਾਣਾ ਚਾਹੀਦਾ।
1: ਅੱਛਾ ਜੀ,
0: ਹਾਂ 2000 mg ਲੂਣ ਖਾਣਾ ਚਾਹੀਦਾ।
1: ਬਿਲਕੁਲ, ਕਾਲਰ ਆਪਣੇ ਨਾਲ ਜੁੜ ਚੁੱਕੇ ਨੇ, ਫਸਟ ਕਾਲਰ ਲੈ ਲਈਏ ਜੀ ਆਪਾਂ ਰੇਡੀਓ ਧਮਾਲ 'ਤੇ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
2: ਸਤਿ ਸ਼੍ਰੀ ਅਕਾਲ ਵੀਰੇ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ
2: ਵੀਰੇ, ਪ੍ਰਾਈਮ ਐਕਸਪ੍ਰੈਸ ਤੋਂ ਗੱਲ ਕਰ ਰਹੇ ਵੀਰੇ।
1: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ?
2: ਵਧੀਆ ਵਧੀਆ ਸਰ, ਤੁਸੀਂ ਸੁਣਾਓ ਕੀ ਹਾਲ ਚਾਲ?
1: ਪਹਿਲੀ ਤਾਂ ਗੱਲ ਬਹੁਤ ਬਹੁਤ ਧੰਨਵਾਦ, ਸਾਨੂੰ ਇੱਥੇ ਫੀਡਬੈਕ ਤੁਹਾਡੇ ਬਹੁਤ ਵਧੀਆ ਆ ਰਹੇ, ਬਹੁਤ ਵਧੀਆ ਸਰਵਿਸ ਦੇ ਰਹੇ ਹੋ ਤੁਸੀਂ।
2: ਅੱਛਾ, ਠੀਕ ਹੈ ਵੀਰੇ।
1: ਹਾਂਜੀ
2: ਹਾਂਜੀ ਵੀਰੇ, ਮੈਂ ਵੀ ਬਸ ਤਾਂ ਫੋਨ ਲਾਇਆ ਸੀ ਸਾਰਿਆਂ ਦਾ ਵੀਰੇ, ਮੈਂ ਥੈਂਕ ਯੂ ਕਰਨ ਲਈ ਫੋਨ ਲਾਇਆ ਸੀਗਾ।
1: ਹਾਂਜੀ
2: ਵੀਰੇ, ਬਹੁਤ ਜ਼ਿਆਦਾ ਆਪਾਂ ਨੂੰ ਪਿਆਰ ਮਿਲ ਰਿਹਾ ਸਾਰਿਆਂ ਵੱਲੋਂ।
1: ਹਾਂਜੀ,
2: ਅਸੀਂ ਵੀ ਆਪਣੇ ਵੱਲੋਂ ਪੂਰੀ ਵਧੀਆ ਸਰਵਿਸ ਦੇ ਰਹੇ ਹਾਂ।
1: ਹਾਂਜੀ,
2: ਤੇ ਆਪਾਂ ਜਿੰਨਾ ਵੀ ਡਿਸਕਾਊਂਟ ਹੁੰਦਾ ਸਾਰਾ ਕਰਦੇ ਹਾਂ।
1: ਹਾਂਜੀ,
2: ਸੋ ਥੈਂਕ ਯੂ ਸੋ ਮਚ ਵੀਰੇ ਸਾਰਿਆਂ ਦਾ, ਥੈਂਕ ਯੂ ਥੈਂਕ ਯੂ।
1: ਨਹੀਂ, ਥੈਂਕ ਯੂ ਸੋ ਮਚ, ਤੁਹਾਡਾ ਵੀ, ਤੁਸੀਂ ਇੰਨੀ ਵਧੀਆ ਸਰਵਿਸ ਦੇ ਰਹੇ ਹੋ, ਕਿਉਂਕਿ ਕੰਮ ਤਾਂ ਕਹਿੰਦੇ ਹੁੰਦੇ ਕਰਾਉਣਾ ਹੀ ਹੁੰਦਾ, ਤੇ ਜਦੋਂ ਆਪਾਂ ਨੂੰ ਪ੍ਰੋਫੈਸ਼ਨਲੀ ਇੱਕ ਵਧੀਆ ਕੰਮ ਕਰਨ ਵਾਲੇ ਮਿਲ ਜਾਂਦੇ ਆ ਤਾਂ ਫਿਰ ਕਹਿੰਦੇ ਚਾਰ ਚੰਨ ਲੱਗ ਜਾਂਦੇ ਹੋ।
2: ਹਾਂਜੀ ਹਾਂਜੀ ਵੀਰੇ,
1: ਬਿਲਕੁਲ ਜੀ,
2: ਸੋ ਮਚ ਵੀਰੇ,
1: ਥੈਂਕ ਯੂ ਸੋ ਮਚ ਜੀ, ਬਹੁਤ ਬਹੁਤ ਧੰਨਵਾਦ ਜੀ,
2: ਥੈਂਕ ਯੂ ਥੈਂਕ ਯੂ।
1: ਬਿਲਕੁਲ ਜੀ, ਸਾਰਿਆਂ ਨੂੰ ਦੱਸ ਗਏ ਕਿ ਜੇ ਤੁਸੀਂ ਰੂਫਿੰਗ ਦਾ ਵੀ ਕੰਮ ਕਰਵਾਉਣਾ ਹੋਵੇ ਤਾਂ ADA ਰੂਫਿੰਗ ਪਵਨ ਕੁਮਾਰ ਜੀ ਦੇ ਨਾਲ ਗੱਲਬਾਤ ਕਰ ਸਕਦੇ ਹੋ, 431-996-6232 'ਤੇ ਸੰਪਰਕ ਕਰ ਸਕਦੇ ਹੋ। ਚਾਹੇ ਰੈਜੀਡੈਂਟਲ ਰੂਫਿੰਗ ਕਰਾਉਣੀ ਹੋਵੇ, ਚਾਹੇ ਰੀਰੂਫਿੰਗ ਕਰਾਉਣੀ ਹੋਵੇ, ਜਾਂ ਨਵੇਂ ਘਰ ਦੀ ਰੂਫਿੰਗ ਕਰਾਉਣੀ ਹੋਵੇ, ਘਰ ਦਾ ਕੋਈ ਵੀ ਕੰਮ ਤੁਸੀਂ ਰੂਫਿੰਗ ਦੇ ਰਿਲੇਟਡ ਹੈਗਾ ਅਤੇ ਸਮਝ ਨਹੀਂ ਆ ਰਹੀ ਕੀ ਕਰਕੇ ਕਰਨਾ, ਕੁਝ ਨਹੀਂ, ਪਵਨ ਕੁਮਾਰ ਜੀ ਨੂੰ ਸੰਪਰਕ ਕਰ ਲੈਣਾ। ADA ਰੂਫਿੰਗ 431-996-6232 'ਤੇ ਸੰਪਰਕ ਕਰ ਸਕਦੇ ਹੋ। ਹਰ ਇੱਕ ਤਰ੍ਹਾਂ ਦੀ ਰੂਫਿੰਗ ਕਰਦੇ ਨੇ, ਸਿੰਗਲ ਰੂਫਿੰਗ, ਮੈਟਲ ਰੂਫਿੰਗ, ਸਿਡਰ ਰੂਫਿੰਗ, ਅਤੇ ਖੁਦ ਰੂਫਿੰਗ ਇੰਸਪੈਕਟਰ ਨੇ, ਪ੍ਰੋਪਰ ਸਰਟੀਫਾਈਡ ਸਰਟੀਫਿਕੇਟ ਇਹਨਾਂ ਕੋਲ ਹੈਗੇ ਨੇ ਹਰ ਇੱਕ ਤਰ੍ਹਾਂ ਦੇ, ਖੁਦ ਰੂਫਿੰਗ ਇੰਸਪੈਕਟਰ ਨੇ, ਤੁਸੀਂ ਦੇਖੋ ਤਾਂ ਤੁਹਾਡੇ ਟਾਈਮ ਅਤੇ ਮਨੀ ਦੀ ਕਿੱਦਾਂ ਵੈਲਿਊ ਹੋਜੂਗੀ, ਕਿਉਂਕਿ ਇਹ ਡਾਇਰੈਕਟ ਡੀਲ ਕਰਦੇ ਨੇ ਹਰ ਇੱਕ ਇੰਸ਼ੋਰੈਂਸ ਕਲੇਮ ਦੇ ਨਾਲ, ਚਾਹੇ ਹਿਲ ਡੈਮੇਜ ਕਲੇਮ ਹੋਵੇ, ਚਾਹੇ ਵਾਟਰ ਡੈਮੇਜ ਕਲੇਮ ਹੋਵੇ, ਚਾਹੇ ਵਿੰਡ ਡੈਮੇਜ ਕਲੇਮ ਹੋਵੇ। ਬਿਲਕੁਲ ਜੀ, ਤੁਹਾਡੇ ਘਰ ਦੀ ਛੱਤ 'ਚ ਆਉਂਦੀ ਪਈ ਆ, ਸਮਝ ਨਹੀਂ ਆਉਂਦੀ ਕੀ ਕਰਕੇ ਕਰਨਾ, ਕੁਝ ਨਹੀਂ, ADA ਰੂਫਿੰਗ ਪਵਨ ਕੁਮਾਰ ਜੀ ਨਾਲ ਸੰਪਰਕ ਕਰ ਸਕਦੇ ਹੋ, 431-996-6232 ਦੇ ਉੱਤੇ। ਬਿਲਕੁਲ ਜੀ, ਤੁਹਾਡੇ ਟਾਈਮ ਅਤੇ ਮਨੀ ਦੋਨਾਂ ਦੀ ਵੈਲਿਊ ਹੋਜੂਗੀ। ਅਤੇ ਕਮਰਸ਼ੀਅਲ ਰੂਫਿੰਗ ਦੇ ਐਕਸਪਰਟ ਨੇ, ਤੁਸੀਂ ਰੈਸਟੋਰੈਂਟ ਓਪਨ ਕਰ ਰਹੇ ਹੋ, ਰੂਫਿੰਗ ਦੇ ਲਈ ਤੁਸੀਂ ਲੱਭ ਰਹੇ ਹੋ ਕਿ ਕਿਹਦੇ ਰੂਫਿੰਗ ਰਹੀ ਹੈ, ਤਾਂ ADA ਰੂਫਿੰਗ ਪਵਨ ਕੁਮਾਰ ਜੀ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਕਮਰਸ਼ੀਅਲ ਤੁਸੀਂ ਰੈਸਟੋਰੈਂਟ ਬਣਾਉਣਾ ਜਾਂ ਕਮਰਸ਼ੀਅਲ ਕੋਈ ਬਿਲਡਿੰਗ ਬਣਾਉਣਾ ਚਾਹੁੰਦੇ ਹੋ ਤੁਸੀਂ, ਤਾਂ ਪਵਨ ਕੁਮਾਰ ਜੀ ਨਾਲ ਸੰਪਰਕ ਕਰ ਸਕਦੇ ਹੋ, 431-996-6232 ਦੇ ਉੱਤੇ। ਸੀਡੀ ਰੂਫਿੰਗ ਵੀ ਹਰ ਇੱਕ ਤਰ੍ਹਾਂ ਦੀ, ਫਲੈਟ ਰੂਫਿੰਗ ਵੀ ਕਰਦੇ ਨੇ, ਟਾਰਚਨ ਰੂਫਿੰਗ, EPDM ਰੂਫਿੰਗ ਜਿਹਨੂੰ ਆਪਾਂ ਰਬੜ ਰੂਫਿੰਗ ਕਹਿ ਦਿੰਦੇ ਹਾਂ, TPO ਰੂਫਿੰਗ, ਮੈਟਲ ਰੂਫਿੰਗ, ਹਰ ਇੱਕ ਤਰ੍ਹਾਂ ਦੀ ਰੂਫਿੰਗ ਕੀਤੀ ਜਾਂਦੀ ਹੈ ਜੀ, ਤਸੱਲੀ ਬਖਸ਼ ਕੰਮ ਕੀਤਾ ਜਾਂਦਾ, ਅਤੇ ਹਰ ਤਰ੍ਹਾਂ ਦੀ ਸੀਡਿੰਗ ਸਰਵਿਸ ਦਿੰਦੇ ਨੇ, ਪ੍ਰੋਪਰ ਹੀਟ ਇੰਸ਼ੋਰੈਂਸ ਹੋਲਡਰ ਨੇ। ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਰੂਫਿੰਗ ਕਰਾਉਣੀ ਹੋਵੇ, ਸੀਡਿੰਗ ਕਰਾਉਣੀ ਹੋਵੇ, ਇੰਸਪੈਕਸ਼ਨ ਕਰਾਉਣੀ ਹੋਵੇ, ਜਾਂ ਇੰਸ਼ੋਰੈਂਸ ਕਲੇਮ ਦੇ ਲਈ, ਸੰਪਰਕ ਕਰੋ ADA ਰੂਫਿੰਗ ਪਵਨ ਕੁਮਾਰ ਜੀ ਨਾਲ ਸੰਪਰਕ ਕਰ ਸਕਦੇ ਹੋ ਤੁਸੀਂ, ਤੁਹਾਡੇ ਟਾਈਮ ਅਤੇ ਮਨੀ ਦੋਨਾਂ ਦੀ ਵੈਲਿਊ ਹੋਊਗੀ ਜੀ। 431-996-6232 'ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਅਤੇ ਚੈਂਪੀਅਨ ਟੋਈ ਵਾਲੇ ਨਾਲ ਸੰਪਰਕ ਕਰ ਲਓ ਜੇ ਕਿਸੇ ਵੀ ਤਰ੍ਹਾਂ ਦੀ ਤੁਸੀਂ ਸਰਵਿਸ ਲੈਣਾ ਚਾਹੁੰਦੇ ਹੋ ਰੋਡ ਦੇ ਉੱਤੇ। ਕਈ ਵਾਰੀ ਆਪਾਂ ਰੋਡ ਦੇ ਉੱਤੇ ਆਪ ਫਸ ਜਾਂਦੇ, ਜਾਂ ਕਈ ਵਾਰੀ ਆਪਣਾ ਕੋਈ ਫਰੈਂਡ ਫਸ ਜਾਂਦਾ, ਜਾਂ ਆਪਾਂ ਦੇਖਦੇ ਹਾਂ ਕੋਈ ਰਾਏਗਿਰੀ ਜਾਂ ਕੋਈ ਗੱਡੀ ਖੜੀ ਹੈ ਰੋਡ ਦੇ ਉੱਤੇ ਅਤੇ ਉਹ ਫਸੇ ਹੁੰਦੇ, ਅਤੇ ਆਪਾਂ ਹੈਲਪ ਨਹੀਂ ਕਰ ਪਾਉਂਦੇ ਗੇ, ਕਿਉਂਕਿ ਆਪਾਂ ਬਹੁਤ ਆਪਾਂ ਕੰਮ 'ਤੇ ਪਹੁੰਚਣਾ ਹੁੰਦਾ, ਟਾਈਮ ਟੂ ਟਾਈਮ ਆਪਣੇ ਕੋਲ ਪੂਰਾ ਪੂਰਾ ਟਾਈਮ ਹੁੰਦਾ, ਤਾਂ ਤੁਸੀਂ ਜਾਂਦੇ ਜਾਂਦੇ ਉਹਨਾਂ ਨੂੰ 204-633-8868 ਨੰਬਰ ਦੇ ਸਕਦੇ ਹੋ, ਕਿਉਂਕਿ ਕਿਤੇ ਵੀ ਗੱਡੀ ਫਸੀ ਹੋਵੇ, ਟ੍ਰੇਲਰ ਫਸਿਆ ਹੋਵੇ, ਹਰ ਇੱਕ ਤਰ੍ਹਾਂ ਦੀ ਹੈਲਪ ਕਰਦੇ ਨੇ। ਪ੍ਰੋਪਰ ਹਾਈਵੇ 11 ਅਤੇ 17 ਦੇ ਫੁੱਲੀ ਸਰਵਿਸ ਦਿੰਦੇ ਨੇ। ਕਿਸੇ ਵੀ ਏਰੀਆ ਹੋਵੇ, ਆਪਣੇ ਗੱਲ ਕਰਦੇ ਹਾਂ ਓਨਟਾਰੀਓ ਦੇ ਲੱਗਦੇ ਨੇੜੇ, ਥੰਡਰ ਬੇ, ਬ੍ਰੈਂਡਨ, ਰਜ਼ਾਈਨਾ, ਕੈਲਗਰੀ ਅਤੇ ਵਿਨੀਪੈਗ ਦੇ ਲੱਗਦੇ, ਕਿਸੇ ਵੀ ਏਰੀਏ ਦੇ ਵਿੱਚ ਤੁਸੀਂ ਸਰਵਿਸ ਲੈਣੀ ਹੋਵੇ ਤਾਂ ਚੈਂਪੀਅਨ ਟੋਈ ਦੀ ਤੁਸੀਂ ਸਰਵਿਸ ਲੈ ਸਕਦੇ ਹੋ। ਅਤੇ ਰਿਪੇਅਰ ਸ਼ੋਪ ਵੀ ਇਹਨਾਂ ਦੀ ਥੰਡਰ ਬੇ ਓਨਟਾਰੀਓ ਦੇ ਵਿੱਚ ਹੈਗੀ, ਹੈਵੀ ਡਿਊਟੀ ਜਿਹੜੀ ਟੋਇੰਗ ਸਰਵਿਸ ਇਹਨਾਂ ਦੀ ਰਿਕਵਰੀ ਦੀ, ਅਤੇ ਐਮਰਜੈਂਸੀ ਸਪੈਲ ਹੋ ਗਿਆ ਕਿਤੇ, ਤੁਹਾਡਾ ਟ੍ਰੇਲਰ ਕਿਤੇ ਜਿਵੇਂ ਆਪਾਂ ਸਨੋਅ ਦੇ ਵਿੱਚ ਵੇਖਦੇ ਹੁੰਦੇ ਹਾਂ ਕਈ ਵਾਰੀ ਰੋਡ ਦੇ ਉੱਤੋਂ ਸਲਿੱਪ ਹੋ ਜਾਂਦਾ, ਅਤੇ ਕਈ ਵਾਰੀ ਟ੍ਰੇਲਰ ਮੁੱਦਾ ਹੋ ਜਾਂਦਾ, ਅਤੇ ਆਪਾਂ ਨੂੰ ਹੁੰਦਾ ਕਿ ਹੁਣ ਇਹਦਾ ਸਮਾਨ ਕੱਢਣਾ ਪਊਗਾ, ਅਨਲੋਡ ਕਰਨਾ ਪਊਗਾ, ਪਰ ਤੁਹਾਨੂੰ

0: ਜੇ ਕਈ ਵਾਰੀ ਆਪਾਂ ਗੱਡੀ ਨੂੰ ਬੂਸਟਰ ਦੀ ਲੋੜ ਹੁੰਦੀ ਹੈ, ਗੱਡੀ ਨੂੰ ਸਟਾਰਟ ਕਰਨ ਵਾਸਤੇ ਰਸਤੇ ਦੇ ਵਿੱਚ ਰੁਕ ਜਾਂਦੇ, ਜਾਂ ਕਈ ਵਾਰੀ ਚਾਬੀ ਅੰਦਰ ਗੱਡੀ 'ਤੇ ਰਹਿ ਜਾਂਦੀ ਆ ਤਾਂ ਸਮਝ ਨਹੀਂ ਆਉਂਦੀ ਹੁੰਦੀ ਕੀ ਕਰਕੇ, ਤੁਹਾਨੂੰ ਦੱਸ ਗਏ 24 ਘੰਟੇ ਰੋਡ ਦੇ ਉੱਤੇ ਜਿਹੜੀ ਸਰਵਿਸ ਦਿੰਦੇ ਨੇ ਕਿਸੇ ਵੀ ਤਰ੍ਹਾਂ ਦੀ, ਤੁਹਾਨੂੰ ਕੋਈ ਵੀ ਪ੍ਰੋਬਲਮ ਆਉਂਦੀ ਆ ਰੋਡ ਦੇ ਉੱਤੇ ਤਾਂ ਬਹੁਤ ਸੇਫਲੀ ਰਹਿਣ ਵਾਸਤੇ ਜਾਂ ਕਿਸੇ ਨੂੰ ਆਪਾਂ ਅੱਗੇ ਰੈਫਰ ਕਰਨ ਵਾਸਤੇ ਬਹੁਤ ਵਧੀਆ ਜੀ ਕਹਿੰਦੇ ਹੁੰਦੇ ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ ਦਾ ਚੈਂਪੀਅਨ ਟੋਈ ਵਾਲਿਆਂ ਦਾ ਨੰਬਰ ਨੋਟ ਕਰ ਲਓ ਅਤੇ ਕਿਸੇ ਨੂੰ ਜ਼ਰੂਰ ਦੱਸ ਦਿਆ ਕਰੋ ਰੋਡ ਦੇ ਉੱਤੇ ਕਿਤੇ ਵੀ ਕਿਸੇ ਨੂੰ ਕੋਈ ਵੀ ਸਮੱਸਿਆ ਆਉਂਦੀ ਹੈ ਗੱਡੀ ਦੀ 204-633-88 ਦੇ ਉੱਤੇ ਚੈਂਪੀਅਨ ਟੋਈ ਵਾਲਿਆਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਅਤੇ ਹੁਣੇ ਹੁਣੇ ਵੀਰ ਦੀ ਕਾਲ ਆਈ ਸੀ ਪ੍ਰਾਈਮ ਐਕਸਪ੍ਰੈਸ ਕਲੀਨਿੰਗ ਤੋਂ, ਬਹੁਤ ਸੋਹਣੀ ਸਰਵਿਸ ਦਿੰਦੇ ਨੇ ਜੀ, ਅਤੇ ਜਿਹੜਾ ਘਰ ਦਾ ਵੈਦਰ ਆ, ਘਰ ਦੀ ਏਅਰ ਕੁਆਲਿਟੀ ਆ, ਉਹ ਜਿਹੜਾ ਤੁਸੀਂ ਕੁਆਲਿਟੀ ਦਾ ਤੁਹਾਨੂੰ ਪਤਾ ਲੱਗਦਾ ਜਦੋਂ ਤੁਸੀਂ ਡੱਕ ਕਲੀਨਿੰਗ ਕਰਾ ਲੈਂਦੇ ਹੋ। ਹਰ ਇੱਕ ਤਰ੍ਹਾਂ ਦੀ ਡੱਕ ਕਲੀਨਿੰਗ ਕਰਦੇ ਨੇ, ਵਿੰਡੋ ਕਲੀਨਿੰਗ ਕਰਦੇ ਨੇ, ਅਤੇ ਤੁਸੀਂ ਵੀ ਕਿਸੇ ਤਰ੍ਹਾਂ ਦੇ ਵੈਟਸ ਫਰਨਸ ਦੇ ਮੇਨ ਲਾਈਨ ਨੂੰ ਪ੍ਰੋਪਰ ਕਲੀਨ ਕਰਾਉਣਾ ਚਾਹੁੰਦੇ ਹੋ ਤਾਂ ਪ੍ਰਾਈਮ ਐਕਸਪ੍ਰੈਸ ਕਲੀਨਿੰਗ ਦੇ ਨਾਲ ਸੰਪਰਕ ਕਰ ਸਕਦੇ ਹੋ। ਪ੍ਰੋਪਰ ਇਹਨਾਂ ਦੇ ਇੱਕੋ ਚਾਰਜ ਨੇ, ਜਿਹੜਾ ਐਸਟੀਮੇਟ ਲਾ ਕੇ ਇੱਕ ਵਾਰੀ ਘਰ ਦੇ ਚਾਰਜਸ ਦੱਸਦੇ ਉਹੀ ਚਾਰਜਸ ਰਹਿਣਗੇ, ਕੋਈ ਹਿਡਨ ਐਕਸਟਰਾ ਚਾਰਜ ਨਹੀਂ ਕਿ ਕੰਮ ਕਰਾ ਲਿਆ ਅਤੇ ਕੰਮ ਕਰਤਾ ਅਤੇ ਹੁਣ ਥੋੜ੍ਹੇ ਜਿਹੇ ਐਕਸਟਰਾ ਚਾਰਜ ਲੱਗ ਜਾਣਗੇ ਕਿਸੇ ਤਰ੍ਹਾਂ ਦੇ ਜਿਵੇਂ ਆਮ ਕੰਪਨੀਆਂ ਕਰਦੀਆਂ। ਬਿਲਕੁਲ ਜੀ ਇੱਦਾਂ ਦਾ ਕੁਝ ਨਹੀਂ, ਜਿਹੜਾ ਐਸਟੀਮੇਟ ਲਾਤਾ ਅਤੇ ਉਹੀ ਚਾਰਜਸ ਰਹਿਣਗੇ ਐਂਡ ਤੱਕ, ਕੋਈ ਹਿਡਨ ਜਾਂ ਐਕਸਟਰਾ ਚਾਰਜ ਬਾਅਦ 'ਚ ਕੋਈ ਵੀ ਤੁਹਾਨੂੰ ਪੈਂਦੇ ਨਹੀਂ। ਉਹਦੇ ਲਈ ਤੁਹਾਨੂੰ ਪ੍ਰਾਈਮ ਐਕਸਪ੍ਰੈਸ ਕਲੀਨਿੰਗ ਦਾ ਸੰਪਰਕ ਕਰਨਾ ਪੈਂਦਾ ਜੀ। ਸਾਰੇ ਤਰ੍ਹਾਂ ਦੇ ਐਗਜ਼ੋਸਟ ਕਲੀਨ ਕਰਦੇ ਨੇ ਅਤੇ ਕਈ ਵਾਰੀ ਸਵਾਲ ਖੜਾ ਹੁੰਦਾ ਕਿ ਕਿਉਂ ਜ਼ਰੂਰੀ ਹੈ ਡੱਕ ਕਲੀਨਿੰਗ, ਦੱਸ ਦਈਏ ਜੀ ਇਹਦੇ ਨਾਲ ਏਅਰ ਕੁਆਲਿਟੀ ਘਰ ਦੀ ਬੈਟਰ ਹੋ ਜਾਂਦੀ ਹੈ, ਫਰਨਸ ਮੋਟਰ ਦੀ ਲੌਂਗ ਲਾਈਫ ਹੋ ਜਾਂਦੀ ਹੈ, ਅਤੇ ਘਰ ਦਾ ਜਿਹੜਾ ਏਅਰ ਕੁਆਲਿਟੀ ਵੈਦਰ ਆ, ਜਿਹੜੀ ਹਵਾ ਹੈ ਘਰ ਦੀ, ਉਹਦਾ ਤੁਸੀਂ ਡਿਫਰੈਂਸ ਹਵਾ ਦਾ ਪਹਿਲਾਂ ਅਤੇ ਡੱਕ ਕਲੀਨਿੰਗ ਕਰਾਉਣ ਤੋਂ ਬਾਅਦ ਦਾ ਤੁਸੀਂ ਖੁਦ ਫੀਲ ਕਰੋਗੇ ਅਤੇ ਤੁਸੀਂ ਕਹਿਣਾ ਕਿ ਯਾਰ ਪਹਿਲਾਂ ਹੀ ਕਰਾ ਲੈਂਦੇ। ਅਤੇ ਉਹਦੇ ਲਈ ਜੇ ਤੁਸੀਂ ਡਿਸਕਾਊਂਟ ਵੀ ਚਾਹੁੰਦੇ ਹੋ ਕਿ ਡੱਕ ਕਲੀਨਿੰਗ ਵੀ ਕਰਾਈਏ ਅਤੇ ਸਾਨੂੰ ਡਿਸਕਾਊਂਟ ਵੀ ਮਿਲੇ, ਫਿਰ ਪ੍ਰਾਈਮ ਐਕਸਪ੍ਰੈਸ ਕਲੀਨਿੰਗ ਵਾਲਿਆਂ ਨੂੰ ਤੁਸੀਂ ਰੇਡੀਓ ਧਮਾਲ ਦਾ ਰੈਫਰੈਂਸ ਦੇਣਾ। ਬਿਲਕੁਲ ਜੀ ਤੁਹਾਨੂੰ 10% ਔਫ ਮਿਲੂਗਾ, ਸਿਰਫ ਆਪਣੇ ਸਰੋਤਿਆਂ ਵਾਸਤੇ ਸਪੈਸ਼ਲ ਉਹਨਾਂ ਨੇ 10% ਔਫ ਰੱਖਿਆ ਹੋਇਆ, ਤਾਂ ਅੱਜ ਹੀ ਸੰਪਰਕ ਕਰੋ ਪ੍ਰਾਈਮ ਐਕਸਪ੍ਰੈਸ ਕਲੀਨਿੰਗ ਦੇ ਨਾਲ 204-557-95 'ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਅਤੇ ਸਿਗਰੀ ਇੰਡੀਅਨ ਰੈਸਟੋਰੈਂਟ ਜ਼ਰੂਰ ਟਰਾਈ ਕਰੋ ਜੇ ਹਜੇ ਤੱਕ ਤੁਸੀਂ ਨਹੀਂ ਟਰਾਈ ਕੀਤਾ। ਬਿਲਕੁਲ ਜੀ ਵਧੀਆ ਡਾਇਨਿੰਗ ਅਤੇ ਵਧੀਆ ਵਾਈਬ ਦੇ ਲਈ ਤੁਸੀਂ ਵਿਜ਼ਿਟ ਕਰ ਸਕਦੇ ਹੋ। ਨੀਟ ਐਂਡ ਕਲੀਨ ਤੁਹਾਨੂੰ ਮਿਲਦਾ ਰੈਸਟੋਰੈਂਟ, ਅਤੇ ਸ਼ਾਮ ਦੇ 4 ਵਜੇ ਤੱਕ ਤੁਸੀਂ ਜਿਹੜਾ ਲੰਚ ਇੰਜੋਏ ਕਰ ਸਕਦੇ ਹੋ। ਬਿਲਕੁਲ ਜੀ ਅੰਮ੍ਰਿਤਸਰੀ ਕੁਲਚੇ ਜਾਂ ਤੰਦੂਰੀ ਪਰਾਂਠੇ ਤੁਸੀਂ ਇੰਜੋਏ ਕਰਨੇ ਹੋ, ਸ਼ਾਮ ਦੇ 4 ਵਜੇ ਤੱਕ ਤੁਸੀਂ ਇੰਜੋਏ ਕਰ ਸਕਦੇ ਹੋ। ਚਾਈਨੀਜ਼ ਰੈਡੀ ਦਾ ਵੀ ਹਰ ਇੱਕ ਤਰ੍ਹਾਂ ਦਾ ਫੂਡ ਤੁਸੀਂ ਇੰਜੋਏ ਕਰ ਸਕਦੇ ਹੋ, ਅਤੇ ਸਪੈਸ਼ਲ ਗੱਲ ਕਰਦੇ ਇਹਨਾਂ ਦੇ ਤੰਦੂਰੀ ਐਪੀਟਾਈਜ਼ਰ ਦੀ। ਬਿਲਕੁਲ ਜੀ ਮਖਮਲੀ ਫਿਸ਼ ਜਿਹੜੀ ਮੋਸਟ ਡਿਮਾਂਡਡ ਆ, ਸਭ ਤੋਂ ਜ਼ਿਆਦਾ ਇਸ ਟਾਈਮ ਜਿਹੜੀ ਸੇਲ ਹੁੰਦੀ ਆ, ਤੰਦੂਰੀ ਲੈਮ ਚੌਪ ਇੰਜੋਏ ਕਰ ਸਕਦੇ ਹੋ, ਪੈਨ ਟੋਸਟਰ ਤੰਦੂਰੀ ਮਲਾਈ ਸੋਇਆ ਚਾਪ ਤੁਸੀਂ ਇੰਜੋਏ ਕਰ ਸਕਦੇ ਹੋ, ਅਤੇ ਵੈਜ ਹਰਿਆਲੀ ਪਨੀਰ ਟਿੱਕਾ ਅਤੇ ਮਸ਼ਰੂਮ ਟਿੱਕਾ ਤੁਸੀਂ ਇੰਜੋਏ ਕਰ ਸਕਦੇ ਹੋ। ਕਿੱਥੇ ਜੀ? ਸਿਗਰੀ ਇੰਡੀਅਨ ਰੈਸਟੋਰੈਂਟ ਦੇ। ਬਿਲਕੁਲ ਜੀ ਜੇ ਗੱਲ ਕਰਦੇ ਫੇਮਸ ਬਿਰਿਆਨੀ ਦੀ, ਪਨੀਰ ਟਿੱਕਾ ਮਸਾਲਾ ਗੁੜ ਕੜੀ ਬਟਰ ਚਿਕਨ 7 ਦਿਨ ਓਪਨਿੰਗ, 11 ਵਜੇ ਤੋਂ ਲੈ ਕੇ 10:30 ਤੱਕ ਤੁਸੀਂ ਇੰਜੋਏ ਕਰ ਸਕਦੇ ਹੋ 55 ਵਾਟਰਫੋਰਡ ਗ੍ਰੀਨ ਦੇ ਉੱਤੇ। ਬਿਲਕੁਲ ਜੀ 204-777-3300 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ ਸਿਗਰੀ ਇੰਡੀਅਨ ਰੈਸਟੋਰੈਂਟ। ਅਤੇ ਇਸੇ ਪਲਾਜ਼ੇ ਦੇ ਵਿੱਚ, ਸੇਮ ਪਲਾਜ਼ੇ ਦੇ ਵਿੱਚ ਤੁਸੀਂ ਜੇ ਮਠਿਆਈਆਂ ਇੰਜੋਏ ਕਰਨਾ ਚਾਹੁੰਦੇ ਹੋ ਤਾਂ ਸਰੂਰ ਇੰਡੀਅਨ ਸਵੀਟ 'ਤੇ, ਹੋਮ ਮੇਡ ਸਵੀਟਸ ਨੇ, ਅਤੇ ਡੇਲੀ ਵਿਨੀਪੈਗ ਦੇ ਨੇੜੇ ਫਾਰਮਾਂ ਤੋਂ ਦੁੱਧ ਲਿਆ ਕੇ ਮਠਿਆਈਆਂ ਤਿਆਰ ਕੀਤੀਆਂ ਜਾਂਦੀਆਂ, 50 ਤੋਂ ਵੱਧ ਤਰ੍ਹਾਂ ਦੀਆਂ ਮਠਿਆਈਆਂ ਤੁਹਾਨੂੰ ਮਿਲ ਜਾਣਗੀਆਂ। ਸਪੈਸ਼ਲ ਦੇਸੀ ਸਟਾਈਲ ਹੋਮ ਮੇਡ ਖੋਇਆ ਤੁਹਾਨੂੰ ਇੱਥੇ ਮਿਲ ਜਾਂਦਾ ਹੈ, ਅਤੇ ਜੇ ਗੱਲ ਕਰਦੇ ਹਾਂ ਫਰੈਸ਼ ਪਨੀਰ ਅਤੇ ਲੱਸੀ ਦੀ, ਬਹੁਤ ਜਲਦ ਪਨੀਰ ਅਤੇ ਲੱਸੀ ਵੀ ਤੁਹਾਨੂੰ ਇੱਥੇ ਮਿਲੂਗਾ। ਦੇਸੀ ਘਿਓ ਦੀਆਂ ਮਠਿਆਈਆਂ ਜੇ ਖਾਣਾ ਚਾਹੁੰਦੇ ਹੋ ਤਾਂ ਸਰੂਰ ਇੰਡੀਅਨ ਸਵੀਟ ਤੁਸੀਂ ਵਿਜ਼ਿਟ ਕਰ ਸਕਦੇ ਹੋ। ਇੰਡੀਅਨ ਸਟਰੀਟ ਦੀ ਫੂਡ ਗੱਲ ਦੀ ਗੱਲ ਕਰਦੇ ਹਾਂ ਤਾਂ ਕੁਲਚੇ ਛੋਲੇ, ਛੋਲੇ ਭਟੂਰੇ, ਗੋਲ ਗੱਪੇ, ਦਹੀਂ ਭੱਲੇ ਅਤੇ ਹਰ ਇੱਕ ਤਰ੍ਹਾਂ ਦੇ ਬਰਗਰ ਤੁਸੀਂ ਇੰਜੋਏ ਕਰ ਸਕਦੇ ਹੋ। ਇੰਡੀਅਨ ਸਨੈਕਸ ਦੀ ਗੱਲ ਕਰਦੇ ਹਾਂ ਤਾਂ ਗੋਭੀ ਪਕੌੜੇ, ਸਮੋਸੇ, ਟਿੱਕੀ, ਵੈੱਜ ਪਕੌੜੇ ਅਤੇ ਪਨੀਰ ਪਕੌੜੇ ਤੁਸੀਂ ਇੰਜੋਏ ਕਰ ਸਕਦੇ ਹੋ ਸਰੂਰ ਇੰਡੀਅਨ ਸਵੀਟ 'ਤੇ। ਹਰ ਇੱਕ ਚੀਜ਼ ਡੇਲੀ ਫਰੈਸ਼ ਤਿਆਰ ਕਰਦੇ ਨੇ। 55 ਵਾਟਰਫੋਰਡ ਗ੍ਰੀਨ ਤੁਸੀਂ ਨੌਰਥ ਦੇ ਵਿੱਚ ਵਿਜ਼ਿਟ ਕਰ ਸਕਦੇ ਹੋ 9 ਵਜੇ ਤੋਂ ਲੈ ਕੇ 8 ਵਜੇ ਤੱਕ, ਡਾਇਨਿੰਗ ਵੀ ਕਰ ਸਕਦੇ ਹੋ, ਟੇਕ ਆਊਟ ਵੀ ਕਰ ਸਕਦੇ ਹੋ। 204-633-2224 'ਤੇ ਸੰਪਰਕ ਕਰ ਸਕਦੇ ਹੋ। ਅਤੇ ਵੈਦਰ ਚੇਂਜ ਹੋ ਰਿਹਾ, ਕਈ ਵਾਰੀ ਵੈਦਰ ਚੇਂਜ ਹੁੰਦਿਆਂ ਆਪਾਂ ਨੂੰ ਕਈ ਵਾਰੀ ਨਾ ਬੁਖਾਰ ਜਾਂ ਖੰਘ ਜਾਂ ਜ਼ੁਕਾਮ ਜਾਂ ਗਲੇ ਦੀ ਕੋਈ ਨਾ ਕੋਈ ਨੁਕਸ ਜਾਂ ਆਪਾਂ ਨੂੰ ਦੇਖਣ ਨੂੰ ਮਿਲਦਾ ਸਰੀਰ ਦੇ ਵਿੱਚ, ਜਿਵੇਂ ਬਈ ਬਿਮਾਰ ਜੇ ਹੁੰਦੇ ਹਾਂ, ਤਾਂ ਤੁਸੀਂ ਚੈੱਕਅਪ ਕਰਾਉਣਾ ਹੋਵੇ ਜਾਂ ਫੈਮਿਲੀ ਡਾਕਟਰ ਚਾਹੀਦਾ ਹੋਵੇ, ਮੈਡੋਕੇਅਰ ਮੈਡੀਕਲ ਵਾਕ ਇਨ ਕਲੀਨਿਕ 'ਤੇ ਵਿਜ਼ਿਟ ਕਰ ਸਕਦੇ ਹੋ। 3 ਡਾਕਟਰ ਆਲਵੇਜ਼ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਰਹਿੰਦੇ ਨੇ। ਹਿੰਦੀ, ਪੰਜਾਬੀ, ਇੰਗਲਿਸ਼, ਕਿਸੇ ਵੀ ਲੈਂਗੁਏਜ ਤੁਸੀਂ ਗੱਲਬਾਤ ਕਰ ਸਕਦੇ ਹੋ। ਮੇਲ ਫੀਮੇਲ ਦੇ ਸਪੈਸ਼ਲ ਨੇ, ਵਾਕਿੰਗ ਵੀ ਤੁਹਾਡਾ ਵੈਲਕਮ ਕਰਦੇ ਨੇ ਮੰਡੇ ਟੂ ਫਰਾਈਡੇ 9 ਤੋਂ 5 ਵਜੇ ਤੱਕ। ਡਿਸਕਾਊਂਟ ਵੀ ਦਿੰਦੇ ਨੇ ਸੀਨੀਅਰ ਜੀ ਮੈਡੀਸਨ ਦੇ ਉੱਤੇ, ਫ੍ਰੀ ਸਿਟੀ ਦੇ ਡਿਲੀਵਰੀ ਕਰਦੇ ਨੇ। ਮੈਡੀਸਨ ਦੀ ਡਾਕਟਰ ਪ੍ਰਵੀਨ ਸਾਧੀਆ ਜੀ ਨੂੰ ਮਿਲ ਸਕਦੇ ਹੋ ਤੁਸੀਂ, ਇਸ ਟਾਈਮ ਨਵੇਂ ਪੇਸ਼ੈਂਟ ਲੈ ਰਹੇ ਨੇ 204-410-2255 'ਤੇ ਸੰਪਰਕ ਕਰ ਸਕਦੇ ਹੋ। 1700 ਮੈਡਵੁੱਡ ਡਰਾਈਵ ਜਿਹੜਾ ਨੇੜੇ ਹੈਗਾ ਜੀ ਸੈਂਟਰਲ ਮਾਲ ਦੇ। ਅਤੇ ਗਲੈਕਸੀ ਇੰਸ਼ੋਰੈਂਸ ਦੀਆਂ ਜੇ ਤੁਸੀਂ ਸੇਵਾਵਾਂ ਲੈਣਾ ਚਾਹੁੰਦੇ ਹੋ ਤਾਂ ਸਪੈਸ਼ਲ ਸੰਡੇ ਦਾ ਦਿਨ ਵੀ ਤੁਹਾਡੇ ਲਈ ਓਪਨ ਰਹਿੰਦੇ ਨੇ 12 ਵਜੇ ਤੋਂ ਲੈ ਕੇ 5 ਵਜੇ ਤੱਕ। ਤੁਸੀਂ ਟਰੱਕ ਦੀ, ਕੰਸਟਰਕਸ਼ਨ ਦੀ, ਬਿਜ਼ਨਸ ਦੀ ਜਾਂ ਹੋਮ ਇੰਸ਼ੋਰੈਂਸ ਲੈਣੀ ਹੋਵੇ, ਘਰ ਦੀ ਇੰਸ਼ੋਰੈਂਸ ਲੈਣੀ ਹੋਵੇ, ਹੋਵੇ, ਬਹੁਤ ਘੱਟ ਪ੍ਰਾਈਸ ਦੇ ਵਿੱਚ ਤੁਸੀਂ ਲੈ ਸਕਦੇ ਹੋ। ਸੋ ਵਿਜ਼ਿਟ ਕਰਨਾ ਪਊਗਾ 11 ਵਿਨਮਨ ਡਰਾਈਵ 2188 ਮੈਕਰੋ ਸਟ੍ਰੀਟ, ਜਿਸ ਜਤਿੰਦਰ ਸਿਧਾਣਾ ਜੀ ਨੂੰ ਮਿਲ ਸਕਦੇ ਹੋ ਤੁਸੀਂ। 14 ਸਾਲ ਦਾ ਇਹਨਾਂ ਨੂੰ ਐਕਸਪੀਰੀਅੰਸ ਆ। ਇਕੱਲੀ ਇਕੱਲੀ ਗੱਲ ਤੁਹਾਨੂੰ ਡੀਪਲੀ ਸਮਝਾਉਂਦੇ ਨੇ ਕਿ ਕਿੱਦਾਂ ਤੁਸੀਂ ਟਰੱਕ ਦੀ ਜਾਂ ਘਰ ਦੀ ਜਾਂ ਬਿਜ਼ਨਸ ਦੀ ਇੰਸ਼ੋਰੈਂਸ ਲੈ ਕੇ ਕਿੱਦਾਂ ਤੁਸੀਂ ਬਹੁਤ ਘੱਟ ਪ੍ਰਾਈਸ ਦੇ ਵਿੱਚ ਜਿਹੜਾ ਲੈ ਕੇ ਅਤੇ ਪੈਸੇ ਬਚਾ ਸਕਦੇ ਹੋ। ਉਹਦੇ ਲਈ ਤੁਹਾਨੂੰ 2777 ਮੈਕਰੋ ਸਟ੍ਰੀਟ ਜਾਂ 2188 ਮੈਕਰੋ ਸਟ੍ਰੀਟ ਪਲਵਿੰਦਰ ਧਾਲੀਵਾਲ ਜੀ ਨੂੰ ਮਿਲਣਾ ਪਊਗਾ। ਮੰਡੇ ਟੂ ਫਰਾਈਡੇ 9 ਤੋਂ 9, ਸੈਟਰਡੇ 10 ਤੋਂ 6, ਸੰਡੇ ਦਾ ਦਿਨ 12 ਵਜੇ ਤੋਂ ਲੈ ਕੇ 5 ਵਜੇ ਤੱਕ। ਬਿਲਕੁਲ ਜੀ, ਸੰਡੇ ਦਿਨ ਸਪੈਸ਼ਲ ਤੁਹਾਡੇ ਲਈ ਓਪਨ ਹੈ। ਕਈ ਵਾਰੀ ਆਪਾਂ ਟਰੱਕ ਜਾਂ ਕਾਰ ਸੰਡੇ ਦਾ ਦਿਨ ਲੈ ਲੈਂਦੇ ਹਾਂ ਅਤੇ ਆਪਾਂ ਨੂੰ ਹੁੰਦਾ ਕਿ ਮੰਡੇ ਦੀ ਵੇਟ ਕਰਨੀ ਪਊਗੀ, ਪਰ ਹੁਣ ਮੰਡੇ ਦੀ ਵੇਟ ਕਰਨ ਦੀ ਲੋੜ ਨਹੀਂ ਪੈਣੀ। ਸੰਡੇ ਦਾ ਦਿਨ 12 ਵਜੇ ਤੋਂ ਲੈ ਕੇ 5 ਵਜੇ ਤੱਕ ਗਲੈਕਸੀ ਇੰਸ਼ੋਰੈਂਸ ਦੀਆਂ ਸਾਰੀਆਂ ਲੋਕੇਸ਼ਨਾਂ ਤੁਹਾਡੇ ਲਈ ਖੁੱਲ੍ਹੀਆਂ ਨੇ ਅਤੇ ਸਾਰਾ ਸਟਾਫ ਪੰਜਾਬੀ, ਇੰਗਲਿਸ਼ ਅਤੇ ਹਿੰਦੀ ਕਿਤਨੇ ਲੈਂਗੁਏਜ ਦੇ ਵਿੱਚ ਗੱਲਬਾਤ ਤੁਸੀਂ ਕਰ ਸਕਦੇ ਹੋ। ਸੋ ਵਧੇਰੇ ਜਾਣਕਾਰੀ ਦੇ ਲਈ ਅੱਜ ਹੀ ਵਿਜ਼ਿਟ ਕਰੋ ਗਲੈਕਸੀ ਇੰਸ਼ੋਰੈਂਸ ਦੀ, ਕਿਸੇ ਵੀ ਲੋਕੇਸ਼ਨ 'ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ। ਕਾਲਰ ਆਪਣੇ ਨਾਲ ਜੁੜ ਚੁੱਕੇ ਨੇ ਰੇਡੀਓ ਧਮਾਲ 'ਤੇ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
1: ਕਸਟਮਰ ਹੈਂਡਲ ਕੀਤਾ ਜੀ, ਹਨਾ ਉਹਨਾਂ ਨੂੰ ਪ੍ਰੋਪਰ ਉਹਨਾਂ ਨੇ ਸਾਨੂੰ ਸਮਝਾਇਆ ਐਚਆਰ ਜੀ, ਹਨਾ ਜੀ,
0: ਹਾਂਜੀ ਹਾਂਜੀ,
1: ਤੇ ਬਿਫੋਰ ਆਫਟਰ ਸਾਰਾ ਐ ਪ੍ਰੋਪਰ ਸਮਝਾ ਕੇ ਗਏ, ਕਿਉਂਕਿ ਵੀਰੇ ਆਪਾਂ ਪਹਿਲਾਂ ਗੋਰਿਆਂ ਤੋਂ ਵੀ ਕੰਮ ਕਰਾਇਆ ਸੀ, ਹਨਾ ਜੀ, ਉਹ ਇਹਨਾਂ ਦੱਸਦੇ ਨੀ, ਹਨਾ ਕਸਟਮਰ ਨਾਲ ਇਹਨਾਂ ਖੁੱਲਦੇ ਨੀ ਕਈ,
0: ਕਿਉਂਕਿ
1: ਕਸਟਮਰ ਨੂੰ ਅਟੈਂਡੈਂਸ ਜ਼ਰੂਰੀ ਹੈ ਜੀ, ਹਨਾ ਇਹਨਾਂ ਦੀ ਆਪਾਂ ਨੂੰ ਬਹੁਤ ਵਧੀਆ ਲੱਗੀ ਸਰਵਿਸ, ਤਾਂ ਹੀ ਮੈਂ ਕਾਲ ਕੀਤਾ ਸੀ, ਹਨਾ ਜੀ।
0: ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਫੀਡਬੈਕ ਦਿੱਤਾ।
1: ਹਾਂਜੀ ਹਾਂਜੀ ਵੀਰੇ,
0: ਹੋਰ ਕੁਝ ਕਹਿਣਾ ਚਾਹੁੰਦੇ ਹੋ? ਹਾਂਜੀ ਹਾਂਜੀ, ਜ਼ਰੂਰ ਲਾਵਾਂਗੇ, ਗਾਣੇ ਵੀ ਲਾਵਾਂਗੇ ਅਤੇ ਆਪਣਾ ਅੱਜ ਥੋੜ੍ਹਾ ਨੌਲੇਜ ਵਾਲਾ ਸ਼ੋਅ ਹੁੰਦਾ ਬੁੱਧ ਅਤੇ ਵੀਰਵਾਰ ਦਾ, ਤਾਂ ਆਪਾਂ ਨੂੰ ਹੁੰਦਾ ਕਿ ਜਿੰਨੀ ਕੁ ਹੋ ਸਕਦੀ ਆਪਾਂ ਨੌਲੇਜ ਵੱਧ ਤੋਂ ਵੱਧ ਲੈ ਲਈਏ, ਬਾਕੀ ਦਾ ਦਿਨ ਤੁਹਾਡੇ ਹੀ ਸਾਰਿਆਂ ਦੇ, ਜਿਹੜੀ ਜਿੱਦਾਂ ਆਪਣੀ ਆਉਂਦੀ ਆ। ਧੰਨਵਾਦ ਜੀ, ਧੰਨਵਾਦ ਜੀ, ਬਹੁਤ ਸਾਰਾ ਪਿਆਰ ਜੀ। ਤੁਹਾਡਾ ਨਾਮ ਕੀ ਆ ਜੀ?
1: ਮੇਰਾ ਨਾਮ ਵੀਰੇ ਮਨਪ੍ਰੀਤ।
0: ਓਕੇ ਮਨਪ੍ਰੀਤ, ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਜੀ, ਥੈਂਕ ਯੂ। ਬਿਲਕੁਲ ਜੀ, ਜੇ ਹੁਣ ਵੈਦਰ ਚੇਂਜ ਹੋ ਰਿਹਾ ਅਤੇ ਤੁਸੀਂ ਵਿਨੀਪੈਗ ਦੇ ਵਿੱਚ ਵੈਜੀਟੇਰੀਅਨ ਰੈਸਟੋਰੈਂਟ ਇੰਜੋਏ ਕਰਨਾ ਚਾਹੁੰਦੇ ਤਾਂ ਮਨੋਹਰ ਸਵੀਟ ਰੈਸਟੋਰੈਂਟ ਜ਼ਰੂਰ ਇੰਜੋਏ ਕਰਿਓ। ਵਨ ਸਟੋਪ ਡੈਸਟੀਨੇਸ਼ਨ ਆ ਜੀ ਬਰਥਡੇ ਕੇਕ ਦੀ, ਤੁਸੀਂ ਕਸਟਮ ਵੀ ਕਰਵਾ ਸਕਦੇ ਆਪਦੇ ਅਕੋਰਡਿੰਗ, ਅਤੇ ਕੈਟਰਿੰਗ ਦਾ ਵੀ ਪ੍ਰਬੰਧ ਆ ਪੂਰਾ ਹਰ ਇੱਕ ਤਰ੍ਹਾਂ ਦੇ ਇਵੈਂਟ ਲਈ। 7 ਦਿਨ ਓਪਨ ਨੇ 11 ਵਜੇ ਤੋਂ ਲੈ ਕੇ 11 ਵਜੇ ਤੱਕ, ਅਤੇ ਮਨੋਹਰ ਦੀ ਸਪੈਸ਼ਲ ਵੈਜ ਥਾਲੀ ਜਿਹੜੀ ਸਭ ਤੋਂ ਫੇਮਸ ਆ ਜੀ, ਹਾਲੇ ਤੱਕ ਤੁਸੀਂ ਨਹੀਂ ਟਰਾਈ ਕੀਤੀ ਤਾਂ ਜ਼ਰੂਰ ਟਰਾਈ ਕਰੋ। ਸਪੈਸ਼ਲ ਆਫਰ ਵੀ ਚੱਲ ਰਹੀ ਹੈ, 3.99 ਦੇ ਵਿੱਚ 4 ਦਿਨ ਤੁਸੀਂ ਸਮੋਸੇ ਇੰਜੋਏ ਕਰ ਸਕਦੇ ਹੋ। 29.85 ਪੈਮੀਨਾ ਹਾਈਵੇ 'ਤੇ, ਜਿਹੜਾ ਫਰੈਸ਼ ਹੋਮਮੇਡ ਡੇਲੀ ਤਿਆਰ ਕਰਦੇ ਨੇ, ਡੇਲੀ ਸਵੀਟਸ ਜਿਹੜੀਆਂ ਹੋਮਮੇਡ ਤਿਆਰ ਕਰਦੇ ਨੇ, ਤੁਹਾਨੂੰ ਹੋਮਮੇਡ ਜਿਹੜਾ ਘਰ ਦਾ ਫਲੇਵਰ ਸੇਮ ਮਿਲੂਗਾ ਜੀ, ਕਿਉਂਕਿ ਫਰੈਸ਼ ਡੇਲੀ ਮਠਿਆਈਆਂ ਤਿਆਰ ਕੀਤੀਆਂ ਜਾਂਦੀਆਂ ਨੇ। ਅਤੇ ਵਧੇਰੇ ਜਾਣਕਾਰੀ ਦੇ ਲਈ ਅੱਜ ਹੀ ਵਿਜ਼ਿਟ ਕਰੋ ਮਨੋਹਰ ਸਵੀਟ ਰੈਸਟੋਰੈਂਟ। ਬਿਲਕੁਲ ਜੀ, ਪਿਓਰ ਵੈਜੀਟੇਰੀਅਨ ਰੈਸਟੋਰੈਂਟ, ਅਤੇ ਇਸ ਟਾਈਮ ਹਾਇਰਿੰਗ ਵੀ ਕਰ ਰਹੇ ਨੇ ਫੁੱਲ ਟਾਈਮ ਅਤੇ ਪਾਰਟ ਟਾਈਮ। ਜੇ ਕਿਸੇ ਨੂੰ ਜੋਬ ਦੀ ਲੋੜ ਹੋਵੇ ਤਾਂ ਜ਼ਰੂਰ ਅੱਗੇ ਰੈਫਰੈਂਸ ਦੇ ਦਿਓ ਜੀ, 2985 ਪੈਮੀਨਾ ਹਾਈਵੇ 'ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ। ਰੈਜ਼ਮੇ ਲੈ ਕੇ ਜਾਂ ਕਾਲ ਕਰ ਸਕਦੇ ਹੋ 204-505-3417 ਦੇ ਉੱਤੇ। ਅਤੇ ਮੈਡੀਕੇਅਰ ਕਲੀਨਿਕ ਐਂਡ ਵਾਕ ਇਨ ਕਲੀਨਿਕ 'ਤੇ ਪੰਜਾਬੀ ਸਪੀਕਿੰਗ ਤੁਹਾਨੂੰ ਡਾਕਟਰ ਮਿਲ ਜਾਂਦੇ ਨੇ ਜੀ, ਨਵੇਂ ਪੇਸ਼ੈਂਟ ਵੀ ਲੈ ਰਹੇ ਨੇ, ਫਲੂ ਸ਼ੋਟ ਵੀ ਲੱਗਦੇ ਨੇ, ਅਤੇ ਫੈਮਿਲੀ ਡਾਕਟਰ ਚਾਹੀਦਾ ਹੋਵੇ ਤੁਹਾਨੂੰ ਜਾਂ ਫੈਮਿਲੀ ਮੈਡੀਸਨ ਸਰਵਿਸ ਚਾਹੀਦੀ ਹੋਵੇ, 1287 ਜੈਫਰਸਨ ਅਵੈਨਿਊ ਦੇ ਉੱਤੇ, 204-416 1139 'ਤੇ ਸੰਪਰਕ ਕਰ ਸਕਦੇ ਹੋ। ਮੰਡੇ ਟੂ ਫਰਾਈਡੇ 9 ਤੋਂ 5:30, ਸੈਟਰਡੇ 9 ਤੋਂ 4, ਅਤੇ ਸੰਡੇ 9 ਤੋਂ 1, ਅਤੇ ਫਾਰਮੈਸੀ ਵੀ ਕਲੀਨਿਕ ਦੇ ਅੰਦਰ ਹੀ ਆ ਜੀ, ਤੁਹਾਨੂੰ ਬਹੁਤ ਘੱਟ ਪ੍ਰਾਈਸ ਦੇ ਵਿੱਚ ਜਿਹੜੀ ਆ ਮੈਡੀਸਨ ਮਿਲ ਜਾਂਦੀ ਹੈ। ਅਤੇ ਆਪਣੀ ਵਿਨੀਪੈਗ ਦੇ ਵਿੱਚ ਜੇ ਗੱਲ ਕਰਦੇ, ਕੈਨੇਡਾ ਦੇ ਵਿੱਚ ਹੁਣ ਥੋੜ੍ਹਾ ਜਿਹਾ ਸਿਆਸਤ ਦਾ ਜਿਹੜਾ ਮੁੱਦਾ ਕਾਫੀ ਗਰਮਾਇਆ ਹੋਇਆ, ਅਤੇ ਦੇਖਦੇ ਹਾਂ ਆਪਾਂ ਬਹੁਤ ਸਾਰੀਆਂ ਇਲੈਕਸ਼ਨਾਂ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਆਪਣੇ ਹਰੇਕ ਏਰੀਏ ਦੇ ਵਿੱਚ 4-4 ਜਾਂ 5-5 ਬੋਰਡ ਲੱਗੇ ਹੋਏ ਨੇ, ਅਤੇ ਆਪਾਂ ਨੂੰ ਘਰਾਂ ਦੇ ਵਿੱਚ ਵੀ ਪੋਸਟਰ ਜਿਹੇ ਦੇ ਕੇ ਜਾਂਦੇ ਆ ਕਿ ਵੀ ਸਾਨੂੰ ਵੋਟਾਂ ਪਾਇਓ ਜੀ। ਅਤੇ ਆਪਾਂ ਉਸ ਦੇ ਬਾਰੇ ਵੀ ਗੱਲਬਾਤ ਕਰਦੇ ਹਾਂ ਕਿ ਕਦੋਂ ਵੋਟਾਂ ਨੇ ਅਤੇ ਕੀ ਟੀਚੇ ਨੇ ਅਤੇ ਕਿੱਦਾਂ ਕੀ ਕੀ ਸਿਸਟਮ ਹੋਣ ਵਾਲੇ ਨੇ, ਉਹਦੇ ਬਾਰੇ ਆਪਾਂ ਰਾਜਮਾਨ ਜੀ ਦੇ ਨਾਲ ਜਾਣਦੇ ਹਾਂ ਜੀ। ਹਾਂਜੀ ਮਾਨ ਸਾਹਿਬ।
2: ਹਾਂਜੀ, ਆਪਾਂ ਗੱਲ ਕਰਦੇ ਸੀ ਕੁਦਰਤੀ ਆਪਣਾ ਹੈਲਥ ਵਾਲਾ ਹੀ ਚੱਲ ਪਿਆ।
0: ਹਾਂਜੀ,
2: ਅਤੇ ਆਪਾਂ ਗੱਲ ਕਰਦੇ ਸੀਗੇ ਐਕਸਰਸਾਈਜ਼ ਦੀ, ਹੈ ਨਾ।
0: ਹਾਂਜੀ,
2: ਐਕਸਰਸਾਈਜ਼ ਦਾ ਨਾ ਮਤਲਬ ਵੀ ਖਾਣ ਪੀਣ ਦਾ ਵੀ ਆਪਾਂ ਗੱਲ ਕਰਦੇ ਹਾਂ, ਟੋਟਲ ਜਿੰਨਾ ਕੁ ਆਪਾਂ ਕਰ ਸਕਦੇ ਹਾਂ।
0: ਹਾਂਜੀ,
2: ਮਤਲਬ ਵੀ ਜਦੋਂ ਆਪਾਂ ਐਕਸਰਸਾਈਜ਼ ਕਰਦੇ ਹਾਂ, ਸੈਰ ਕਰਦੇ ਹਾਂ,
0: ਹਾਂਜੀ,
2: ਮਤਲਬ ਵੀ 1 ਕਿਲੋਮੀਟਰ ਦੇ ਵਿੱਚ,
0: ਹਾਂਜੀ,
2: 1 ਕਿਲੋਮੀਟਰ ਦੇ ਵਿੱਚ ਜੇ ਤੁਸੀਂ 10 ਮਿੰਟਾਂ ਦੇ ਵਿੱਚ ਕਿਲੋਮੀਟਰ ਭੱਜ ਜਾਂਦੇ ਹੋ ਹੌਲੀ ਹੌਲੀ ਤੁਰ ਕੇ,
0: ਹਾਂਜੀ,
2: ਤਾਂ ਤੁਹਾਡੀਆਂ ਮਤਲਬ ਵੀ 60 ਕੈਲੋਰੀਜ਼ ਵੱਧਦੀਆਂ।
0: ਦੁਬਾਰਾ ਦੱਸੋ ਇੱਕ ਵਾਰੀ।
2: ਜੇ ਤੁਸੀਂ 1 ਕਿਲੋਮੀਟਰ ਵਾਕ ਕਰਦੇ ਹੋ,
0: 1 ਕਿਲੋਮੀਟਰ ਵਾਕ
2: ਆਰਾਮ ਨਾਲ ਕਰਦੇ ਹੋ, 10 ਮਿੰਟਾਂ 'ਚ ਕਿਲੋਮੀਟਰ ਜਾਂਦੇ ਹੋ,
0: ਓਕੇ,
2: ਤਾਂ ਤੁਹਾਡੀਆਂ 60 ਕੈਲੋਰੀਜ਼ ਮੱਚ ਜਾਂਦੀਆਂ। ਠੀਕ ਹੈ, ਜੇ 1 ਮੀਲ ਦੀ ਗੱਲ ਕਰੀਏ,
0: ਹਾਂਜੀ,
2: ਅਤੇ 1 ਮੀਲ ਆਪਾਂ 15 ਮਿੰਟਾਂ ਜਾਂਦੇ ਹਾਂ, ਤਾਂ 90 ਕੈਲੋਰੀਜ਼ ਮੱਚ ਜਾਂਦੀਆਂ।
0: ਅੱਛਾ ਜੀ,
2: ਜਿਹੜਾ ਮਤਲਬ ਵੀ ਅਸਲ ਸਹੀ ਐਕਸਰਸਾਈਜ਼ ਦਾ ਤਰੀਕਾ। ਹੁਣ ਆਪਾਂ ਆਰਾਮ ਨਾਲ ਸੈਰ ਕਰਦੇ ਹਾਂ, ਆਪਾਂ 1 ਕਿਲੋਮੀਟਰ ਦੇ ਵਿੱਚ ਆਪਾਂ 10 ਮਿੰਟ ਗਏ, ਅਤੇ 10 ਮਿੰਟ 'ਚ ਆਪਣੀਆਂ 60 ਕੈਲੋਰੀਆਂ ਮੱਚ ਗਈਆਂ।
0: ਹਾਂਜੀ,
2: ਉਹੀ ਬੰਦਾ ਆਪਣੇ ਮੂਹਰੇ ਭੱਜਿਆ ਜਾਂਦਾ।
0: ਹਾਂਜੀ,
2: ਉਸ ਬੰਦੇ ਨੇ 5 ਕਿਲੋਮੀਟਰ 5 ਮਿੰਟਾਂ 'ਚ ਕਿਲੋ 5 ਮਿੰਟਾਂ 'ਚ ਕਿਲੋਮੀਟਰ ਵਾਟ ਕਰਤੀ।
0: ਹਾਂਜੀ,
2: ਉਹਦੀਆਂ ਮਤਲਬ ਵੀ ਕਿੰਨੀਆਂ ਹੋਈਆਂ ਫਿਰ
0: ਵੱਧ ਹੋਣਗੀਆਂ, ਫਿਰ ਜ਼ਿਆਦਾ ਐਨਰਜੀ ਲੱਗੀ,
2: ਵੱਧ ਹੋਣਗੀਆਂ। ਜਿੱਥੇ ਮਤਲਬ ਵੀ ਬੰਦੇ ਦੀ ਮਤਲਬ ਵੀ 6 ਕੈਲੋਰੀ ਮਚਣੀ ਹੈ, ਉਹਦੀਆਂ 12 ਮਚਣੀਆਂ ਮਿੰਟ ਦੀਆਂ।
0: ਅੱਛਾ,
2: ਠੀਕ ਹੈ, ਉਹਨੇ 10 ਮਿੰਟਾਂ ਦੇ ਵਿੱਚ ਮਤਲਬ 120 ਮਚਾਲੀਆਂ, ਜਿਹੜਾ ਹੌਲੀ ਹੌਲੀ ਵਾਕ ਕਰਨ ਤੁਰਿਆ ਜਾਂਦਾ ਹੈ ਉਹਨੇ 60 ਮਚਾਲੀਆਂ ਮਚਾਲੀਆਂ ਉਹਨੀਆਂ, ਪਰ ਉਹਨੇ ਟਾਈਮ ਸੇਵ ਕਰ ਲਿਆ।
0: ਓਕੇ,
2: ਉਹਨੇ ਮਤਲਬ ਵੀ ਡਿਸਟੈਂਸ ਨਹੀਂ ਕੀਤਾ ਬੈਨੀਫਿਟ ਉਹਨੂੰ, ਹੁਣ ਸਮੇਂ ਦਾ ਟਾਈਮ ਹੋ ਗਿਆ, ਕਿੱਥੇ ਉਹਨੇ 10 ਮਿੰਟਾਂ ਦੇ ਵਿੱਚ ਮਤਲਬ ਵੀ 1 ਕਿਲੋਮੀਟਰ ਜਾਂਦੇ, ਕਿੱਥੇ 5 ਮਿੰਟ ਜਾਵੜੇ ਭੱਜ ਗਏ।
0: ਬਿਲਕੁਲ,
2: ਅਤੇ ਉਹਦੀ ਮਤਲਬ ਜਿਹੜੀ ਉਹ ਮਤਲਬ 12 ਮਿੰਟਾਂ ਦੇ ਵਿੱਚ ਕੈਲਰੀ ਮਚ ਗਈਆਂ,
0: ਅਤੇ
2: ਜਦੋਂ ਗਏ ਵੀ ਜੀ ਤੁਹਾਡੀ ਕੈਲਰੀਜ ਤੁਹਾਡੇ ਸਰੀਰ ਦੇ ਵਿੱਚੋਂ 3000 ਕੈਲਰੀ ਮਚ ਜਾਂਦੀ ਹੈ ਐਕਸਰਸਾਈਜ਼ ਨਾਲ ਜਾਂ ਘੱਟ ਖਾ ਕੇ, ਤਾਂ ਤੁਹਾਡਾ 1 ਪਾਉਂਡ ਭਾਰ ਘੱਟ ਜਾਂਦਾ।
0: ਅੱਛਾ,
2: ਅਤੇ ਜੇ ਤੁਸੀਂ 3000 ਕੈਲਰੀ ਜੀ ਖਾ ਲਈਆਂ ਜਾਂ ਘਰੇ ਬੈਠੇ ਰਹੇ ਸੇਵ ਕਰ ਲਈਆਂ, ਮਤਲਬ ਠੀਕ ਹੈ, ਉਹ 3000 ਨਾਲ ਤੁਹਾਡਾ ਜਿਹੜਾ ਭਾਰ ਹੈ 1 ਪਾਉਂਡ ਵੱਧ ਜਾਣਾ।
0: ਹਾਂਜੀ,
2: ਸਿੱਧਾ ਜਿਹਾ ਫਾਰਮੂਲਾ ਹੈ, ਤੁਸੀਂ ਮੈਂ ਕੈਲਰੀ ਨੂੰ ਕਿਵੇਂ ਕੰਟਰੋਲ ਕਰਨਾ ਹੈ। ਠੀਕ ਹੈ, ਆਪਾਂ ਪਹਿਲਾਂ ਸ਼ਰਾਬ ਦੀ ਗੱਲ ਕੀਤੀ, ਕਿਡਨੀ ਦੀ ਗੱਲ ਕੀਤੀ, ਲੀਵਰ ਦੀ ਗੱਲ ਕੀਤੀ, ਵੀ ਜਿਹੜੇ ਬੰਦੇ ਸ਼ਰਾਬ ਨਹੀਂ ਪੀਂਦੇ,
0: ਹਾਂਜੀ,
2: ਉਹਨਾਂ ਦਾ ਵੀ ਖਰਾਬ ਹੋ ਜਾਂਦਾ।
0: ਹਾਂਜੀ,
2: ਹੈ ਨਾ, ਉਹ ਸ਼ਰਾਬ ਦੇ ਨਾਲ ਮਤਲਬ ਜਿਹੜੀ ਸ਼ਰਾਬ ਇਹਨਾਂ ਡੈਮੇਜ ਨਹੀਂ ਕਰਦੀ ਜਿੰਨੀਆਂ ਹੋਰ ਦੂਜੀਆਂ ਚੀਜ਼ਾਂ ਕਰ ਜਾਂਦੀਆਂ ਕਈਆਂ ਨੂੰ। ਕਈ ਬੰਦੇ ਇੱਕ ਦੋ ਪੈਗ ਵੀ ਸਹਾਰ ਸਕਦੇ, ਦੂਜੇ ਦਿਨ ਹੈਂਗਓਵਰ ਹੋ ਜਾਂਦਾ, ਉਲਟੀਆਂ ਲੱਗ ਜਾਂਦੀਆਂ, ਅਤੇ ਕਈ ਬੰਦੇ ਵਧੀਆ ਪੀ ਜਾਂਦੇ ਆ, ਉਹਨਾਂ ਦੂਜੇ ਦਿਨ ਵੀ ਕੁਛ ਨਹੀਂ ਹੁੰਦਾ।
0: ਬਿਲਕੁਲ,
2: ਅਤੇ ਉਦੋਂ ਵੀ ਕੁਛ ਨਹੀਂ ਪਤਾ ਲੱਗਦਾ, ਨੋਰਮਲੀ ਬੈਠੇ ਰਹਿੰਦੇ ਆ। ਇਹ ਡਿਪੈਂਡ ਕਰਦਾ ਤੁਹਾਡੀ ਬੋਡੀ ਦੇ ਉੱਤੇ, ਹੈ ਨਾ, ਹਰ ਇੱਕ ਇਨਸਾਨ ਦੀ ਪਰਸਨੈਲਿਟੀ 'ਤੇ ਡਿਪੈਂਡ ਕਰਦਾ ਵੀ ਉਹ ਬੰਦਾ ਉਹਦੇ ਮਤਲਬ ਉਹਦੀ ਬਣਤਰ ਸਰੀਰ ਦੀ ਕਿਹੋ ਜਿਹੀ ਹੈ। ਠੀਕ ਹੈ, ਉਹਦੀ ਮਤਲਬ ਵੀ ਸਾਰਾ ਕੁਛ ਹੀ ਨਿਰਭਰ ਹੋ ਜਾਂਦਾ ਇੱਥੇ,
0: ਹੈ ਨਾ,
2: ਉਹਦੀ ਰਹਿਣੀ ਸਹਿਣੀ, ਉਹਦਾ ਮਤਲਬ ਆਲਾ ਦੁਆਲਾ ਕਿਹੋ ਜਿਹਾ, ਰਾਈਟ ਆ। ਹੁਣ ਜਿਹੜਾ ਬੰਦਾ ਆਲਾ ਦੁਆਲੇ ਧਾਰਮਿਕ ਹੈ, ਉਹ ਨੈਚੁਰਲੀ ਆ, ਮਤਲਬ ਉਹ ਕਿਸੇ ਵੀ ਨਸ਼ੇ ਤਰ੍ਹਾਂ ਦੇ ਨਸ਼ੇ ਤੋਂ ਦੂਰ ਰਹੂਗਾ, ਅਤੇ ਜਿਹਦਾ ਆਲਾ ਦੁਆਲੇ ਮਤਲਬ ਫਰੈਂਡ ਅਤੇ ਦੋਸਤ ਉਹਦੀ ਸੁਸਾਇਟੀ ਇਹੋ ਜਿਹੀ ਹੈ, ਅਤੇ ਜਿਨ੍ਹਾਂ ਨੇ ਸੁਬਹਾ ਵੀ ਕੋਈ ਨਾ ਕੋਈ ਨਸ਼ਾ ਖਾਣਾ ਹੈ, ਸ਼ਾਮ ਨੂੰ ਵੀ ਕੋਈ ਨਾ ਕੋਈ ਨਸ਼ਾ ਖਾਣਾ ਹੈ, ਦੁਪਹਿਰੇ ਵੀ ਕੋਈ ਨਸ਼ਾ ਭਰਨਾ ਹੈ, ਅਤੇ ਉਹਦੀ ਵੀ ਨੈਚੁਰਲੀ ਮਤਲਬ ਵੀ ਸੁਸਾਇਟੀ ਇਹੋ ਜਿਹੀ ਬਣ ਜਾਣੀ ਹੈ।
0: ਹੈਨਾ,
2: ਮੇਰੇ ਦਿਨਾਂ ਮੇਰੇ ਯਾਦ ਹੈ ਕਾਲਜ ਦੇ ਦਿਨ, ਅਤੇ ਮਤਲਬ ਵੀ ਯੂਨੀਵਰਸਿਟੀ ਦੇ ਦਿਨ, ਉਦੋਂ ਸਾਡੇ ਨਾਲ ਦੇ ਕਈ ਮੁੰਡੇ ਮਤਲਬ ਵੀ ਮੈਂਡ੍ਰਿਕਸ ਗੋਲੀ ਹੁੰਦੀ ਸੀ ਇੱਕ ਨਸ਼ੇ ਦੀ, ਬਹੁਤ ਤੇਜ਼ ਸੀ ਮੈਂਡ੍ਰਿਕਸ, ਉਹ ਖਾਂਦੇ ਹੁੰਦੇ ਸੀ।
0: ਅੱਛਾ,
2: ਅਤੇ ਉਹ 3-4 ਜਣੇ ਖਾਂਦੇ ਸੀ, ਅਸੀਂ ਨਹੀਂ ਸੀ ਖਾਂਦੇ ਕੁਛ ਨਾ। ਇੱਕ ਦਿਨ ਧੱਕੇ ਨਾਲ ਮੱਲੋ ਮੱਲੀ ਪਟਿਆਲੇ ਤੋਂ ਅਸੀਂ ਬਠਿੰਡੇ ਨੂੰ ਆਉਂਦੇ ਸੀ ਪੰਜਾਬੀ ਯੂਨੀਵਰਸਿਟੀ ਪਟਿਆਲੇ ਤੋਂ,
0: ਅਤੇ
2: ਉਹਨਾਂ ਨੇ ਮੈਨੂੰ ਨਾ ਧੱਕੇ ਨਾਲ ਮਤਲਬ ਅੱਧੀ ਗੋਲੀ ਖਵਾਤੀ।
0: ਅੱਛਾ,
2: ਵੀ ਯਾਰ ਕੀ ਹੁੰਦਾ, ਤੂੰ ਖਾ ਕੇ ਦੇ, ਆਹ ਤੇਰੇ ਸਾਹਮਣੇ 2 ਖਾ ਗਏ ਇਸ ਫਲਾਣਾ, ਬੜਾ ਨਜ਼ਾਰਾ ਆਉਂਦਾ ਜੇ ਕਰਦਾ। ਅਤੇ ਮੈਨੂੰ ਬਠਿੰਡੇ ਦਾ ਕਈ ਨਹੀਂ ਪਤਾ ਲੱਗਿਆ ਵੀ ਗੱਡੀ ਮਤਲਬ ਵੀ ਪਟਿਆਲੇ ਬਣਨ ਜਾਂਦੀ ਹੈ ਕਿ ਬਠਿੰਡੇ ਬਣਨ ਜਾਂਦੀ ਹੈ, ਐਡੀ ਮਤਲਬ ਖਤਰ। ਉਦੋਂ ਮੁੜ ਕੇ ਕੰਨਾਂ ਨੂੰ ਹੱਥ ਲਾ ਲਏ, ਇਹ ਗੱਲ ਹੈਗੀ 1971 ਦੀ, ਹੈ ਨਾ, ਕਤਰ ਦੀ ਐਂਡ ਜੇ ਦੀ ਸਿਆਲਾ ਜਾਂਦੀ ਹੈ। ਉਦੋਂ ਮੁੜ ਕੇ ਮਤਲਬ ਵੀ ਉਹਨਾਂ ਕਿਹਾ, ਮੈਂ ਕਿਹਾ ਯਾਰ ਤੁਹਾਨੂੰ ਮੁਬਾਰਕ, ਤੁਹਾਡੀ ਮੈਂਟਰੀ ਸਕੂਲ ਹੀ, ਹੈ ਨਾ, ਉਹ ਡਾਕਟਰ ਦੇ ਲਿਖੇ ਤੋਂ ਮਿਲਦੀਆਂ ਸੀ, ਤਾਂ ਕਈ 4-4, 5-5 ਚੱਕੀ ਫਿਰਦੇ ਹੁੰਦੇ ਕਾਲਜ ਦੇ ਟਾਈਮ 'ਚ ਵੀ, ਅਤੇ ਯੂਨੀਵਰਸਿਟੀ ਵਿੱਚ ਨਾ ਬਹੁਤ ਲੋਕ ਇਹ ਜਿਹੇ ਮਤਲਬ ਇਹ ਜਿਹਾ, ਉਦੋਂ ਚਿੱਟਾ ਚੁੱਟਾ ਤਾਂ ਹੁਣ ਆਇਆ ਬਾਅਦ 'ਚ ਆਇਆ, ਅਫੀਮ ਫੂਮ ਵੀ ਉਦੋਂ ਬਹੁਤ ਘੱਟ ਹੁੰਦੀ ਸੀ, ਉਦੋਂ ਇਹੋ ਜਿਹੀਆਂ ਡਰੱਗ ਡਰੁਗ ਇਹ ਸਟੂਡੈਂਟ ਖਾ ਜਾਂਦੇ ਸੀ।
0: ਅਤੇ
2: ਮੈਂ ਦੇਖਿਆ ਉਦੋਂ, ਆਹ ਤੱਕ ਮੇਰੀ ਯਾਦ ਹੈ ਵੀ ਮੈਨੂੰ ਇਹ ਨਾ ਪਤਾ ਲੱਗੇ ਵੀ ਮਤਲਬ ਵੀ ਮੈਂ ਤੁਰਿਆ ਜਾਂਦਾ ਕਿ ਖੜਾ ਹੈ, ਮਤਲਬ ਟ੍ਰੇਨ ਆ ਜਿਹੜੀ ਕਿੱਧਰ ਨੂੰ ਜਾਂਦੀ ਹੈ, ਉਹਦਾ 4-5 ਘੰਟੇ ਨਸ਼ਾ ਰਿਹਾ ਜਿੰਨੀ ਦੇਰ ਅਸੀਂ ਬਠਿੰਡੇ ਨਹੀਂ ਪਹੁੰਚ ਗਏ, ਹੈ ਨਾ। ਉਦੋਂ ਮੁੜ ਕੇ 55-56 ਸਾਲ ਹੋ ਗਏ ਵੀ ਮੈਂ ਨਹੀਂ ਹੱਥ ਲਾਇਆ,
0: ਹੈ ਨਾ,
2: ਮਤਲਬ ਵੀ ਨਸ਼ੇ ਨੂੰ ਮਤਲਬ। ਅੱਛਾ, ਜੇ ਉਹ ਕਿਤੇ ਮੈਨੂੰ ਸਰੂਰ ਦੇ ਜਾਂਦੀ ਤਾਂ ਹੋ ਸਕਦਾ ਉਹਨੂੰ ਮੈਂ ਵੀ ਲੱਗ ਜਾਂਦਾ। ਮੇਰਾ ਕਹਿਣਾ ਮੈਂ ਸੁਸਾਇਟੀ ਦਾ ਤੁਹਾਡੇ 'ਤੇ ਬਹੁਤ ਅਸਰ ਪੈਂਦਾ, ਚੰਗੀ ਸੁਸਾਇਟੀ ਦਾ ਤੁਹਾਡੇ 'ਤੇ ਅਸਰ ਪੈਂਦਾ, ਬੁਰੀ ਸੁਸਾਇਟੀ ਹੈ ਜਿਹੜੀ ਉਹਦਾ ਤਾਂ ਪੈਣਾ ਹੀ ਪੈਣਾ। ਸੋ ਇਸੇ ਕਰਕੇ ਅਸੀਂ ਪਹਿਲਾਂ ਵੀ ਰੇਡੀਓ ਦੇ ਕੇ ਰੱਖਿਆ ਵੀ ਆਪਣੇ ਬੱਚਿਆਂ ਨੂੰ ਗਲਤ ਸੁਸਾਇਟੀ ਜਾਣ ਤੋਂ ਰੋਕੋ। ਸਭ ਤੋਂ ਵੱਡੀ ਤੁਹਾਡੀ ਮਤਲਬ ਇਹੀ ਪੂੰਜੀ ਆ, ਸਭ ਤੋਂ ਵੱਡੀ ਤੁਹਾਡੀ ਇਹੀ ਮਤਲਬ ਬੈਂਕ ਅਕਾਊਂਟ ਹੈ, ਜੇ ਤੁਸੀਂ ਆਪਣੇ ਬੱਚਿਆਂ ਨੂੰ ਬੁਰੀ ਸੰਗਤ 'ਚ ਪੈਣ ਰੋਕ ਲਿਆ,
0: ਹੈ ਨਾ।
2: ਹਾਂ ਨਾ, ਹਾਂਜੀ। ਅੱਛਾ, ਹੁਣ ਜੇ ਉਹਦੇ ਮੇਰੇ ਨਾਲ ਇਹ ਤਜਰਬਾ ਨਾ ਹੁੰਦਾ, ਹੈ ਨਾ, ਮੇਰੀ ਉਮਰ ਕੀ ਸੀ ਉਦੋਂ, 19 ਸਾਲ ਦੀ ਉਮਰ ਸੀ, ਠੀਕ ਹੈ, ਜੇ ਉਦੋਂ ਇਹ ਤਜਰਬਾ ਨਾ ਹੁੰਦਾ, ਮਤਲਬ ਵੀ ਕਿ ਇਹੋ ਜਿਹਾ ਇਹੋ ਜਿਹਾ ਤਜਰਬਾ ਆ ਜਾਂਦਾ ਵੀ ਵਾਕਈ ਲੋੜ ਆ ਜਾਂਦੀ, ਅਤੇ ਹੋ ਸਕਦਾ ਮੈਂ ਵੀ ਉਹਨਾਂ ਨੂੰ 2-3 ਤਨਖਾਹ ਲੱਗ ਜਾਂਦਾ। ਪਰ ਜਦੋਂ ਮੇਰੇ ਸਰੀਰ ਨੇ ਝੱਲਿਆ ਨਾ, ਮੇਰੇ ਨਾਲ ਉਲਟਾ ਰਿਐਕਸ਼ਨ ਹੋ ਗਿਆ, ਮੈਨੂੰ ਇਹ ਨਹੀਂ ਪਤਾ ਲੱਗਿਆ ਵੀ ਜਾਂਦੀ ਗਈ ਟ੍ਰੇਨ ਕਿੱਧਰ ਨੂੰ ਜਾਂਦੀ ਹੈ, ਹੋ ਕੀ ਰਿਹਾ, ਹੈ ਨਾ। ਇਹ ਮਤਲਬ ਵੀ 4 ਘੰਟੇ ਮਤਲਬ ਇਹੀ ਸਿਚੁਏਸ਼ਨ ਰਹਿਣਾ, ਉਦੋਂ ਮੁੜ ਕੇ ਕੰਨਾਂ ਨੂੰ ਹੱਥ ਲਾ ਕੇ ਵੀ ਨਾ ਬਾਬਾ ਤੁਸੀਂ, ਤੁਹਾਨੂੰ ਮੁਬਾਰਕ, ਤੁਸੀਂ ਖਾਓ ਪੀਓ ਜੋ ਮਰਜ਼ੀ ਕਰੋ। ਮਤਲਬ ਕਹਿਣ ਦਾ ਮਤਲਬ ਵੀ ਜਿਹੜੀ ਤੁਹਾਡਾ ਆਲਾ ਦੁਆਲਾ ਹੈ, ਤੁਹਾਡੀ ਸੁਸਾਇਟੀ ਹੈ, ਤੁਹਾਡੇ ਜਿੱਥੇ ਤੁਸੀਂ ਆਲੇ ਦੁਆਲੇ 'ਚ ਰਹਿੰਦੇ ਹੋ, ਜਿਹੋ ਜਿਹੇ ਮਾਹੌਲ 'ਚ ਰਹਿੰਦੇ ਹੋ, ਉਹੋ ਜਿਹੇ ਮਾਹੌਲ 'ਚ ਬੰਦਾ ਢਲ ਜਾਂਦਾ, ਹੈ ਨਾ। ਜੇ ਹੁਣ ਤੁਸੀਂ ਹਰ ਰੋਜ਼ ਸ਼ਰਾਬ ਪੀਣ ਵਾਲਿਆਂ ਦੇ ਬੰਦੇ ਕੋਲ ਜਾ ਕੇ ਬਹਿੰਦੇ ਹੋ, ਉਹ ਤੁਹਾਨੂੰ ਕਹਿੰਦਾ ਲਾਲਾ ਯਾਰ ਥੋੜ੍ਹੀ ਜਿਹੀ ਕੀ ਫਰਕ ਪੈਂਦਾ, ਘੁੱਟ ਕੁ ਲਾਲਾ, ਉਹ ਘੁੱਟ ਘੁੱਟ ਕਿਸੇ ਦਿਨ ਨੂੰ ਉਹ ਐਸੀ ਖਤਰਨਾਕ ਬਣ ਜਾਂਦੀ ਹੈ ਜਿਹੜੀ ਕਿ ਮਤਲਬ ਤੁਹਾਨੂੰ ਤੁਹਾਨੂੰ ਉਹਦੇ ਤੋਂ ਪਿੱਛਾ ਛੁਡਾਉਣਾ ਸ਼ੁਰੂ ਹੋ ਜਾਂਦਾ ਮੁਸ਼ਕਿਲ ਹੋ ਜਾਂਦਾ
0: ਹੈ ਨਾ।
2: ਸੋ ਇਸ ਕਰਕੇ ਨਾ ਮਤਲਬ ਵੀ ਚਲੋ ਤੁਸੀਂ ਐਡ ਤਾਂ ਕਰਨੀ।
0: ਹਾਂਜੀ ਬਿਲਕੁਲ ਐਡ ਵੀ ਕਰਾਂਗੇ ਅਤੇ ਨਾਲ ਦੀ ਨਾਲ ਆਪਾਂ ਗੀਤ ਵੀ ਜ਼ਰੂਰ ਪਲੇ ਕਰਦੇ ਹਾਂ। ਨਿੱਕੀ ਜੀ ਬ੍ਰੇਕ ਲੈਂਦੇ ਹਾਂ ਅਤੇ ਆਪਣਾ ਟਿਕਟੋਕ ਥੋੜ੍ਹਾ ਜਿਹਾ ਹੈਂਗ ਹੋ ਗਿਆ ਸੀ ਬੰਦ ਹੋ ਗਿਆ ਅਤੇ ਉਹਨੂੰ ਆਪਾਂ ਉਦੋਂ ਤੱਕ ਸਟਾਰਟ ਕਰਦੇ ਹਾਂ ਅਤੇ ਤੁਸੀਂ ਇੰਜੋਏ ਕਰੋ।
2: ਮੈਂ ਵੀ ਵੇਖਿਆ ਸੀ ਤੁਸੀਂ ਜ਼ਿਆਦਾ ਟਿਕਟੋਕ ਨਹੀਂ ਖਿਆਲ ਕਰ ਰਹੇ ਹੋ।
0: ਹਾਂਜੀ।

0: CKJS 92.7 FM and HD1 Winnipeg, an Evanoff communication station.
1: At Eastern Chrysler, we know that buying a car is more than a purchase. It's part of your family journey. That's why our team treats every customer like a valued guest, with respect, care, and a smile. From your first visit to driving home your new car, you'll experience friendly service, a welcoming community, and people who truly care. Come see why families from across Winnipeg trust Eastern Chrysler, where great people make great experiences, and every visit feels like coming home.
2: This Fire Prevention Week, let's charge into fire safety and spread the word about making smart choices every time you plug into charge. Buy only certified and approved chargers and cords. Otherwise, you could damage the battery or create a fire risk. Charge safely on a hard, flat surface like a table, desk, or floor. Unplug the device when it's fully charged to prevent overheating and reduce battery stress. This Fire Prevention Week, remember, safe charging is a superpower. A message from the Manitoba government.
3: I'm not looking for more speeches. I'm looking for a mayor who actually listens. Kevin Klein is a husband, a father, a grandfather. He knows what it costs to keep a household going. He'll make the city safer for women walking home and more affordable for the rest of us. No pet projects, just change that makes sense. Better days are ahead for Winnipeg. I'm voting Kevin Klein for mayor.
4: Paid for by the official agent for the Kevin Klein campaign.
5: Boo at the Zoo is back, presented by Access Credit Union, with colorful characters, exciting entertainment, and spooky surprises. Explore Spookyville, Winnipeg's Halloween town, with just the right amount of fright and fun for the whole family. Tickets go fast. Plan your visit at booatthezoo.ca.
0: 92.7 FM CKJS. We are the station that speaks your language. Listen to 92.7 FM CKJS on the iHeartRadio app. Get the app for free in your app store now. Search iHeartRadio.
6: ਨਿੱਕੀ ਜੀ ਬ੍ਰੇਕ ਤੋਂ ਬਾਅਦ ਫਿਰ ਤੋਂ ਤੁਹਾਡਾ ਸਵਾਗਤ ਹੈ ਅਤੇ ਅੱਜ ਦਾ ਪ੍ਰੋਗਰਾਮ ਬਹੁਤ ਸਾਰਾ ਪਿਆਰ ਦੇ ਰਹੇ ਤੁਸੀਂ ਪਰ ਟਿਕਟੋਕ ਦੇ ਤਕਨੀਕੀ ਥੋੜ੍ਹੀ ਜਿਹੀ ਖਰਾਬੀ ਹੋ ਗਈ ਸੀ ਉਹਦੇ ਕਰਕੇ ਦੁਬਾਰਾ ਆਪਾਂ ਫਿਰ ਜੁੜ ਚੁੱਕੇ ਹਾਂ ਜੀ ਟਿਕਟੋਕ ਦੇ ਉੱਤੇ ਅਤੇ ਉਮੀਦ ਕਰਦਾ ਕਿ ਸਾਰੇ ਜਣੇ ਫਿਰ ਵਾਪਸ ਆ ਚੁੱਕੇ ਹੋਣਗੇ ਅਤੇ ਸਕਰੀਨ ਦੇ ਉੱਪਰ ਟੈਪ ਟੈਪ ਕਰ ਦਿਓ ਤਾਂ ਕਿ ਆਪਣੀ ਸਟ੍ਰੀਮ ਦੇ ਵਿੱਚ ਵਾਧਾ ਹੋ ਸਕੇ ਅਤੇ ਜਿਹੜੇ ਡਿਸਕਨੈਕਟ ਕਰਕੇ ਸਾਰੇ ਆਪਣੇ ਨਾਲ ਦੇ ਦਰਸ਼ਕ ਜਾ ਚੁੱਕੇ ਸੀ ਦੁਬਾਰਾ ਫਿਰ ਆਪਣੇ ਨਾਲ ਐਡ ਹੋ ਸਕਣ ਅਤੇ ਇਹਦੇ ਨਾਲ ਨਾਲ ਦੱਸ ਗਏ ਆਟੋ ਗਲਾ ਸ਼ੋਪ ਦੀ ਜਿਹੜੀ ਲੋਕੇਸ਼ਨ ਹੈ ਜੀ ਮੂਵ ਹੋ ਚੁੱਕੀ ਹੈ 484 ਸੈਨ ਮੇਰੀ ਰੋਡ 'ਤੇ ਨਵੀਂ ਲੋਕੇਸ਼ਨ ਆ ਚੁੱਕੀ ਹੈ ਜੀ 204-430-8138 'ਤੇ ਤੁਸੀਂ ਸੰਪਰਕ ਕਰ ਸਕਦੇ ਹੋ ਅਤੇ ਟਾਊਨ ਆਟੋ ਬੋਡੀ ਨੂੰ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਤੁਹਾਡੇ ਲਈ ਨਵੀਂ ਲੋਕੇਸ਼ਨ ਲੈ ਕੇ ਆਏ ਨੇ ਪ੍ਰੋ ਟਾਊਨ ਆਟੋ ਬੋਡੀ ਐਂਡ ਗਲਾਸ ਬਿਲਕੁਲ ਜੀ 146 ਇਜ਼ਾਬੇਲ ਸਟਰੀਟ ਦੇ ਉੱਤੇ ਨੇ 204-421-1302 ਦੇ ਉੱਤੇ ਸੰਪਰਕ ਕਰ ਸਕਦੇ ਹੋ ਤੁਸੀਂ ਕਿਸੇ ਵੀ ਤਰ੍ਹਾਂ ਦਾ ਤੁਹਾਡਾ ਐਮ ਪੀ ਆਈ ਦੇ ਰਿਲੇਟਡ ਕਲੇਮ ਹੋਵੇ ਡਾਇਰੈਕਟ ਡੀਲ ਕਰਦੇ ਨੇ ਜੀ ਚਾਹੇ ਐਕਸੀਡੈਂਟ ਕਲੇਮ ਹੋਵੇ ਚਾਹੇ ਹਿਲ ਕਲੇਮ ਹੋਵੇ ਚਾਹੇ ਗਲਾਸ ਕਲੇਮ ਹੋਵੇ ਬਿਲਕੁਲ ਜੀ ਬਸ ਤੁਸੀਂ ਕਰਨਾ ਕੁਝ ਨਹੀਂ ਕਿ ਤੁਹਾਡੀ ਗੱਡੀ ਦਾ ਕੋਈ ਨੁਕਸਾਨ ਹੋ ਗਿਆ ਤੁਹਾਨੂੰ ਤੁਸੀਂ ਸਹੀ ਕਿ ਤੁਹਾਡੀ ਗੱਡੀ ਨੂੰ ਕੋਈ ਠੋਕ ਗਿਆ ਅਤੇ ਤੁਸੀਂ ਹੁਣ ਗੱਡੀ ਠੀਕ ਕਰਵਾਉਣਾ ਚਾਹੁੰਦੇ ਹੋ ਅਤੇ ਐਮ ਪੀ ਆਈ ਦੇ ਰਿਲੇਟਡ ਕਲੇਮ ਦੇ ਰਿਲੇਟਡ ਤੁਹਾਨੂੰ ਕੋਈ ਪਤਾ ਨਹੀਂ ਗਾ ਬਸ ਕਰਨਾ ਕੁਝ ਨਹੀਂ 204-421-1302 ਦੇ ਉੱਤੇ ਤੁਸੀਂ ਸੰਪਰਕ ਕਰਨਾ ਜਿੰਨੇ ਦਿਨ ਵਾਸਤੇ ਤੁਹਾਡੀ ਗੱਡੀ ਰਿਪੇਅਰ ਹੋਊਗੀ ਜੇ ਰੈਂਟਲ ਗੱਡੀ ਵੀ ਤੁਹਾਡੇ ਕੋਲ ਇੰਸ਼ੋਰੈਂਸ ਦੇ ਵਿੱਚ ਨਹੀਂ ਹੈਗੀ ਤਾਂ ਵੀ ਨਹੀਂ ਘਬਰਾਉਣਾ ਕਿਉਂਕਿ ਜਿੰਨੇ ਦਿਨ ਵਾਸਤੇ ਤੁਹਾਡੀ ਗੱਡੀ ਰਿਪੇਅਰ ਹੋਊਗੀ ਉਨੇ ਦਿਨ ਵਾਸਤੇ ਆਪਣੀ ਗੱਡੀ ਯੂਜ਼ ਕਰਨ ਵਾਸਤੇ ਦੇ ਦੇਣਗੇ ਬਸ ਸ਼ਰਤ ਇਹ ਹੈ ਕਿ ਤੁਸੀਂ ਰੇਡੀਓ ਧਮਾਲ ਦਾ ਰੈਫਰੈਂਸ ਦੇਣਾ ਬਿਲਕੁਲ ਜੀ ਫਿਰ ਨੰਬਰ ਨੋਟ ਕਰ ਲਓ 204-421-1302 'ਤੇ ਸੰਪਰਕ ਕਰ ਸਕਦੇ ਹੋ ਅਤੇ ਇਸ ਟਾਈਮ ਹਾਇਰਿੰਗ ਵੀ ਕੀਤੀ ਜਾ ਰਹੀ ਹੈ ਕਾਰ ਵਾਸ਼ ਲਈ ਇਹਨਾਂ ਨੂੰ ਇੱਕ ਹੈਲਪਰ ਚਾਹੀਦਾ ਇੱਕ ਟਾਊਨ ਕਾਰ ਰੈਂਟਲ ਦੇ ਲਈ ਸਾਊਥ ਦੀ ਲੋਕੇਸ਼ਨ ਦੇ ਲਈ ਇੱਕ ਪੋਸਟ ਹੈਗੀ ਇਹਨਾਂ ਕੋਲ ਅਤੇ ਇੱਕ ਪੋਸਟ ਹੈਗੀ ਅਕਾਊਂਟਿੰਗ ਦਾ ਜੇ ਕਿਸੇ ਕੋਲ ਐਕਸਪੀਰੀਅੰਸ ਹੈਗਾ ਤਾਂ ਡਾਇਰੈਕਟ ਤੁਸੀਂ ਟਾਊਨ ਆਟੋ ਬੋਡੀ 64 ਸਾਲਟੋ ਸਟਰੀਟ 'ਤੇ ਵਿਜ਼ਿਟ ਕਰ ਸਕਦੇ ਹੋ 204-421-1302 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ ਅਤੇ ਰਾਜ ਮੁਦਰ ਜੀ ਨਾਲ ਸੰਪਰਕ ਕਰ ਲਓ ਜੇ ਤੁਸੀਂ ਨਵੇਂ ਘਰ ਦੀ ਮੌਰਗੇਜ ਕਰਾਉਣੀ ਹੋਵੇ ਜਾਂ ਰੀਨਿਊ ਕਰਾਉਣੀ ਹੋਵੇ 10 ਸਾਲ ਦਾ ਇਹਨਾਂ ਨੂੰ ਐਕਸਪੀਰੀਅੰਸ ਹੈ ਰੈਜੀਡੈਂਟਲ ਅਤੇ ਕਮਰਸ਼ੀਅਲ ਮੌਰਗੇਜ ਦੇ ਮਾਹਿਰ ਨੇ 204-963-8-9-81 'ਤੇ ਸੰਪਰਕ ਕਰ ਸਕਦੇ ਹੋ ਅਤੇ ਇਹਨਾਂ 'ਤੇ ਵਾਈਫੀ ਰੀਅਲ ਸਟੇਟ ਦਾ ਕੰਮ ਕਰਦੇ ਨੇ ਜੇ ਤੁਸੀਂ ਪ੍ਰੋਪਰਟੀ ਵੇਚਣਾ ਚਾਹੁੰਦੇ ਹੋ ਜਾਂ ਖਰੀਦਣਾ ਚਾਹੁੰਦੇ ਹੋ ਤਾਂ ਰੁਪਿੰਦਰ ਮੁਦਰ ਜੀ ਨਾਲ ਸੰਪਰਕ ਕਰ ਸਕਦੇ ਹੋ 204-998-91-81 ਦੇ ਉੱਤੇ ਮੈਨੂਫੈਕਚਰਿੰਗ ਕਾਰਪਟਿੰਗ ਫਲੋਰੀ ਵੱਲੋਂ ਬਹੁਤ ਸਾਰੀਆਂ ਡੀਲਾਂ ਚੱਲ ਰਹੀਆਂ ਜੀ ਹਾਰਵੁੱਡ ਕਾਰਪਟ ਲਿਮਿਟਡ ਫਲੋਰੀ ਉੱਤੇ ਐਸਟੀਮੇਟ ਵੀ ਲਵਾਉਣਾ ਹੋਵੇ ਸੈਂਪਨ ਦੇਵ ਜੀ ਨਾਲ ਸੰਪਰਕ ਕਰ ਸਕਦੇ ਹੋ ਤੁਸੀਂ 204-229-2028 ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਫਲੋਰਿੰਗ ਚਾਹੀਦੀ ਹੈ ਅਤੇ ਤੁਸੀਂ ਐਸਟੀਮੇਟ ਫਰੀ ਦੇ ਵਿੱਚ ਲਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸੈਮ ਪਦੇਰ ਜੀ ਨੂੰ ਰੇਡੀਓ ਧਮਾਲ ਦਾ ਰੈਫਰੈਂਸ ਦੇਣਾ ਬਿਲਕੁਲ ਜੀ। ਫਿਰ ਨੰਬਰ ਨੋਟ ਕਰ ਲਓ ਸੈਮ ਪਦੇਰ ਜੀ ਦਾ 204-229-2028 'ਤੇ ਤੁਸੀਂ ਸੰਪਰਕ ਕਰ ਸਕਦੇ ਹੋ, ਜਾਂ 1069 ਨੋਟੀ ਡੈਮ ਤੁਸੀਂ ਵਿਜ਼ਿਟ ਕਰ ਸਕਦੇ ਹੋ ਅਤੇ MDF ਟਾਇਰ ਵਾਲੇ ਵੱਲ ਨਾਲ ਸੰਪਰਕ ਕਰ ਸਕਦੇ ਹੋ। ਇਸ ਟਾਈਮ ਨਵੇਂ ਅਤੇ ਯੂਜ਼ਡ ਟਰੱਕ ਢੀਲਾਂ ਟਾਇਰ ਉੱਤੇ ਬਹੁਤ ਸਾਰੀਆਂ ਬਹੁਤ ਭਾਰੀ ਡੀਲਾਂ ਲੱਗੀਆਂ ਹੋਈਆਂ ਨੇ, 24 ਘੰਟੇ ਰੋਡ ਦੇ ਉੱਤੇ ਟਾਇਰ ਪੇਅਰ ਦੀ ਸਰਵਿਸ ਦਿੰਦੇ ਨੇ, ਯਾਰਡ ਸਰਵਿਸ ਦੇ ਵਿੱਚ ਵੀਲ ਬੈਲੈਂਸ ਕਰਕੇ ਦਿੰਦੇ, ਅਲਾਈਨਮੈਂਟ ਕਰਕੇ ਦਿੰਦੇ ਆ। 251 ਓਕਪਾਇਡ ਹਵੇ ਅਤੇ ਕਾਸ਼ ਅਤੇ ਰਣਦੀਪ ਰੇ ਨਾਲ ਸੰਪਰਕ ਕਰ ਸਕਦੇ ਹੋ 204-583-8880 ਦੇ ਉੱਤੇ। ਰਾਈ ਸੀਪੀ ਅਕਾਊਂਟਿੰਗ ਵੱਲੋਂ ਬਹੁਤ ਸਾਰੀਆਂ ਸੇਵਾਵਾਂ ਦਿੱਤੀਆਂ ਜਾਂਦੀਆਂ ਨੇ, GST ਫਿਲਿੰਗ, ਬੁੱਕਕੀਪਿੰਗ ਸਰਵਿਸ, ਸੀਆਰ ਆਰਡਰ ਦੇ ਵਿੱਚ ਤੁਹਾਨੂੰ ਕੋਈ ਵੀ ਸਪੋਰਟ ਚਾਹੀਦੀ ਹੋਵੇ, ਇਕੱਲੀ ਇਕੱਲੀ ਫਾਈਲ ਤੁਹਾਡੇ ਬਿਜ਼ਨਸ ਦੀ ਤੁਹਾਨੂੰ ਰਿਵਿਊ ਕਰਾਈ ਜਾਂਦੀ ਹੈ, ਇਕੱਲੀ ਇਕੱਲੀ ਹਿਸਟਰੀ ਤੁਹਾਡੇ ਸਾਹਮਣੇ ਹੁੰਦੀ ਹੈ ਤੁਹਾਡੇ ਬਿਜ਼ਨਸ ਦੀ, ਉਹਦੇ ਲਈ ਫਿਰ ਜੀਵਨ ਭੁੱਲਰ ਜੀ ਨਾਲ ਸੰਪਰਕ ਕਰਨਾ ਪਊਗਾ। ਬਿਲਕੁਲ ਜੀ, 13 ਸਾਲ ਦਾ ਐਕਸਪੀਰੀਅੰਸ ਹੈ ਜੀਵਨ ਭੁੱਲਰ ਜੀ ਨੂੰ, ਤਾਂ ਅੱਜ ਹੀ ਰਾਈਸੀਪੀ ਅਕਾਊਂਟਿੰਗ ਦੀਆਂ ਸੇਵਾਵਾਂ ਲੈਣ ਲਈ ਸੰਪਰਕ ਕਰੋ ਜੀਵਨ ਭੁੱਲਰ ਜੀ ਦੇ ਨਾਲ 204-509-0029 ਦੇ ਉੱਤੇ, ਜਾਂ 1522 ਲੋਗਨ ਮੈਨਿਊ 'ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ। ਅਤੇ ਰੀਮੈਕਸ ਫਾਰਮਸ ਰਿਐਲਟੀ ਵੱਲੋਂ ਹਾਇਰਿੰਗ ਕੀਤੀ ਜਾ ਰਹੀ ਹੈ ਜੀ, ਜਿਹੜੇ ਸਪੈਸ਼ਲ ਨੇ ਰੈਜੀਡੈਂਟ ਕਮਰਸ਼ੀਅਲ ਨਵੀਂ ਬਿਲਡਿੰਗ ਬਣਾਉਂਦੇ ਮਾਹਿਰ ਨੇ ਅਤੇ ਨੰਬਰ 1 ਬ੍ਰੋਕਰੇਜ ਹੈ। ਬਿਲਕੁਲ ਜੀ, ਪਿਛਲੇ 8 ਸਾਲਾਂ ਤੋਂ ਨੰਬਰ 1 ਬ੍ਰੋਕਰੇਜ ਚੱਲ ਰਹੀ ਹੈ ਅਤੇ ਇਸ ਟਾਈਮ ਹਾਇਰਿੰਗ ਕਰ ਰਹੇ ਨੇ, ਬਸ ਸ਼ਰਤ ਇਹ ਹੈ ਕਿ ਫੁੱਲ ਟਾਈਮ ਪਰਮਾਨੈਂਟ ਪੋਜੀਸ਼ਨ ਆ, ਅਤੇ ਜੇ ਤੁਸੀਂ ਫੁੱਲ ਟਾਈਮ ਪਰਮਾਨੈਂਟ ਕੰਮ ਕਰ ਸਕਦੇ ਹੋ ਤਾਂ ਤੁਹਾਡਾ ਮੋਸਟ ਵੈਲਕਮ ਕਰਦੇ ਨੇ। ਬਹੁਤ ਸਾਰੀਆਂ ਤੁਹਾਨੂੰ ਆਫਰਸ ਦਿੰਦੇ ਨੇ, ਜਿੱਦਾਂ ਆਫਿਸ ਦੇ ਵਿੱਚ ਸਪੇਸ ਦੇ ਦੇਣਗੇ, ਕਲਾਇੰਟਸ ਨਾਲ ਮੀਟਿੰਗਾਂ ਦੇ ਲਈ ਫਲੈਕਸੀਬਲ ਫੀਸ ਪੈਕੇਜ ਮਿਲ ਜਾਣਗੇ, ਸਿੱਖਣ ਨੂੰ ਵੀ ਬਹੁਤ ਮਿਲੂਗਾ ਕਿਉਂਕਿ ਟੋਪ ਪਰਫੋਰਮਿੰਗ ਏਜੰਟ ਟੀਮ ਹੈ ਜਿਹੜੀ, ਉਹਨਾਂ ਦੇ ਨਾਲ ਕੰਮ ਕਰਨ ਦਾ ਤੁਹਾਨੂੰ ਮੌਕਾ ਮਿਲਦਾ ਹੈ। ਆਨਲਾਈਨ ਵੀ ਤੁਸੀਂ ਅਪਲਾਈ ਕਰ ਸਕਦੇ ਹੋ, ਆਫਲਾਈਨ ਵੀ ਅਪਲਾਈ ਕਰ ਸਕਦੇ ਹੋ। ਰਾਜਨ ਖਿੰਦਾ ਜੀ ਨਾਲ ਸੰਪਰਕ ਕਰ ਸਕਦੇ ਹੋ 204-892-2385 ਦੇ ਉੱਤੇ, ਜਾਂ 942 ਸੈਂਟ ਮੈਰੀ ਰੋਡ ਤੁਸੀਂ ਵਿਜ਼ਿਟ ਕਰ ਸਕਦੇ ਹੋ। ਗੱਲਾਂ ਬਾਤਾਂ ਜਾਰੀ ਰਹਿਣੀਆਂ ਜੀ। ਕਾਲਰ ਆਪਣੇ ਨਾਲ ਜੁੜ ਚੁੱਕੇ ਨੇ ਰੇਡੀਓ ਧਮਾਲ ਤੇ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
7: ਹਾਂਜੀ ਗੈਵੀ ਜੀ ਤੇ ਮਾਨ ਸਾਹਿਬ, ਸਤਿ ਸ੍ਰੀ ਅਕਾਲ ਜੀ।
8: ਸਤਿ ਸ੍ਰੀ ਅਕਾਲ,
6: ਸਤਿ ਸ੍ਰੀ ਅਕਾਲ
7: ਮਾਨ ਸਾਹਿਬ। ਕਾਇਦ ਅਸੀਂ ਭੰਗ ਖਿਲਾਤੀ ਸੀ ਕਿਸੇ ਨੇ ਤੁਹਾਨੂੰ,
8: ਹੈਂਜੀ
7: ਕੀ ਭੰਗ ਖਾਲੀ ਸੀ ਤੁਸੀਂ?
8: ਨਹੀਂ ਨਹੀਂ ਭੰਗ ਨਹੀਂ ਸੀ।
7: ਹਾਂਜੀ
8: ਉਹ ਕੋਈ ਗੋਲੀ ਹੁੰਦੀ ਹੈ ਨਸ਼ੇ ਵਾਲੀ, ਹੁਣ ਤਾਂ ਪਤਾ ਨਹੀਂ ਮਿਲਦੀ ਹੈ ਕਿ ਨਹੀਂ, ਉਹ ਸਟੂਡੈਂਟ ਬਹੁਤ ਖਾਂਦੇ ਸੀ ਮੈਂਡ੍ਰਿਕਸ, ਮੈਂਡ੍ਰਿਕਸ ਦੀ ਗੋਲੀ ਹੁੰਦੀ ਸੀ, ਬਹੁਤ ਖਤਰਨਾਕ ਹੈ। ਉਹ ਮੈਨੂੰ ਕਿਸੇ ਨੇ ਖਵਾਤੀ ਸੀ ਚੌੜ ਚ।
7: ਮੈਨੂੰ ਵੀ ਆਪਣਾ ਯਾਦ ਆ ਗਿਆ, ਮੈਂ 81 ਦੀ ਗੱਲ ਹੈ ਜੀ, ਉਸ ਟਾਈਮ ਮੇਰੀ 24 ਸਾਲ ਦੀ ਸੀਗੀ ਤੇ ਮੇਰਾ ਵਿਆਹ ਹੋਏ ਨੂੰ 6 ਮਹੀਨੇ ਵਿੱਚ ਜੀ। ਤੇ ਸਾਡੇ ਬਾਪੂ ਨੇ ਉੱਪਰ ਚਵਾਰੇ ਪਾਸੇ ਸੀ, ਉੱਥੇ ਸਾਡਾ ਸੀਗਾ ਰਹਿਣ ਦਾ ਕੰਮ, ਤੇ ਮੇਰੇ ਇੱਕ ਫਰੈਂਡ ਨੇ ਮੈਨੂੰ ਭੰਗ ਖਿਲਾਤੀ ਜੀ। ਬੰਟੇ ਜੀ ਨੂੰ ਗੋਲੀ ਖਿਲਾਤੀ, ਕਹਿੰਦਾ ਖਾ ਜਾ ਕੁਛ ਨੀ ਹੁੰਦਾ। ਉਹ ਮੈਂ ਖਾ ਕੇ ਘਰ ਆ ਗਿਆ ਜੀ, ਪੈ ਗਏ ਉੱਪਰ ਰਾਤ ਨੂੰ ਜਾ ਕੇ। ਫਿਰ ਉਹਨੇ ਕੀਤਾ ਜੀ ਰਾਤ ਨੂੰ 10 ਵਜੇ ਅਸਰ ਸ਼ੁਰੂ, ਐ ਹੋਵੇ ਜਿਵੇਂ ਮੈਂ ਬਹੁਤ ਵੱਡਾ ਹੋ ਗਿਆ, ਕਦੇ ਮੈਂ ਸ਼ਿਵਜੀ ਬਣ ਗਿਆ, ਕਦੇ ਕੁਛ ਕਦੇ ਕੁਛ। ਪਹਿਲਾਂ ਤਾਂ ਮੈਂ ਦੱਸਿਆ ਨਾ ਵੀ, ਕਹਿਣਗੇ ਵੀ ਭੰਗ ਆ, ਮੈਂ ਚੱਲ ਆਪੇ ਹਟ ਜੂ। ਜਦ ਦੇਖਿਆ ਵੀ ਅੱਜ ਨਹੀਂ ਬਚਦੇ, ਜਦ ਬਿਲਕੁਲ ਅੰਤ ਆ ਗਿਆ, ਮੈਂ ਕਿਹਾ ਅੱਜ ਨੀ ਬਚਦੇ ਤਾਂ ਕਹਿਣੇ ਠੀਕ ਆ। ਮੈਂ ਕਿਹਾ ਫੇਰ ਮੈਂ ਆਪਣੇ ਮਿਸਿਜ ਨੂੰ ਕਿਹਾ, ਮੈਂ ਕਿਹਾ ਹੇਠ ਉਹਨਾਂ ਬੜੇ ਵੀਰ ਜੀ ਨੂੰ ਬੁਲਾ ਕੇ ਲਿਆ। ਹੈਲੋ
8: ਹਾਂਜੀ ਹਾਂਜੀ ਹਾਂਜੀ,
7: ਭਾਈ ਸਾਹਿਬ ਆਏ, ਕਹਿੰਦੇ ਕੀ ਹੋ ਗਿਆ? ਮੈਂ ਕਿਹਾ ਵੀਰ ਜੀ ਹੈ ਤੇ ਮੈਨੂੰ ਭੰਗ ਦੀ ਗੋਲੀ ਖਿਲਾਤੀ ਉਹਨੇ ਜਸਵੀਰ ਨੇ। ਕਹਿੰਦੇ ਕੋਈ ਗੱਲ ਨੀ, ਉਹਨਾਂ ਜੀ ਘਿਓ ਤੇ ਹਲਦੀ ਲੈ ਕੇ, ਘਿਓ ਗਰਮ ਕਰਕੇ ਹਲਦੀ ਮਿਲਾ ਕੇ, ਕਹਿੰਦੇ ਆ ਪੀ ਜਾ। ਇਹ ਰਾਤ ਦੇ ਕਰੀ 1:30 ਵਜੇ ਦੀ ਗੱਲ ਆ ਜੀ। ਫਿਰ ਤੇ ਮੈਂ ਪੀ ਗਿਆ ਜੀ, ਫਿਰ ਮੈਨੂੰ ਨੀਂਦ ਆ ਗਈ ਜੀ। ਉਸ ਤੋਂ ਬਾਅਦ ਬਸ ਉਸ ਤੋਂ ਬਾਅਦ ਨੀ ਮੈਂ ਕੰਨਾਂ ਨੂੰ ਹੱਥ ਲਾ ਲਿਆ ਜੀ, ਜਿਵੇਂ ਤੁਸੀਂ ਲਾ
8: ਲਿਆ। ਇਹ ਆਪਣਾ ਜੇ ਭੰਗ ਜ਼ਿਆਦੇ ਚੜ੍ਹ ਜੇ ਨਾ ਉਤਰੇ, ਤਾਂ ਸਭ ਤੋਂ ਵਧੀਆ ਤੇ ਫਾਸਟ ਤਰੀਕਾ ਇਹਦਾ, ਮਤਲਬ ਜਿਹੜਾ ਸ਼ਰਾਬ ਦਾ ਪੈਗ, ਵੀ ਸ਼ਰਾਬ ਦਾ ਪੈਗ ਲਾ ਲਓ ਤੇ ਉਹਦੇ ਨਾਲ ਉਹਦੇ ਨਾਲ ਨਾਲ ਦੇ ਨਾਲ ਨਾਰਮਲ ਹੋ ਜਾਂਦਾ ਬੰਦਾ, ਲੈ ਜਾਂਦੇ
7: ਠੀਕ
6: ਹੈ। ਓਕੇ ਜੀ, ਧੰਨਵਾਦ ਜੀ। ਨੈਕਸਟ ਕਾਲ ਲੈ ਲਈ ਜੀ ਰੇਡੀਓ ਤੁਮਾਲ ਤੇ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
9: ਸਤਿ ਸ੍ਰੀ ਅਕਾਲ
6: ਗਲੀ ਬਾਦਸ਼ਾਹ, ਕੀ ਹਾਲ ਚਾਲ ਨੇ ਵਜ਼ੀਰ ਸਾਹਿਬ?
9: ਬਹੁਤ ਵਧੀਆ ਜੀ, ਰੇਡੀਓ ਧਮਾਲ ਦੇ ਸਾਰੇ ਸਰੋਤਿਆਂ ਨੂੰ ਜਤਿੰਦਰ ਸਿੰਘ ਵਸੀਰ ਵੱਲੋਂ ਸਤਿ ਸ੍ਰੀ ਅਕਾਲ, ਨਮਸਤੇ ਤੇ ਅਦਾਬ।
6: ਸਤਿ ਸ੍ਰੀ ਅਕਾਲ ਜੀ, ਨਮਸਤੇ ਜੀ, ਅਦਾਬ ਜੀ,
9: ਤੇ ਮਾਨ ਸਿੰਘ ਨੂੰ ਵੀ ਸਤਿ ਸ੍ਰੀ
8: ਅਕਾਲ। ਸਤਿ ਸ੍ਰੀ ਅਕਾਲ ਜੀ, ਮੈਂ ਤਾਂ ਪਹਿਲੀ ਬੁਲਾ ਦਿੰਦਾ ਨਾਲ ਹੀ।
9: ਤੇ ਅੱਜ ਦੀ ਹਾਜ਼ਰੀ ਲਾਉਂਦੇ ਆ ਇੱਕ ਨਜ਼ਮ ਆ ਛੋਟੀ ਜਿਹੀ, ਉਹ ਪੇਸ਼ ਕਰਦੇ ਆ।
8: ਹਾਂਜੀ,
9: ਬੱਦਲਾਂ ਵਾਂਗੂ ਵਰ ਕੇ ਲੰਘਿਓ,
6: ਬੱਦਲਾਂ ਵਾਂਗੂ ਵਰ ਕੇ ਲੰਘਿਓ,
9: ਬੱਦਲਾਂ ਵਾਂਗੂ ਵਰ ਕੇ ਲੰਘਿਓ, ਡੋਬ ਕੇ ਸਾਨੂੰ ਤਰਕੇ ਲੰਘਿਓ।
6: ਹਾਂਜੀ,
9: ਅਸੀਂ ਪੱਕੇ ਪਣ ਤੇ ਅੜੇ ਰਹੇ, ਤੂੰ ਕੱਚਿਆ ਵੇ ਖੁਰਕੇ ਲੰਘਿਓ। ਸੱਤੀ ਵੀ ਤੇਰਾ ਸੋ ਨਾ ਹੋਇਆ,
6: ਹਾਂਜੀ
9: ਸੱਤੀ ਵੀ ਤੇਰਾ ਸੋ ਨਾ ਹੋਇਆ, ਜੱਗੋ ਤੇਰਵੀ ਕਰਕੇ ਲੰਘਿਓ, ਖੁਦ ਨੂੰ ਕੀਮਤੀ ਕਹਿਣ ਵਾਲਿਆ, ਚੰਦ ਛਿਲੜਾ ਤੇ ਮਰਕੇ ਲੰਘਿਓ।
6: ਕਿਆ ਬਾਤ ਹੈ,
9: ਸਾਥ ਨਾ ਸਿਦਕ ਦੇ ਸੌਦੇ ਹੋਏ, ਸਾਥ ਨਾ ਸਿਦਕ ਦੇ ਸੌਦੇ ਹੋਏ, ਜਮੀਰ ਤੂੰ ਗਹਿਣੇ ਧਰ ਕੇ ਲੰਘਿਓ ਅਸੀਂ ਮੌਤ ਨੂੰ ਮਾਸੀ ਕਹਿ ਗਏ ਤੂੰ ਹਸ਼ਰ ਤੋਂ ਡਰ ਕੇ ਲੰਘਿਓ ਤੂੰ ਹਸ਼ਰ ਤੋਂ ਡਰ ਕੇ ਲੰਘਿਓ ਸਾਡੀ ਭੁੱਲ ਸੀ ਕਿ ਤੱਤਾ ਲੱਗਿਆ
6: ਹਾਂਜੀ
9: ਸਾਡੀ ਭੁੱਲ ਸੀ ਕਿ ਤੱਤਾ ਲੱਗਿਆ ਤੂੰ ਤਾਂ ਨਿੱਘਿਆ ਥਰ ਕੇ ਲੰਘਿਓ ਜੇ ਜਤਿੰਦਰਾ ਅਸੀਂ ਹਾਂ ਖਾਲੀ ਤੂੰ ਕੀ ਝੋਲੀ ਭਰ ਕੇ ਲੰਘਿਓ ਤੂੰ ਕੀ ਝੋਲੀ ਭਰ ਕੇ ਲੰਘਿਓ
6: ਬਿਲਕੁਲ ਜੀ ਤੇ ਇਸ ਦੇ ਬਾਅਦ ਆਪਾਂ ਗੱਲਾਂ ਬਾਤਾਂ ਮੈਂ ਕਹਿੰਦਾ ਕਿ ਅੱਜ ਹੈਲਥ ਦਾ ਟੋਪਿਕ ਚੱਲ ਰਿਹਾ ਸੀ ਤੇ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਜਿਵੇਂ ਹੁਣ ਜਿਹੜਾ ਭੱਜ ਕੇ ਜਾ ਰਿਹਾ ਉਹਦੀਆਂ ਕੈਲਰੀਆਂ ਡਬਲ ਡਬਲ ਮਚੀਆਂ ਜਿਹੜਾ ਸਲੋ ਜਾ ਰਿਹਾ ਉਹਦੀਆਂ ਘੱਟ ਮਚੀਆਂ ਤੇ ਜਿਹੜਾ ਘਰੇ ਬੈੱਡ ਤੇ ਬੈਠਾ ਉਹਦੀਆਂ ਮਚੀਆਂ ਹੀ ਨਹੀਂ ਮਚਾਈਆਂ ਹੀ
8: ਅੱਛਾ
6: ਮਚਦੀਆਂ ਉਹਦੀਆਂ ਵੀ ਬੈੱਡ ਵਾਲੀ ਦੀਆਂ ਵੀ
8: ਜਿਹੜਾ ਬੈਠਾ ਨਾ ਬੈਠਦੇ ਵੀ ਮਚਦਾ ਪਰ ਉਹ ਐਕਸਟਰਾ
6: ਜਿਹੜਾ ਫੋਨ ਤੇ ਰੀਲਾਂ ਚਲਾ ਰਿਹਾ
8: ਉਹ ਮਤਲਬ ਕਿਉਂਕਿ ਮਤਲਬ ਵੀ ਅਕਸਰ ਆਪਣਾ ਹਾਰਟ ਕਿਡਨੀ ਸਾਰਾ ਕੁਝ ਕੰਮ ਕਰਦਾ
6: ਹਾਂ ਇੰਜਨ ਦਾ ਵਰਕ ਕਰ ਹੀ ਰਿਹਾ ਸਟਾਰਟ ਹੀ ਆ
8: ਉਹ ਮਤਲਬ ਉਹ ਉਹਨਾਂ ਕੈਲਰੀ ਦੀ ਲੋੜ ਤਾਂ ਹੈਗੀ
6: ਠੀਕ ਹੈ ਤੇ ਜੇ ਆਪਾਂ ਗੱਲ ਕਰਦੇ ਚਲੋ ਇਹ ਤਾਂ ਤੁਸੀਂ ਦੱਸਤਾ ਵੀ ਕੈਲਰੀਆਂ ਬਣਦੀਆਂ ਨੇ ਏਦਾਂ ਉੱਡਦੀਆਂ ਨੇ ਜਿਵੇਂ ਜਿਵੇਂ ਕਹਿੰਦੇ ਇੱਕ ਗੱਡੀ ਦਾ ਤੇਲ ਉੱਡਦਾ ਜੇ ਤੇਜ਼ ਰੇਸ ਨੱਪਦੀ ਤੇ ਉਹ ਜ਼ਿਆਦਾ ਜੇ ਭੱਜ ਗਿਆ ਤੇ ਉਹਦੀ ਜ਼ਿਆਦਾ ਤੇਲ ਮੱਚ ਗਿਆ ਸਿੱਧਾ ਲੌਜਿਕ ਜਾ ਕਰ ਲਗੇ ਆਪਾਂ
8: ਖੜੀ ਗੱਡੀ ਵੀ ਤੇਲ ਖਾਈ
6: ਹਾਂ ਖੜੀ ਗੱਡੀ ਵੀ ਤੇਲ ਖਾ ਜਾਂਦੀ ਹੈ ਚਲੋ ਇਹ ਚੀਜ਼ਾਂ ਆਪਣੀਆਂ ਕਲੀਅਰ ਹੋਈਆਂ ਤੇ ਹੁਣ ਕੈਲਰੀਆਂ ਜਿਵੇਂ ਵੇਖਣਾ ਹੋਵੇ ਤੇ ਵੀ ਮੈਨੂੰ ਕਿਹਦੇ ਚੋਂ ਕਿੰਨੀ ਕੈਲਰੀ ਮਿਲੂਗੀ ਤੇ ਕਿੰਨੀ ਕੁ ਕੈਲਰੀ ਮੇਰੀ ਸਿਹਤ ਲਈ ਜ਼ਰੂਰੀ ਆ ਏਜ ਅਕੋਰਡਿੰਗ ਤੇ ਉਹ ਵੀ ਫਿਰ ਉਹਦੇ ਤੇ ਵੀ ਥੋੜ੍ਹਾ ਜਿਹਾ ਚਾਨਣਾ ਪਾਓ ਹੁਣ ਫਿਰ
8: ਹਾਂ ਦੇਖੋ ਪਹਿਲੇ ਕਹਾਂ ਗੇਵੀ ਜੀ ਆਪਣਾ ਇਹ ਆਪਾਂ ਸਬਜੈਕਟ ਕੋਈ ਆਪਾਂ ਤਿਆਰ ਕਰਕੇ ਨਹੀਂ ਲਿਆਉਂਦਾ
6: ਹਾਂਜੀ
8: ਉਹ ਜਿੰਨੀ ਜਿੰਨੀ ਯਾਦ ਆ ਜਾਂਦੀ ਹੈ
6: ਹਾਂਜੀ
8: ਜਿੰਨੀ ਪੜ੍ਹੀ ਆ
6: ਹਾਂਜੀ
8: ਜਾਂ ਜਿੰਨੀ ਖਿਆਲ ਉਦਮ ਧਿਆਨ ਆ ਜਾਂਦਾ
6: ਹਾਂਜੀ
8: ਤੇ ਉਹ ਹੈਗਾ ਵੈਸੇ ਇਹ ਲੰਮੀ ਚੌੜੀ ਲਿਸਟ ਹੁੰਦੀ ਹੈ
6: ਹਾਂਜੀ ਨਹੀਂ ਨਹੀਂ ਤੁਸੀਂ ਦੱਸੋ ਜਿੰਨੀ ਤੁਹਾਨੂੰ ਪਤਾ ਹੈ ਬਾਕੀ ਜਿਵੇਂ ਕਹਿੰਦੇ ਹੁੰਦੇ ਆਪਣੇ ਸਰੋਤਿਆਂ ਨੂੰ ਵੀ ਨੌਲੇਜ ਬਹੁਤ ਹੈ ਜੇ ਹੋ ਸਕਦਾ ਆਪਾਂ ਨੂੰ ਕੋਈ ਕਾਲ ਕਰਕੇ ਹੋਰ ਚਾਨਣਾ ਪਾ ਦੇਣਾ
8: ਜਿਹੜੀ ਨੋਰਮਲ ਹੈ ਜਿਹੜੇ ਆਪਾਂ ਰੋਜ਼ ਹਰ ਰੋਜ਼ ਦੀਆਂ ਚੀਜ਼ਾਂ ਖਾਂਦੇ ਹਾਂ
6: ਹਾਂਜੀ
8: ਆਪਾਂ ਉਹ ਵੇਖ ਲੈਂਦੇ ਹਾਂ
6: ਹਾਂਜੀ
8: ਵੀ ਜੇ ਦੇਖਿਆ ਜਾਵੇ 1 ਗ੍ਰਾਮ ਆਟੇ 'ਚ
6: ਹਾਂਜੀ
8: ਕਣਕ ਦੇ ਆਟੇ 'ਚ 4 ਕੈਲਰੀ ਆ
6: ਹਾਂਜੀ
8: ਮਤਲਬ 1 ਕਿਲੋ 'ਚ 4000 ਹੋ ਗਈ
6: ਹਾਂਜੀ
8: ਹੁਣ ਮਤਲਬ ਕਿਲੋ ਦੀਆਂ ਤੁਸੀਂ ਕਿੰਨੀਆਂ ਰੋਟੀਆਂ ਪਾਉਂਦੇ ਹੋ
6: ਹਾਂਜੀ
8: ਉਸ ਹਿਸਾਬ ਨਾਲ ਹੈ ਕਿਉਂ ਰੋਟੀ ਮੈਂ ਦੇਖਿਆ ਮਤਲਬ ਵੀ ਹਰ ਰੋਜ਼ ਹੀ ਕਿਸੇ ਰੋਟੀ ਦਾ ਛੋਟ ਸਾਈਜ਼ ਵੱਡਾ ਹੁੰਦਾ ਕਿਸੇ ਦਾ ਛੋਟਾ ਹੁੰਦਾ ਵੱਖਰੋ ਵੱਖਰੀ ਹੁੰਦਾ ਨਾ
6: ਹਾਂਜੀ
8: ਹਾਂ ਹੁਣ ਜਿਹੜੀਆਂ ਮਸ਼ੀਨਾਂ ਆ ਗਈਆਂ ਰੋਟੀ ਪਾਉਣੀਆਂ ਉਹਨਾਂ ਉਹ ਸਾਈਜ਼ ਇੱਕੋ ਕੱਢ ਦੇਣ ਅਤੇ ਨਹੀਂ ਜਿਹੜਾ ਮਤਲਬ ਵੀ ਘਰੇ ਰੋਟੀ ਬਣਦੀ ਉਹਦਾ ਉਹਦੇ ਫਰਕ ਹੁੰਦਾ ਸਾਈਜ਼ ਦਾ ਹੈ ਨਾ ਪਰ ਫਿਰ ਵੀ ਤੁਸੀਂ ਦੇਖ ਲਓ ਵੀ 1 ਕਿਲੋ 'ਚ 4000 ਕੈਲਰੀ ਹੈਗੀ ਆ ਤੁਸੀਂ ਹੁਣ ਇਹ ਦੇਖਣਾ ਵੀ 1 ਕਿਲੋ ਦੀਆਂ 20 ਰੋਟੀਆਂ ਬਣਨੀਆਂ ਤਾਂ 200 ਕੈਲਰੀ ਜੂਗਾ ਇੱਕ ਰੋਟੀ 'ਚ ਤੁਸੀਂ 3 ਰੋਟੀਆਂ ਖਾ ਲਈਆਂ 600 ਕੈਲਰੀ ਖਾ ਗਏ
6: ਹਾਂਜੀ
8: ਹੈ ਨਾ ਤੁਸੀਂ ਮਤਲਬ ਵੀ ਰਾਤ ਦੀ ਰੋਟੀ ਵੀ ਖਾਣੀ ਹੈ ਦੁਪਹਿਰੀ ਵੀ ਸਾਰਾ ਕੁਝ ਖਾਣਾ ਹੈ ਜੇ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਗਿਆ ਸੀ ਜੇ 3000 ਕੈਲਰੀ ਤੁਸੀਂ ਐਕਸਟਰਾ ਖਾ ਗਏ
6: ਹਾਂਜੀ
8: 1 ਵੀਕ 'ਚ ਖਾ ਗਏ ਤਾਂ 1 ਹਫ਼ਤੇ ਤੁਹਾਡਾ ਮਤਲਬ 1 ਪਾਉਂਡ ਭਰ ਵੱਜੂ ਜੇ 3000 ਕੈਲਰੀ ਤੁਸੀਂ ਘੱਟ ਖਾਧੀਆਂ
6: ਹਾਂਜੀ
8: 1 ਹਫ਼ਤੇ 'ਚ ਜਾਂ ਮਹੀਨੇ 'ਚ ਤੇ ਤੁਹਾਡਾ 1 ਕਿਲੋ ਭਾਰ ਘੱਟ ਜਾਊ
6: ਅੱਛਾ ਜੀ
8: ਮਤਲਬ 3000 ਨਾਲ ਇਹ ਗੱਲ ਹੈਗੀ ਇੱਥੇ ਸਾਰੀ ਹੈ ਨਾ ਜਿਵੇਂ ਪਹਿਲਾਂ ਆਪਾਂ ਮੈਂ ਦੱਸ ਕੇ ਗਏ ਵੀ ਜੇ 1 ਮਿੰਟ ਜੇ 10 ਮਿੰਟ ਦੇ ਵਿੱਚ 1 ਕਿਲੋਮੀਟਰ 'ਚ ਕੈਲਰੀ ਮੱਚਣੀ ਆ 60 ਉਹ ਜੇ ਹੁਣ ਤੁਸੀਂ ਮਤਲਬ ਵੀ ਕਿਲੋਮੀਟਰ ਮਤਲਬ ਵੀ 10 ਮਿੰਟ 10 ਮਿੰਟ 'ਚ ਕੱਢਦੇ ਹੌਲੀ ਹੌਲੀ ਆਮ ਨੋਰਮਲ ਚਾਲ ਆਪਣੀ
6: ਹਾਂਜੀ
8: ਹੈ ਨਾ 15 ਮਿੰਟਾਂ 'ਚ ਮਿਲ ਜਾਣਾ ਫਿਰ ਤਾਂ ਉਹ ਤੁਹਾਡੀਆਂ ਮਤਲਬ ਵੀ 6 ਮੱਚ ਗਈਆਂ ਜੇ ਤੁਸੀਂ ਭੱਜ ਕੇ 5 ਮਿੰਟਾਂ 'ਚ ਕਿਲੋਮੀਟਰ ਕਰ ਲਏ ਤਾਂ ਫਿਰ 12 ਮੱਚ ਗਈਆਂ ਇਹ ਵਿੱਚ ਅੱਛਾ ਇਹ ਨਾ ਦੇਖੋ ਮੈਂ ਵਿੱਚ ਵਿੱਚ ਮੀਲ ਕਹਿ ਜਾਂਦਾ ਵਿੱਚ ਵਿੱਚ ਕਿਲੋਮੀਟਰ ਆ ਵਿੱਚ ਕਿਲੋਮੀਟਰ ਕਹਿ ਦਿੰਦਾ ਇਹ ਨਾ ਮਤਲਬ ਸਾਡੀ ਬਹੁਤ ਵੱਡੀ ਸਮੱਸਿਆ ਜਿਹੜੀ ਅਸੀਂ 1950 ਦੇ ਇਰਦ ਗਿਰਦ ਜੰਮੇ ਵੇ ਹਾਂ ਜਦੋਂ ਮੈਂ ਕੈਨੇਡਾ ਆਇਆ ਉਦੋਂ ਇੰਡੀਆ ਦੇ ਵਿੱਚ ਮੀਲ ਸੀ
6: ਅੱਛਾ
8: ਕਿਲੋਮੀਟਰ ਹੈ ਨਹੀਂ ਸੀ ਹੈ ਨਾ ਵੀ ਫਲਾਨਾ ਸ਼ਹਿਰ ਦਾ ਸਾਡਾ ਬਠਿੰਡਾ 10 ਕਿਲੋਮੀਟਰ ਸਾਡੇ ਪਿੰਡ ਤੋਂ ਅਸੀਂ ਮੀਲਾਂ 'ਚ ਗਿਣਦੇ ਸੀ ਨਸਾਣਾ ਸਾਥੋਂ ਮਤਲਬ 7 ਕਿਲੋਮੀਟਰ ਹੈ
6: ਹਾਂਜੀ
8: ਹੈ ਨਾ ਮਤਲਬ ਰਾਮਪੁਰਾ ਸਾਥੋਂ 10 ਮੀਲ ਹੈ
6: ਹਾਂਜੀ
8: ਅਸੀਂ ਮੀਲਾਂ 'ਚ ਗਿਣਦੇ ਸੀ ਜਿਹੜਾ ਭਾਰ ਸੀਗਾ ਉਹਨੂੰ ਅਸੀਂ ਸ਼ੇਰਾਂ 'ਤੇ ਗਿਣਦੇ ਸੀ ਪਾਈਆ ਸ਼ੇਰ ਦਸੇਰ ਪਸੇਰੀ ਮਣ ਉਹ ਹੈ ਨਾ ਇਹ ਉਹਦੇ 'ਚ ਅਸੀਂ ਗਿਣਦੇ ਸੀ ਠੀਕ ਆ ਨਾ ਵੀ 40 ਕਿਲੋ ਦਾ ਮਣ ਹੁੰਦਾ
6: ਹਾਂਜੀ
8: ਹੈ ਨਾ ਵੀ 500 ਦੀ ਪਸੇਰੀ ਹੁੰਦੀ ਹੈ ਅਸੀਂ ਉਵੇਂ ਗਿਣਦੇ ਸੀ ਜਦੋਂ ਮੈਂ ਕੈਨੇਡਾ ਆ ਗਿਆ ਇੱਥੇ ਅਚਨਚੇਤ ਪਾਉਂਡ ਸੀਗੇ
6: ਹਾਂਜੀ
8: ਮਤਲਬ ਦੇਖੋ ਮਤਲਬ ਕਿਵੇਂ ਮਤਲਬ ਬਦਲਦਾ ਕੰਮ ਉਹ ਦਿਮਾਗ ਦੇ ਵਿੱਚ ਉਹਦਾ ਸੇਰ ਤੇ ਅੱਧ ਸੇਰ ਤੇ ਸ਼ਟਾਂਕ ਤੇ ਪਾਈਆ ਉਹ ਨਹੀਂ ਸੀ ਨਿਕਲਦੇ ਇੱਥੇ ਆ ਕੇ ਪਾਉਂਡ ਯਾਦ ਕਰਨੇ ਪੈ ਗਏ ਵੀ 7.5 ਸ਼ਟਾਂਕਾਂ ਦਾ ਪਾਉਂਡ ਹੁੰਦਾ ਫਿਰ ਹੋਰ ਤਰੀਕੇ ਨਾਲ ਮਤੇ ਚੱਲਣਾ ਪਿਆ ਅੱਛਾ ਇੱਥੇ ਉਦੋਂ ਇੱਥੇ ਵੀ ਮੀਲ ਸੀਗੇ
6: ਹਾਂਜੀ
8: ਉੱਥੇ ਇੰਡੀਆ ਦੇ 1 ਕਿਲੋਮੀਟਰ ਆ ਗਏ ਸੀ ਜਦੋਂ ਮੈਂ ਆਇਆ 1 ਕਿਲੋਮੀਟਰ ਚੱਲ ਪਏ ਸੀ ਤੇ ਜਦੋਂ ਮੈਂ ਕੈਨੇਡਾ ਆਇਆ 1972 'ਚ ਇੱਥੇ ਮੀਲ ਚੱਲਦੇ ਸੀ
6: ਹਾਂਜੀ
8: ਹੈ ਨਾ ਜੇ ਅਮੈਰੀਕਾ ਜਾਂ ਅਮੈਰੀਕਾ ਜਾਜੀ ਮੀਲ ਚੱਲਦੇ ਆ ਜਦੋਂ ਇੱਥੇ ਮਤਲਬ ਇੱਥੇ ਉਦੋਂ ਮਤਲਬ ਵੀ ਇੱਥੇ ਉੱਧਰ ਤਾਂ ਆਪਣਾ ਸੇਰ ਪਾਈਆ ਪਸੇਰੀ ਵਾਲਾ ਕੰਮ ਨਿਕਲ ਕੇ ਮਤਲਬ ਪਾਉਂਡਾਂ 'ਚ ਆ ਗਿਆ
6: ਹਾਂ
8: 1 ਪਾਉਂਡ 2 ਪਾਉਂਡ ਉਧਰੋਂ ਮਤਲਬ ਜਿਹੜਾ ਸੀਗਾ ਕੰਮ ਸਿਰ ਤੋਂ ਉੱਥੋਂ ਕਿਲੋਮੀਟਰਾਂ ਦੇ ਵਿੱਚੋਂ ਆਏ ਸੀਗੇ ਇੱਥੇ ਗਹਾਮੀਲ ਫਿਰ ਆ ਗਏ ਕਾਫੀ ਦੇਰ ਬਾਅਦ ਕਿਲੋਮੀਟਰ ਆ ਗਏ ਇੱਥੇ ਨਾ ਫਿਰ ਕਾਫੀ ਦੇਰ ਬਾਅਦ ਇੱਥੇ ਕਿਲੋ ਆਏ ਉਦੋਂ ਸਾਨੂੰ ਅੱਧ ਪੱਕ ਗਈ ਪਾਉਣ ਦੀ ਹੁਣ ਵੀ ਜਦੋਂ ਇੰਡੀਆ ਜਾ ਕੇ ਤਾਂ ਉੱਥੇ ਕਹਿ ਦੇ ਜਿਹੜਾ ਤੂੰ ਐਂ ਕਰ ਵੀ ਭਾਵੇਂ ਕਹਿ ਦੋ ਪਾਉਂਡ ਗੰਢੇ ਕਰਦੇ ਉਹ ਦੁਕਾਨਦਾਰ ਝਾਦਾ ਮੂੰਹ ਕਰਨੀ ਵੀ ਯਾਰ ਬੰਦਾ ਕਿੱਥੋਂ ਆਇਆ ਹੈ ਨਾ ਵੀ ਪਾਉਂਡ ਤਾਂ ਤੁਸੀਂ ਸੁਣਿਆ ਹੀ ਨੀ ਖਾਸ ਕਰਕੇ ਜਿਹੜੀ ਨਵੀਂ ਜਨਰੇਸ਼ਨ ਹੈ ਜੇ ਉਹਨੂੰ ਕਹਿ ਦਈਏ ਯਾਰ ਮਤਲਬ ਵੀ ਐਂ ਕਰੀ ਵਾ ਤੂੰ 4 ਪਾਉਂਡ ਮਤਲਬ ਵੀ ਐਪਲ ਦੇ ਦੇ ਉਹ ਮੂੰਹ ਨੀ ਝਾਦਾ ਵੀ ਪਾਉਂਡ ਕੀ ਹੋਇਆ ਮੈਨੂੰ ਤਾਂ ਇਹ ਨੀ ਪਤਾ ਉਹ ਅੰਕਲ ਜੀ ਕੀ ਕਿਹਾ ਸੀ ਉਹ ਮੈਂ ਕਹਿੰਦੇ ਕਿਲੋ ਲਾ ਲਾ ਤੂੰ ਕਿਲੋ 2 ਕਿਲੋ ਕਰ ਲਾ ਆਪਦੇ ਹਿਸਾਬ ਨਾਲ ਕਰ ਲਾ ਮਤਲਬ ਇਹ ਜਿਹੜੀ ਹੈ ਨਾ ਸਮੱਸਿਆ ਕਿਤੇ ਨਾ ਕਿਤੇ ਬਣ ਜਾਂਦੀ ਹੈ
6: ਇੱਥੇ ਆ ਕੇ ਵੀ ਜਦੋਂ ਆਪਾਂ ਕਹਿੰਦੇ ਹੁੰਦੇ ਸੀ ਜਿਵੇਂ ਕਿ ਮਠਿਆਈ ਦੀ ਦੁਕਾਨ ਦੇਣਾ ਉਹਨਾਂ ਨੇ ਕਹਿਣਾ ਵੀ ਕਿੰਨੇ ਪਾਉਂਡ ਲੈਣੀ ਹੈ ਜੀ ਉਹ 6-6-5 ਪੈਦਾ ਹੀ ਹੁਣ ਪਾਉਂਡ ਪਤਾ ਨਹੀਂ ਕਿੰਨੀ ਹੋਊਗੀ
8: ਪਾਉਂਡ ਕਿੰਨੀ ਹੋਊ ਖਾਸ ਕਰਕੇ ਇੰਡੀਆ ਦੇ ਵਿੱਚ ਤਾਂ ਬਹੁਤ ਹੀ ਮਤਲਬ ਸਮੱਸਿਆ ਨਾ ਇਹ ਜਦੋਂ ਕਿਸੇ ਨੂੰ ਕਹਿਣੇ ਮਤਲਬ ਵੀ 4 ਪਾਉਂਡ ਬਰਫੀ ਦੇ ਦੇ ਤੇ ਉਹ ਚੱਕੂਗਾ ਵੀ ਪਾਉਂਡ ਮੇਰੇ ਕੋਲ ਵੱਟਾ ਹੀ ਹੈ ਨੀ ਪਾਉਂਡ ਇਹ ਮਤਲਬ ਜਦੋਂ ਤੁਸੀਂ ਮਾਈਗ੍ਰੇਟ ਕਰਦੇ ਹੋ
6: ਹਾਂਜੀ
8: ਇੱਕ ਉਮਰ ਤੋਂ ਦੂਜੀ ਉਮਰ ਤੇ ਪਲੱਸ ਮਤਲਬ ਇੱਕ ਥਾਂ ਤੋਂ ਦੂਜੀ ਜਗ੍ਹਾ ਇੱਕ ਘੰਟੇ ਦੂਜੀ ਜਗ੍ਹਾ ਜਾਂਦੇ ਹੋ ਤੇ ਤੁਹਾਨੂੰ ਨਾ ਜਦੋਂ ਤੁਹਾਨੂੰ ਉਹਦੀ ਆਦਤ ਪੈਂਦੀ ਹੈ ਉਦੋਂ ਉਹ ਚੀਜ਼ ਬਦਲ ਜਾਂਦੀ ਹੈ
6: ਹਨਾ
8: ਜੇ ਪਹਿਲਾਂ ਉੱਥੇ ਸਾਡੇ ਮਤਲਬ ਵੀ ਪਾਈ ਆ ਸੇਰ ਦੁਸੇਰ ਤੇ ਪਸੇਰੀ ਸੀ ਇੱਥੇ ਆਏ ਤਾਂ ਪਾਉਂਡ ਹੋ ਗਏ ਹੈ ਫਿਰ ਵੀ ਇੱਥੇ ਕਿਲੋ ਆ ਗਏ ਫਿਰ ਉਹੀ ਸਾਨੂੰ ਆਦਤ ਪੱਕ ਗਈ ਪਿਛਲੇ 25-30 ਸਾਲਾਂ 'ਚ
6: ਹੈਨਾ
8: ਵੀ ਪਾਉਂਡ ਕਹਿਣ ਦੀ ਹੁਣ ਉਹ ਕਿਲੋ ਮੂੰਹ 'ਤੇ ਨਹੀਂ ਚੜ੍ਹਦਾ ਹੈਨਾ ਤੇ ਉਹ ਕਿਲੋਮੀਟਰ ਤੇ ਮੀਲ ਦਾ ਸਾਡੇ ਪ੍ਰੋਬਲਮ ਹੋਈ
6: ਹਨਾ
8: ਉੱਥੋਂ ਮਤਲਬ ਵੀ ਮੀਲਾਂ ਤੋਂ ਕਿਲੋਮੀਟਰ ਸੀ ਇੱਥੇ ਗਾਹਾਂ ਫੇਰ ਮੀਲ ਸੀਗੇ ਫਿਰ ਹੁਣ ਫਿਰ ਕਿਲੋਮੀਟਰ ਹੋ ਗਏ ਜਾਣੀ ਕਿ ਤੁਹਾਨੂੰ ਟਾਈਮ ਲੱਗਦਾ ਉਹ ਚੀਜ਼ ਨੂੰ ਤੇ ਇਸ ਕਰਕੇ ਮੈਂ ਜਦੋਂ ਨਾਲ ਕਿਲੋਮੀਟਰ ਜਾਂ ਮੀਲ ਦਾ ਦਿੰਦਾ ਹੈ ਮਤਲਬ ਹਵਾਲਾ ਵੀ ਮੀਲ ਤੇ ਉਹ ਸਾਡੇ ਦਿਮਾਗ 'ਚ ਵੀ ਮੀਲ ਹੀ ਹੈ ਕਿਲੋਮੀਟਰ ਹੀ ਨੇ ਵੀ ਇੱਕ ਮੀਲ ਦੇ ਇੱਕ ਮੀਲ ਬੰਦਾ ਤੁਰੂਗਾ 15 ਮਿੰਟਾਂ 'ਚ ਬੰਦਾ ਮੀਲ ਤੁਰੂਗਾ ਤੇ ਤੁਹਾਡੀ 15-6 90 ਕੈਲੇ ਜੀ ਮੱਚਣਗੀਆਂ ਜੇ ਉਹੀ ਤੁਸੀਂ ਮਤਲਬ ਵੀ ਮੀਲ ਨੂੰ 8-7 ਮਿੰਟਾਂ 'ਚ ਭੱਜ ਕੇ ਕੱਢਦੇ ਹੋ ਤੇ ਫਿਰ ਤੁਹਾਡਾ ਮਤਲਬ ਉਹ ਡਬਲ ਹੋ ਜੂ ਕੈਲਰੀ ਹੈ ਨਾ ਹੁਣ ਤੁਸੀਂ ਗੱਲ ਪੁੱਛੀ ਵੀ ਕੈਲਰੀ ਨੂੰ ਮਿਣਿਆ ਕਿਵੇਂ ਜਾਂਦਾ ਆਪਾਂ ਹੁਣ ਗੱਲ ਕੀਤੀ ਸੀ ਵੀ 1 ਗ੍ਰਾਮ ਆਟੇ 'ਚ 4 ਕੈਲਰੀ ਹੈ
6: ਹਾਂਜੀ
8: ਤੇ ਕਿਲੋ 'ਚ ਹੋਊਗੀ 4000
6: ਹਾਂਜੀ
8: ਤੇ ਹੁਣ ਕਿਲੋ ਆਟੇ ਦੀਆਂ ਤੁਸੀਂ ਕਿੰਨੀਆਂ ਰੋਟੀਆਂ ਬਣਾਉਂਦੇ ਹੋ
6: ਹਾਂਜੀ
8: ਡਿਪੈਂਡ ਤੁਹਾਡੇ 'ਤੇ ਕਰਦਾ
6: ਹਾਂਜੀ
8: ਹੈ ਨਾ ਇਹ ਨਹੀਂ ਕਿਉਂਕਿ ਹਰ ਇੱਕ ਰੋਟੀ ਇੱਕੋ ਜਿਹੀ ਨਹੀਂ ਹੁੰਦੀ ਹੈ ਨਾ ਕਿਉਂਕਿ ਵੱਡੀ ਵੀ ਹੁੰਦੀ ਹੈ ਛੋਟੀ ਵੀ ਹੁੰਦੀ ਹੈ ਅਤੇ ਉਸ ਹਿਸਾਬ ਨਾਲ ਤੁਸੀਂ ਦੇਖ ਲਓ ਕਿ ਤੁਸੀਂ ਰੋਟੀ ਕਿੰਨੀ ਖਾ ਕੇ ਅਤੇ ਕਿੰਨੀ ਤੁਸੀਂ ਆਪਦੇ ਕੈਲੇ ਨੂੰ ਆਪ ਹੀ ਜੱਜ ਕਰ ਲਓ
6: ਹਾਂਜੀ
8: ਫਿਰ ਆਪਾਂ ਜਿਹੜਾ ਘਿਓ ਖਾਂਦੇ ਹਾਂ ਨਾਲ 1 ਗ੍ਰਾਮ ਘਿਓ ਦੇ ਵਿੱਚ
6: ਹਾਂਜੀ
8: 1 ਗ੍ਰਾਮ ਘਿਓ ਦੇ ਵਿੱਚ 9 ਕੈਲਰੀ ਹੈ
6: ਅੱਛਾ
8: ਅਤੇ 1 ਚਮਚੇ ਦੇ ਵਿੱਚ ਮਤਲਬ ਵੀ 10 ਗ੍ਰਾਮ ਘਿਓ ਪੈ ਜਾਂਦਾ ਆਰਾਮ ਨਾਲ
6: ਓਕੇ
8: ਮਤਲਬ ਜੇ ਛੋਟਾ ਚਮਚਾ ਨਾ 10 ਗ੍ਰਾਮ ਘਿਓ ਪੈ ਗਿਆ ਅਤੇ ਸਿੱਧਾ ਹੀ 90 ਕੈਲਰੀ ਹੋ ਗਈਆਂ
6: 90 ਕੈਲਰੀਆਂ ਸਿੱਧੀਆਂ ਉੱਥੋਂ ਵੱਧ ਗਈਆਂ
8: ਸਿੱਧੀਆਂ ਹੋ ਗਈਆਂ 1 ਚਮਚਾ ਘਿਓ 'ਚ ਰਾਈਟ ਜੇ ਤੁਸੀਂ 1 ਬਦਾਮ ਖਾਂਦੇ ਹੋ ਬ੍ਰੇਕਫਾਸਟ ਵਿੱਚ ਅਤੇ 1 ਬਦਾਮ ਦੇ ਬਦਾਮ 'ਚ 7 ਕੈਲਰੀ ਆ
6: ਅੱਛਾ ਜੀ
8: ਹੈ ਨਾ ਜੇ ਤੁਸੀਂ ਮੈਂ 4 ਬਦਾਮ ਖਾ ਲਏ ਤਾਂ 28-30 ਕੈਲਰੀ ਤੁਸੀਂ ਬਦਾਮ 'ਚ ਖਾ ਗਏ ਮਤਲਬ ਇਸ ਕਰਕੇ ਇਹ ਮਤਲਬ ਵੀ ਹੈਗਾ ਮਤਲਬ ਮੇਰੇ ਕੋਲ ਸੀਗਾ ਆਪਾਂ ਵੀ ਸਾਰੀਆਂ ਕੈਲਰੀ ਮੂੰਗਫਲੀ 'ਚ ਕਿੰਨੀ ਹੈ ਇਹਦੇ 'ਚ ਕਿੰਨੀ ਹੈ ਇੱਕ ਸੰਤਰੀ 'ਚ ਕਿੰਨੀ ਹੈ ਕੇਲੇ 'ਚ ਕਿੰਨੀ ਹੈ ਅੱਡੋ ਅੱਡੀ ਜਿਹ 'ਚ ਸ਼ੂਗਰ ਜ਼ਿਆਦਾ ਹੈ ਕੈਲਰੀ ਜ਼ਿਆਦਾ ਹੈ ਠੀਕ ਹੈ ਮਤਲਬ ਵੀ 1 ਗ੍ਰਾਮ ਪਿਓਰ ਸ਼ੂਗਰ ਦੇ ਵਿੱਚ ਘਿਓ ਜਿੰਨੀਆਂ ਕੈਲਰੀਆਂ ਆਲਮੋਸਟ
6: ਹਾਂਜੀ
8: ਮਤਲਬ ਤਕਰੀਬਨ ਜੇ ਮਤਲਬ ਵੀ ਦੇਖਿਆ ਜਾਵੇ ਤਾਂ ਹੈ ਨਾ ਸੋ ਇਸ ਕਰਕੇ ਜਿਹੜੇ ਬੰਦੇ ਖੰਡ ਛੱਡ ਜਾਂਦੇ ਆ ਮਿੱਠਾ ਘੱਟ ਕਰਦੇ ਆ ਉਹਨਾਂ ਦਾ ਭਾਰ ਛੇਤੀ ਘੱਟਦਾ ਘਿਓ ਖਾਣਾ ਛੱਡ ਦਿੰਦੇ ਆ ਕਰਦੇ ਆ ਆਟਾ ਹਾ ਕਾਰਬੋਹਾਈਡਰੇਟ ਆ ਜਿਹੜਾ ਆਟਾ ਇਹਨੂੰ ਘੱਟ ਖਾਣਾ ਕਰ ਦਿੰਦੇ ਆ ਬੰਦਿਆਂ ਦਾ ਉਹਨਾਂ ਦਾ ਭਾਰ ਘੱਟ ਜਾਂਦਾ ਭਾਰ ਕੰਟਰੋਲ 'ਚ ਰਹਿਣਾ ਰਹਿ ਜਾਂਦਾ ਮੈਨੂੰ 20 ਸਾਲ ਹੋ ਗਏ ਮੇਰਾ 170 ਪਾਉਂਡ ਭਾਰ ਹੈ
6: ਅੱਛਾ
8: ਮੈਂ ਪਾਉਂਡਾਂ ਦੀ ਫਿਰ ਗੱਲ ਕਰ ਗਿਆ ਕਿਲੋ ਦੀ ਗੱਲ ਨਹੀਂ ਕੀਤੀ ਹੈ ਨਾ
6: ਹਾਂਜੀ
8: ਕਿਉਂਕਿ ਜਿਹੜੀ ਮਸ਼ੀਨ 'ਤੇ ਭਾਰ ਤੋਲੀ ਦਾ ਹੈ ਪਾਉਂਡਾਂ 'ਚ ਉਹ ਮੇਰਾ ਪਿਛਲੇ 20 ਸਾਲਾਂ ਤੋਂ 170-171 ਜਦੋਂ ਮੈਂ ਇੰਡੀਆ ਜਾਵਾਂ ਅਤੇ ਮੇਰਾ 4 ਕੁ ਪਾਉਂਡ ਘੱਟ ਜਾਂਦਾ
6: ਅੱਛਾ
8: ਉਹ ਤੁਰਾ ਫੇਰਾ ਜ਼ਿਆਦਾ ਹੁੰਦਾ ਖਾਣ ਪੀਣ ਨੂੰ ਘੱਟ ਮਿਲਦਾ ਰਾਈਟ ਮਤਲਬ ਵੀ ਲਿਮਿਟਡ ਹੁੰਦਾ ਇੱਥੇ ਮਤਲਬ ਵੀ ਤੁਹਾਡੇ ਮੂਹਰੇ ਫਰੂਟ ਵੀ ਪਿਆ ਇੱਥੇ ਤੁਹਾਡੇ ਮੂਹਰੇ ਫਰਿੱਜ ਵੀ ਖੁੱਲ੍ਹਾ ਤੁਹਾਡੇ ਮੈਂ ਸਾਰਾ ਕੁਛ ਹੀ ਅਵੇਲੇਬਲ ਹੈ ਜਦੋਂ ਮਾੜੀ ਜਿਹੀ ਭੁੱਖ ਲਈ ਮਤਲਬ ਤੁਸੀਂ ਖਾ ਪੀ ਲੈ ਕੁ ਨਾ
6: ਹਾਂਜੀ
8: ਸੋ ਉੱਥੇ ਜਾ ਕੇ 4-4 ਕੁ ਪਾਉਂਡ ਘੱਟ ਜਾਂਦਾ ਇੱਥੇ ਆ ਕੇ ਫਿਰ ਉੱਥੇ ਮਤਲਬ 2-3 ਮਹੀਨੇ 'ਚ 170 ਦੇ ਜਾਣਾ ਪਰ 170-171 ਮੇਰਾ ਪਿਛਲੇ 20 ਸਾਲ ਤੋਂ ਭਾਰ ਖੜਿਆ
6: ਹਾਂਜੀ
8: ਨਾ ਵਧਿਆ ਨਾ ਘਟਿਆ
6: ਅੱਛਾ ਜੀ ਕਾਲਰ ਲੈ ਲਗੇ ਹਾਂਜੀ ਤੁਸੀਂ ਆਉਣੇ ਰਹੋ ਜੀ
10: ਹੈਲੋ
6: ਹਾਂਜੀ ਆਉਣੇ ਰਹੋ ਜੀ
10: ਸੀਗੀ
8: ਇਹ ਨਾ ਗੱਲ ਵੈਸੇ ਦੇਖੋ ਉਹਨਾਂ ਨੂੰ ਇਹ ਪਤਾ ਵੀ ਪਬਲਿਕ ਸਾਡੇ ਨਾਲ ਹੀ ਨਹੀਂ ਪੰਜਾਬ ਦੇ ਵਿੱਚ ਤੇ ਹੁਣ ਈਡੀ ਦਾ ਤੇ ਬੰਗਾਲ ਦੇ ਵਿੱਚ ਇਲੈਕਸ਼ਨ ਤੋਂ ਦੋ ਮਹੀਨੇ ਪਹਿਲਾਂ ਈਡੀ ਦੇ ਛਾਪੇ ਮਾਰ ਕੇ ਮਮਤਾ ਬੈਨਰਜੀ ਦਾ ਬੁਰਾ ਹਾਲ ਕਰਕੇ ਉਹ ਚੋਣਾਂ ਜਿੱਤ ਲਈਆਂ। ਦਿੱਲੀ ਦੇ ਵਿੱਚ ਸਾਰੇ ਨੂੰ ਸ਼ੋਧੀ ਕੇਜਰੀਵਾਲੀਆਂ ਨੂੰ ਅੰਦਰ ਧੱਕ ਕੇ ਦੋ ਮਹੀਨੇ ਪਹਿਲਾਂ ਵੋਟਾਂ ਜਿੱਤ ਲਈਆਂ। ਗੁਜਰਾ ਆਪਣਾ ਉਹਦੇ ਚ ਮਹਾਰਾਸ਼ਟਰ ਦੇ ਵਿੱਚ ਉਹ ਜਿਹੜੇ ਸੀਗੇ ਆਪਣੇ ਆਪਣੇ ਦੂਜੀ ਵਿਰੋਧੀ ਪਾਰਟੀ ਸੀ ਉਹਨਾਂ ਦੀਆਂ ਉਹਨਾਂ ਨੂੰ ਅੰਦਰ ਧੱਕ ਕੇ ਸਾਰਿਆਂ ਨੂੰ ਦੋ ਮਹੀਨੇ ਪਹਿਲਾਂ ਉਹਨਾਂ ਦੇ ਈਡੀ ਦੇ ਅਤੇ ਆਪਣੇ ਦੇ ਛਾਪੇ ਮਰਵਾ ਕੇ ਏਜੰਸੀਆਂ ਦੇ ਅਤੇ ਉਹ ਉਹਨਾਂ ਨੂੰ ਉਹ ਚੋਣਾਂ ਜਿੱਤ ਲਈਆਂ। ਹਰਿਆਣੇ ਦੇ ਵਿੱਚ ਇਹਨਾਂ ਨੇ ਸੇਮ ਕੀਤਾ, ਦੋ ਮਹੀਨੇ ਰਹਿੰਦੇ ਸੀ ਵੋਟਾਂ ਪੈਣ 'ਚ ਅਤੇ ਇਹਨਾਂ ਨੇ ਮਤਲਬ ਈਡੀ ਦੇ ਅਤੇ ਉਹ CBI ਦੇ ਛਾਪੇ ਮਰਵਾ ਕੇ ਇਨਕਮ ਟੈਕਸ ਦੇ ਅਤੇ ਹੋਰ ਅੱਡੋ ਅੱਡੀ ਕਰਕੇ ਲੱਭਿਆ ਕੁਛ ਵੀ ਨਹੀਂ, ਸਜ਼ਾ ਕਿਸੇ ਨੂੰ ਨਹੀਂ ਹੋਈ। ਬਸ ਉਹਦਾ ਕਿ ਲੋਕਾਂ ਦੇ ਮਨਾਂ ਦੇ ਵਿੱਚ ਮਤਲਬ ਵੀ ਪਾਉਣਾ ਸੀ, ਉਹਨਾਂ ਨੇ ਡਰ ਪਾਉਣਾ ਸੀ ਪਾ ਕੇ ਅਤੇ ਡਰਾ ਕੇ ਮਤਲਬ ਉਹ ਤਿੰਨ ਚਾਰ ਸਟੇਟਾਂ ਦੇ ਵਿੱਚੋਂ ਇਹ ਸਰਕਾਰ ਬਣ ਗਈ। ਇਹੀ ਹੁਣ ਫਾਰਮੂਲਾ ਪੰਜਾਬ 'ਤੇ ਸ਼ੁਰੂ ਕਰ ਲਿਆ ਉਹਨਾਂ ਨੇ ਵੀ ਜੇ ਭ੍ਰਿਸ਼ਟਾਚਾਰ ਹੁੰਦਾ ਸੀਗਾ ਤਾਂ ਤੁਹਾਨੂੰ 4.5 ਸਾਲ ਤੋਂ ਨਹੀਂ ਪਤਾ, ਐਂ ਤੁਸੀਂ ਵੋਟਾਂ ਦੇ ਨੇੜੇ ਆ ਕੇ ਦੋ ਮਹੀਨੇ ਤੁਸੀਂ ਬੰਦਿਆਂ ਨੂੰ ਫੜਨ ਲੱਗੇ ਹੋ, ਫਿਰ ਮਿਲਿਆ ਕੁਛ ਨਹੀਂ ਹੈ ਨਾ। ਭਗਵੰਤ ਮਾਨ ਕਹਿੰਦੇ ਇਹਨਾਂ ਦੇ ਅਸਰ ਡੱਕਾ ਨਹੀਂ ਲੱਗਿਆ, FIR ਕੱਟਤੀ। FIR ਕੱਟਣ ਨਾਲ ਕੋਈ ਬੰਦਾ ਮਤਲਬ ਦੋਸ਼ੀ ਨਹੀਂ ਸਾਬਤ ਹੋ ਜਾਂਦਾ, ਉਹ ਕੇਸ ਚੱਲੂਗਾ ਹੋਊਗਾ। ਮੈਂ ਕਹਿੰਦਾ ਵੀ ਜੇ ਉਹਨਾਂ ਨੇ ਕੋਈ ਵਾਕਈ ਭ੍ਰਿਸ਼ਟਾਚਾਰ ਕੀਤਾ ਤਾਂ ਉਹਨਾਂ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ, ਅਤੇ ਜੇ ਨਹੀਂ ਕੀਤਾ ਇਹ ਮੁੜ ਛੜ ਅੰਤਰ ਹੈ। ਮਤਲਬ ਵੀ ਬੇਸ਼ੀਬਾ ਵੀ ਜਿਵੇਂ 3-4 ਸਟੇਟਾਂ ਦੇ ਵਿੱਚ ਅਸੀਂ ਇੱਕ ਛੱਤੀਸਗੜ੍ਹ ਸੀਗੇ ਕਿੱਥੇ ਸੀ ਉੱਥੇ ਵੀ 5 ਸਟੇਟਾਂ ਦੇ ਵਿੱਚ ਇਹਨਾਂ ਨੇ ਚੋਣਾਂ ਤੋਂ 2 ਮਹੀਨੇ ਪਹਿਲਾਂ ਰੇਡ ਕਰਕੇ ਵੱਡੇ ਵੱਡੇ ਲੀਡਰ ਨੂੰ ਅੰਦਰ ਧੱਕ ਕੇ ਡਰਾ ਕੇ ਜਿਹੜੇ ਮਤਲਬ ਚੰਗੇ ਸਿੰਘ ਵਾਲਾ ਅਫਸਰ ਸੀਗੇ IPS IAS ਸੀਗੇ ਉਹਨਾਂ ਨੂੰ ਫੜ ਕੇ ਅਤੇ ਉਹਨਾਂ ਨੇ ਚੋਣਾਂ ਜਿੱਤ ਲਈਆਂ। ਇਹਨਾਂ ਨੂੰ ਹੁਣ ਇਹ ਮੂੰਹ ਆ ਵੀ ਪੰਜਾਬ ਦੇ ਵਿੱਚ ਵੀ ਸ਼ਾਇਦ ਇਹ ਫਾਰਮੂਲਾ ਚੱਲ ਜਾਓ, ਹੋਰ ਗੱਲ ਕੁਛ ਵੀ ਨਹੀਂ ਹੈ ਨਾ।
10: ਬਿਲਕੁਲ ਜੀ ਬਿਲਕੁਲ, ਅਤੇ ਗੱਲਾਂ ਬਾਤਾਂ ਜਾਰੀ ਰਹਿਣੀਆਂ। ਨਿੱਕੀ ਜੀ ਬ੍ਰੇਕ ਲੈ ਲੈਕੇ ਜਾਣਾ ਕਿਤੇ ਨਹੀਂ, ਨਿੱਕੀ ਜੀ ਬ੍ਰੇਕ ਤੋਂ ਬਾਅਦ ਰੂਬਰੂ ਹੁੰਦੇ ਹਾਂ ਜੀ, ਬਣੇ ਰਹੋ ਰੇਡੀਓ ਧਮਾਲ ਦੇ ਨਾਲ।
11: ਸਿਗਰੀ ਇੰਡੀਅਨ ਬਿਸਤਰੋ, ਅਮੇਜ਼ਿੰਗ ਫਾਈਨ ਡਾਈਨ ਐਕਸਪੀਰੀਅੰਸ, ਇੰਜੋਏ ਕਰੋ ਇਹਨਾਂ ਦਾ ਸਪੈਸ਼ਲ ਲੰਚ, ਤੰਦੂਰੀ ਪਰਾਂਠੇ ਤੇ ਅੰਮ੍ਰਿਤਸਰੀ ਕੁਲਚੇ ਸ਼ਾਮ 4 ਤੱਕ। ਇਸ ਦੇ ਨਾਲ ਨਾਲ ਇੰਡੋ ਚਾਈਨੀਜ਼ ਮੈਨਿਊ ਵੀ, ਤੇ ਇਹਨਾਂ ਦੇ ਫੇਮਸ ਤੰਦੂਰੀ ਐਪੇਟਾਈਜ਼ਰਸ ਦਾ ਤਾਂ ਜਵਾਬ ਹੀ ਨਹੀਂ, ਹਰ ਚੀਜ਼ ਤੁਹਾਡੇ ਆਰਡਰ ਤੇ ਬਿਲਕੁਲ ਫਰੈਸ਼ ਬਣਾਈ ਜਾਂਦੀ ਹੈ। ਤੇ ਜੇ ਇਹਨਾਂ ਦੀ ਫੇਮਸ ਬਿਰਿਆਨੀ, ਪਨੀਰ ਟਿੱਕਾ ਮਸਾਲਾ, ਗੋਟ ਕਰੀ, ਬਟਰ ਚਿਕਨ ਨਾ ਖਾਦੇ ਤੇ ਕੀ ਖਾਦਾ। 7 ਅ ਵੀਕ, 11 AM ਟੂ 10:30 PM, 55 ਵਾਟਰਫੋਰਡ ਗ੍ਰੀਨ ਕਾਮਨ। ਡਾਈਨ ਇਨ ਜਾਂ ਟੇਕ ਆਊਟ ਲਈ ਕਾਲ ਕਰੋ 204-777-3300।
12: ਟ੍ਰੈਵਲ ਦਾ ਪਲਾਨ ਹੈ, ਵੀਜ਼ਾ ਦੀ ਟੈਨਸ਼ਨ ਹੈ ਜਾਂ ਇੰਸ਼ੋਰੈਂਸ ਦੀ ਲੋੜ ਹੈ, ਤਾਂ ਫਿਰ ਯਾਦ ਰੱਖੋ ਮਾਨ ਇੰਟਰਨੈਸ਼ਨਲ ਟ੍ਰੈਵਲ, ਵੀਜ਼ਾ ਅਸਿਸਟੈਂਸ, ਅਮੇਜ਼ਿੰਗ ਵੈਕੇਸ਼ਨ ਪੈਕੇਜਸ, ਡੋਮੈਸਟਿਕ ਤੇ ਇੰਟਰਨੈਸ਼ਨਲ ਫਲਾਈਟ ਟਿਕਟਸ, ਉਹ ਵੀ ਗ੍ਰੇਟ ਡੀਲਸ ਨਾਲ ਤੇ ਹਰ ਤਰ੍ਹਾਂ ਦੇ ਇੰਸ਼ੋਰੈਂਸ ਕੰਪੀਟੀਟਿਵ ਰੇਟਸ ਨਾਲ। 7 ਕਨਵੀਨੀਅੰਟ ਆਫਿਸਿਸ ਲੋਕੇਸ਼ਨਸ ਤੇ 24/7 ਸਰਵਿਸ, ਹਜ਼ਾਰਾਂ ਲੋਕਾਂ ਦਾ ਭਰੋਸਾ, ਫਾਸਟ, ਰਿਲਾਇਬਲ ਤੇ ਫਰੈਂਡਲੀ ਸਰਵਿਸ। ਅੱਜ ਹੀ ਕਾਲ ਕਰੋ 204-202-0104। ਯਾਦ ਰੱਖੋ ਮਾਨ ਇੰਟਰਨੈਸ਼ਨਲ ਟ੍ਰੈਵਲ, ਯੂਅਰ ਟ੍ਰਸਟਿਡ ਟ੍ਰੈਵਲ ਪਾਰਟਨਰ। ਵੀ ਆਰ ਓਪਨ 24/7 ਟੂ ਸਰਵ ਯੂ।
13: ਤੁਸੀਂ ਸੁਣ ਰਹੇ ਹੋ ਵਿਨੀਪੈਗ ਦਾ ਨੰਬਰ 1 ਪੰਜਾਬੀ ਰੇਡੀਓ, ਰੇਡੀਓ ਧਮਾਲ, ਜਿੱਥੇ ਧਮਾਲਾਂ ਪੈਂਦੀਆਂ ਰਹਿਣਗੀਆਂ। ਸੋ ਕੀਪ ਲਿਸਨਿੰਗ ਰੇਡੀਓ ਧਮਾਲ।
10: ਬਿਲਕੁਲ ਜੀ, ਰੇਡੀਓ ਧਮਾਲ ਤੇ ਧਮਾਲਾਂ ਪੈਂਦੀਆਂ ਨੇ, ਤੇ ਅੱਜ ਦੇ ਸ਼ੋਅ ਦੇ ਵਿੱਚ ਆਪਾਂ ਧਮਾਲਾਂ ਪਾ ਰਹੇ ਹਾਂ, ਤੇ ਅੱਜ ਆਪਾਂ ਗੱਲਬਾਤ ਕਰ ਰਹੇ ਹਾਂ ਹੈਲਥ ਦੇ ਉੱਤੇ। ਗੱਲਬਾਤ ਕੰਟੀਨਿਊ ਰਹੂਗੀ ਜੀ, ਉਸ ਤੋਂ ਪਹਿਲਾਂ ਦੱਸ ਕੇ ਰਾਇਲ ਫਰਨੀਚਰ ਤੇ ਬਹੁਤ ਫਰਨੀਚਰ ਨਵਾਂ ਆ ਚੁੱਕਿਆ ਤੇ ਬਹੁਤ ਸਾਰੀਆਂ ਡੀਲਾਂ ਚੱਲ ਰਹੀਆਂ, ਬਹੁਤ ਘੱਟ ਪ੍ਰਾਈਸ ਉੱਤੇ ਡੀਲਾਂ ਚੱਲ ਰਹੀਆਂ। ਫਾਈਨੈਂਸ ਵੀ ਕਰਕੇ ਦਿੰਦੇ 6 ਤੋਂ ਲੈ ਕੇ 2 ਦਾ 0% ਇੰਟਰਸਟ ਰੇਟ ਦੇ ਉੱਤੇ। ਬਿਲਕੁਲ ਜੀ, 0% ਇੰਟਰਸਟ ਰੇਟ ਦੇ ਉੱਤੇ ਤੁਹਾਨੂੰ ਫਾਈਨੈਂਸ ਕਰਕੇ ਦੇਣਗੇ 6 ਤੋਂ ਲੈ ਕੇ 2 ਦਾ। 7 ਓਪਨ ਨੇ, 16 ਦਾ ਸੈਂਟ ਜੇਮਸ ਸਟਰੀਟ ਦੇ ਉੱਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ। ਰਾਇਲ ਫਰਨੀਚਰ ਅਤੇ ਸੁਪਿੰਦਰ ਬੋਪਾਰਾਈ ਨਾਲ ਸੰਪਰਕ ਕਰ ਲਓ 204-990-9097 ਦੇ ਉੱਤੇ। ਗੁਰਦੀਸ਼ ਬੋਪਾਰਾਈ ਨਾਲ ਸੰਪਰਕ ਕਰ ਲਓ 204-599-3611 ਦੇ ਉੱਤੇ। ਅਤੇ ਦਰਸ਼ਨ ਆਟੋ ਵਾਲਿਆਂ ਨਾਲ ਸੰਪਰਕ ਕਰ ਲਓ ਜੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਗੱਡੀ ਦੀ ਰਿਪੇਅਰ ਕਰਾਉਣਾ ਚਾਹੁੰਦੇ ਜਾਂ ਸਰਵਿਸ ਕਰਾਉਣਾ ਚਾਹੁੰਦੇ ਹੋ, 352 ਪਾਪੂਲਰ ਅਵੈਨਿਊ 'ਤੇ ਵਿਜ਼ਿਟ ਕਰ ਸਕਦੇ ਹੋ। ਦਰਸ਼ਨ ਗਿੱਲ ਜੀ ਨਾਲ ਸੰਪਰਕ ਕਰ ਸਕਦੇ ਹੋ 204-416-0030 ਉੱਤੇ ਸੰਪਰਕ ਕਰ ਸਕਦੇ ਹੋ। ਅਤੇ ਸਪਰਿੰਗ ਮੈਡੋ ਕਲੀਨਿਕ ਫਾਰਮੈਸੀ 'ਤੇ ਵਿਜ਼ਿਟ ਕਰ ਸਕਦੇ ਹੋ। ਪੰਜਾਬੀ ਹਿੰਦੀ ਸਪੀਕਿੰਗ ਡਾਕਟਰ ਮਿਲ ਜਾਂਦੇ ਨੇ ਤੁਹਾਨੂੰ, ਮੇਲ ਫੀਮੇਲ ਡਾਕਟਰ ਦੇ ਜਿਹੜੇ ਸਪੈਸ਼ਲ ਨੇ ਟਰਾਂਸਕੋਨਾਈਜ਼ਡ ਵਿਨੀਪੈਗ ਦੇ ਵਿੱਚ, ਅਤੇ ਨਵੇਂ ਪੇਸ਼ੈਂਟ ਰਾਈਟ ਨਾਲ ਲੈ ਰਹੇ ਨੇ। ਵਾਕਿਨ ਵੀ ਤੁਸੀਂ ਜਾ ਸਕਦੇ ਹੋ, ਅਪੋਇੰਟਮੈਂਟ ਵੀ ਵਾਕ ਕਰਾ ਸਕਦੇ ਹੋ। ਫਰੀ ਸਿਟੀ ਦੇ ਵਿੱਚ ਡਿਲੀਵਰੀ ਕਰਦੇ ਨੇ ਮੈਡੀਸਨ ਦੀ 17-83 ਪਲੈਸੀ ਰੋਡ ਯੂਨਿਟ 19 'ਤੇ ਸੰਪਰਕ ਕਰ ਸਕਦੇ ਹੋ 204-417-0028 ਦੇ ਉੱਤੇ। ਤੇ ਮਾਨ ਇੰਟਰਨੈਸ਼ਨਲ ਟਰੈਵਲ ਐਂਡ ਟੂਰ ਲਾਈਨ ਨਾਲ ਸੰਪਰਕ ਕਰ ਲਓ। ਕਿਸੇ ਵੀ ਤਰ੍ਹਾਂ ਦੀਆਂ ਤੁਸੀਂ ਡੋਮੈਸਟਿਕ ਚਾਹੇ ਇੰਟਰਨੈਸ਼ਨਲ ਫਲਾਈਟਾਂ ਦੇਖ ਰਹੇ ਹੋ, ਚੀਪ ਜਿਹੜੀਆਂ ਫਲਾਈਟ ਟਿਕਟਸ ਦੇਖ ਰਹੇ ਹੋ, ਤਾਂ ਬੈਸਟ ਵੇਕੇਸ਼ਨ ਪੈਕੇਜ ਦੇਖ ਰਹੇ ਹੋ, ਤਾਂ ਤੁਹਾਨੂੰ ਦੱਸ ਗਏ ਮਾਨ ਇੰਟਰਨੈਸ਼ਨਲ ਟਰੈਵਲ ਐਂਡ ਟੂਰ ਲਾਈਨ ਨਾਲ ਸੰਪਰਕ ਕਰ ਸਕਦੇ ਹੋ। ਮਾਰਕੀਟ ਦੇ ਵਿੱਚ ਚੱਲ ਰਹੇ ਪ੍ਰਾਈਸ ਤੋਂ ਵੀ ਤੁਹਾਨੂੰ ਸਸਤੀਆਂ ਟਿਕਟਾਂ ਮਿਲ ਜਾਣਗੀਆਂ, ਤਾਂ ਅੱਜ ਹੀ ਸੰਪਰਕ ਕਰੋ ਮਾਨ ਇੰਟਰਨੈਸ਼ਨਲ ਟਰੈਵਲ ਐਂਡ ਟੂਰ ਵਾਲਿਆਂ ਦੇ ਨਾਲ 204-202-0104 'ਤੇ ਸੰਪਰਕ ਕਰ ਸਕਦੇ ਹੋ। 24 ਘੰਟੇ ਕਾਲਸ ਅਟੈਂਡ ਕਰਦੇ ਨੇ, ਜਦੋਂ ਮਰਜ਼ੀ ਤੁਸੀਂ ਕਾਲ ਕਰ ਸਕਦੇ ਹੋ 204-202-0104 ਦੇ ਉੱਤੇ। ਅਤੇ ਟੇਲੋ ਲਾਈਟਿੰਗ ਨਾਲ ਸੰਪਰਕ ਕਰ ਲਓ ਜੀ, ਆਪਣਾ ਪੰਜਾਬੀ ਕਮਿਊਨਿਟੀ ਦਾ ਸਭ ਤੋਂ ਵੱਡਾ ਲਾਈਟਿੰਗ ਸਟੋਰ ਹੈ ਜੀ, 30 ਸਾਲ ਪੁਰਾਣਾ ਇਹਨਾਂ ਦਾ ਬਿਜ਼ਨਸ ਹੈ। 3 ਲੋਕੇਸ਼ਨਾਂ ਨੇ, ਵਿਨੀਪੈਗ, ਕੈਲਗਰੀ ਅਤੇ ਡਮੈਂਡਨ ਦੇ ਵਿੱਚ। ਕਿਸੇ ਵੀ ਤਰ੍ਹਾਂ ਤੁਹਾਨੂੰ LED ਇਨਡੋਰ ਆਊਟਡੋਰ ਪੋਰਟਲਾਈਟ ਚਾਹੀਦੀ ਹੋਵੇ, ਬ੍ਰਾਂਡਡ ਲਾਈਟਾਂ ਹੋਲਸੇਲ ਪ੍ਰਾਈਸ ਉਹ ਵੀ ਵਾਰੰਟੀ ਦੇ ਨਾਲ ਮਿਲ ਜਾਣਗੀਆਂ, ਤਾਂ ਜਾਣਾ ਕਿੱਥੇ ਹੈ ਜੀ? ਫਿਰ ਢਿੱਲੋ ਲਾਈਟਿੰਗ ਸਕੋਰ, ਬਿਲਕੁਲ ਜੀ 955 ਜਿਹੜਾ ਸੈਂਟ ਜੇਮਸ ਸਟਰੀਟ ਆ, ਉੱਥੇ ਤੁਹਾਨੂੰ ਜਿਹੜਾ ਬਹੁਤ ਜਿਹੜੀਆਂ ਤਰ੍ਹਾਂ ਦੀਆਂ ਵਰਾਇਟੀ ਦੀਆਂ ਜਿਹੜੀਆਂ ਲਾਈਟਾਂ ਮਿਲ ਜਾਣਗੀਆਂ। ਢਿੱਲੋ ਲਾਈਟਿੰਗ ਸਟੋਰ ਜਿਹੜਾ ਆਪਣਾ ਪੰਜਾਬੀ ਕਮਿਊਨਿਟੀ ਦਾ ਸਭ ਤੋਂ ਵੱਡਾ ਸਟੋਰ ਆ, ਅੱਜ ਹੀ ਵਿਜ਼ਿਟ ਕਰੋ ਅਤੇ ਬ੍ਰਾਂਡਡ ਲਾਈਟਾਂ ਹੋਲਸੇਲ ਪ੍ਰਾਈਸ ਉਹ ਵੀ ਵਾਰੰਟੀ ਦੇ ਨਾਲ ਲੈ ਲਓ। ਫਿਰ ਜਾਣਾ ਕਿੱਥੇ ਆ ਜੀ? 955 ਸੈਂਟ ਜੇਮਸ ਸਟਰੀਟ ਦੇ ਉੱਤੇ, 204-919-5540 'ਤੇ ਸੰਪਰਕ ਕਰ ਸਕਦੇ ਹੋ। ਕਾਲਰ ਆਪਣੇ ਨਾਲ ਜੁੜ ਚੁੱਕੇ ਨੇ ਰੇਡੀਓ ਧਮਾਲ 'ਤੇ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
14: ਪੂਰੀ ਦੁਨੀਆਂ 'ਚ ਕਦੇ ਨੀ ਹੋਇਆ ਹੋਣਾ ਵੀ ਕਿਸੇ ਨੇ ਫੁੱਲਾਂ ਦੀ ਵਰਖਾ ਕੀਤੀ ਹੋਵੇ, ਤੇ ਇਸ ਤਰ੍ਹਾਂ ਦੀ ਏਜੰਸੀ ਨੇ ਜਦ ਕਦੇ ਰੇਡ ਮਾਰੀ ਹੋਵੇ, ਤੇ ਬਾਅਦ ਦੇ ਵਿੱਚ ਦੇਖੋ ਜਿਹਨਾਂ ਨੇ ਫੁੱਲਾਂ ਦੀ ਵਰਖਾ ਕੀਤੀ ਲੋਕਲ ਗੌਰਮੈਂਟ ਨੇ ਉਹਨਾਂ ਨੂੰ ਫੜ ਕੇ ਅੰਦਰ ਕਰਤਾ। ਜਦੋਂ ਕਿ ਪਿੱਛੇ ਜੇ ਗਮਾਡਾ ਦੇ ਆਫਿਸ ਦੇ ਵਿੱਚ ਇੱਕ ED ਦੀ ਰੇਡ ਹੋਈ ਸੀ, ਜਿਹਦੇ ਵਿੱਚ ਆਪ ਪਾਰਟੀ ਦਾ MLA ਸ਼ਾਇਦ ਹੈਰੀਕਲ ਸੀ ਜਾਂ ਹੋਰ ਬੰਦੇ ਨੇ ਭੰਨ ਤੋੜ ਕਰੀ, ED ਦੀਆਂ ਗੱਡੀਆਂ ਭੰਨਿਆ, ਉਹਨਾਂ ਦੇ ਅੱਜ ਤੱਕ ਕੋਈ ਪਰਚਾ ਨੀ। ਇਹ ਕਿਤੇ ਨਾ ਕਿਤੇ ਲੱਗਦਾ ਨੀ ਜੀ ਵੀ ਇਹ ਜਿਹੜੀ ਨੀਤੀ 'ਚ ਫਰਕ ਆ?
15: ਹਾਂਜੀ ਬਿਲਕੁਲ ਲੱਗਦਾ ਫਰਕ ਹੈਗਾ। ਹੁਣ ਦੇਖੋ ਨਾ, ਇੱਕ ਵੀ ਦੇਖੋ, ਅੱਜ ਤੱਕ ਮੈਂ ਨਹੀਂ ਆਪਦੀ ਉਮਰ 'ਚ ਦੇਖਿਆ ਵੀ ਕਿਸੇ ਪੁਲਿਸ ਵਾਲੀ ਗੱਡੀ ਦੇ ਉੱਤੇ ਲੋਕਾਂ ਨੇ ਫੁੱਲ ਵਰਸਾਏ ਹੋਣ, ਭਾਵੇਂ ਉਹਨਾਂ ਨੇ ਕਿੱਡਾ ਵੀ ਕ੍ਰਿਮੀਨਲ ਫੜਿਆ, ਕੁਛ ਵੀ ਹੈ, ਕਿੱਡਾ ਵੀ ਖਤਰਨਾਕ ਡਾਕੂ ਫੜਿਆ, ਅੱਜ ਤੱਕ ਮੈਂ ਨਹੀਂ ਦੇਖਿਆ ਆਪਦੀ 75 ਸਾਲ ਦੀ ਉਮਰ ਦੇ ਵਿੱਚ ਵੀ ਕਿਸੇ ਪੁਲਿਸ ਵਾਲੀ ਦੀ ਗੱਡੀ ਦੇ ਉੱਤੇ ਫੁੱਲ ਵਰਸਾਏ ਹੋਣ। ਠੀਕ ਹੈ, ਉੱਥੇ ਹੁਣ ਦੇਖੋ ਮਤਲਬ ਵੀ ਇੱਕ ਰੇਡ ਮਾਰਨ ਜਾਂਦੇ ਅਤੇ ਉਹ ਫੁੱਲ ਵਰਸਾਉਣ ਵਾਲੇ ਕੌਣ ਹੈ, ਕਿਹਨਾਂ ਨੇ ਖੜਾਇਆ ਉਹਨਾਂ ਨੂੰ, ਫੁੱਲ ਕਿੱਥੋਂ ਲਿਆ ਕੇ ਦਿੱਤਾ ਉਹਨਾਂ ਨੂੰ? ਠੀਕ ਹੈ, ਉਹਨਾਂ ਦੀ ਮਤਲਬ ਕਿਵੇਂ ਚੜ੍ਹਤ ਬਣਾਈ ਪਬਲਿਕ ਦੇ ਵਿੱਚ, ਹੋਇਆ ਉਲਟਾ ਫਾਇਰ, ਉਹ ਬੈਕ ਫਾਇਰ ਹੁੰਦਾ ਇਹਨਾਂ ਗੱਲਾਂ ਦਾ, ਉਹ ਮੈਂ ਵੀ ਦੇਖੀ ਆ ਵੀਡੀਓ, ਉਹ ਜਿਹੜੀ ਤੁਸੀਂ ਗੱਲ ਕਰਦੇ ਹੋ।
14: ਕੋਈ ਵੀ ਸਰਕਾਰ ਆਉਂਦੀ ਆ ਉਹਨਾਂ ਦੇ, ਚਾਹੇ OSD ਨੇ, ਚਾਹੇ ਮੂਹਰਲੇ ਨੇ, ਚਾਹੇ ਪਿਛਲੇ ਨੇ, ਉਹ ਸਭ ਧੱਕਾ ਚੱਲਦਾ ਉਹਨਾਂ ਦੇ ਮੁਤਾਬਕ ਇਹ ਕੰਮ ਕਰਦੀ ਆ।
15: ਤੇ ਅੱਜ ਮੈਂ ਵੇਖਿਆ ਇੱਕ ਵੀਡੀਓ, ਮੈਨੂੰ ਭਾਈ ਭੇਜੀ ਕਿਸੇ ਨੇ, ਉਸੇ ਪਿੰਡ ਦੇ ਬੰਦੇ ਉਹਨਾਂ ਦਾ ED ਵਾਲਿਆਂ ਦਾ ਕੀ ਕਿਹੜੇ ਉਹਨਾਂ ਦਾ ਵਿਰੋਧ ਵੀ ਕਰੀ ਜਾਂਦੇ ਸੀ ਪਿੰਡ ਦੇ ਲੋਕ ਇਕੱਠੇ ਹੋ ਕੇ, ਉਹਨਾਂ ਨੂੰ ਵਾਰਨ ਸੀ ਦੇ ਰਹੇ ਪਿੰਡ 'ਚ। ਅੱਜ ਮੈਂ ਦੇਖੀ ਕਿਸੇ ਨੇ ਪੋਸਟ ਪਾਈ, ਅਤੇ ਇਹ ਵੀ ਕੰਮ ਚੱਲੀ ਜਾਂਦਾ ਦੋਨੇ ਪਾਸਿਓਂ ਹੋਈ ਹੈ ਜੀ, ਮਤਲਬ ਵੀ ਇਹਦਾ ਕੁਛ ਕਹਿ ਨਹੀਂ ਸਕਦੇ ਕੋਈ ਆਪਣਾ। ਆਪਾਂ ਉੱਥੇ ਜਾਂਦੇ ਹਾਂ, ਥੋੜ੍ਹਾ ਚਿਰ ਜਾਂਦੇ ਹਾਂ, ਆਪਾਂ ਨੂੰ ਲੋਕਾਂ ਦਾ ਭੇਜ ਤਾਂ ਜੀਗਾ, ਉੱਥੇ ਪਤਾ ਨਹੀਂ ਕੀ ਕੁਛ ਕਰੀ ਜਾਂਦਾ ਕੀ ਨਹੀਂ ਕਰੀ ਜਾਂਦੇ, ਹੈ ਨਾ? ਅਤੇ ਪਰ ਮੈਨੂੰ ਤਾਂ ਇੰਨਾ ਵੀ, ਜੇ ਕਿਸੇ ਨੇ ਜੀ ਭ੍ਰਿਸ਼ਟਾਚਾਰ ਕੀਤਾ, ਕਿਸੇ ਨੇ ਕਿਸੇ ਨੂੰ ਤੰਗ ਕੀਤਾ, ਉਹਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ, ਭਾਵੇਂ ਉਹ ਕਿਸੇ ਵੀ ਪਾਰਟੀ ਦਾ। ਅਤੇ ਜਿਹਨੇ ਮਤਲਬ ਨਜਾਇਜ਼ ਧੱਕਾ ਕੀਤਾ ਲੋਕਾਂ ਨਾਲ, ਪਬਲਿਕ ਨੂੰ ਧੱਕਾ ਕੀਤਾ, ਉਹਨੂੰ ਜ਼ਰੂਰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ, ਸਖ਼ਤ ਤੋਂ ਸਖ਼ਤ।
14: ਜਿਸ ਤਰ੍ਹਾਂ ਤੁਸੀਂ ਵਿਨੀਪੈਗ ਦੇ ਵਿੱਚ ਪੁਰਾਣੇ ਰਹਿੰਦੇ ਹੋ, ਦੇਖੋ ਇੱਥੇ ਵੀ ਵੋਟਾਂ ਦਾ ਜਿਹੜਾ ਮਾਹੌਲ ਆ ਉਹ ਗਰਮਾਇਆ ਪਿਆ ਪੂਰਾ।
15: ਹਾਂਜੀ ਹਾਂ,
14: ਤੇ ਇੱਥੇ ਵੀ ਇੱਕ ਮਤਲਬ ਮੁੱਦਾ ਜਿਹਾ ਥੋੜੇ ਦਿਨ ਦਾ, ਕਈ ਦਿਨ ਦਾ ਚੱਲ ਉੱਠਿਆ ਹੈਗਾ ਨਵੇਂ ਹੀ, ਵੀ ਜਿਹੜੇ ਪੋਲੀਟੀਕਲ ਲੀਡਰ ਨੇ, ਵੈਸੇ ਤਾਂ ਹੁੰਦਾ ਵੀ ਜੇ ਤੁਸੀਂ ਵਿਨੀਪੈਗ 'ਚ ਰਹਿ ਰਹੇ ਹੋ ਤੁਸੀਂ ਕਿਤੋਂ ਵੀ ਤੁਸੀਂ ਚੋਣ ਲੜ ਸਕਦੇ ਹੋ ਨਾ ਜੀ, ਜਾਂ ਬਾੜ ਦੇ ਵਿੱਚ ਰਹਿ ਰਹੇ ਹੋ, ਕਈ ਇੱਥੇ ਵੀ ਇਸ ਤਰ੍ਹਾਂ ਦਾ ਹੈਗਾ ਵੀ ਲੋਕ ਰਹਿੰਦੇ ਵਿਨੀਪੈਗ ਤੋਂ ਬਾਹਰ ਨੇ, ਐਡਰੈਸ ਇੱਥੇ ਰੱਖੇ ਹੋਏ ਨੇ ਵੋਟਾਂ ਲੈਣ ਲਈ, ਐਡਰੈਸ ਬਾਹਰ ਆ, ਫਿਰ ਲੋਕਲ ਬੰਦੇ ਨੇ ਜਿਹੜੇ ਉਹਨਾਂ ਦੇ ਮੁੱਦਿਆਂ ਦੇ ਬਾਰੇ ਉਹਨਾਂ ਨੂੰ ਕਿੱਦਾਂ ਪਤਾ ਲੱਗਦਾ ਵੀ ਇੱਥੇ ਭਾਈ ਸਾਡੀ ਏਰੀਏ 'ਚ ਸਨੋਹ ਚੱਕਣ ਵਾਲੀ ਹੈ, ਜਾਂ ਸਾਡੇ ਏਰੀਏ 'ਚ ਘਾਹ ਦੀ ਕਟੇਗੀ, ਸਾਡੇ ਏਰੀਏ 'ਚ ਖੱਡੇ ਨੇ, ਸਾਡੇ ਏਰੀਏ ਦੇ ਵਿੱਚ ਬੱਸ ਜਿਹੜੀ ਟ੍ਰਾਂਜਿਟ ਹੈਗੀ ਆ ਵੀ ਉਹ ਬੱਚਿਆਂ ਨੂੰ ਸਹੀ ਟਾਈਮ ਤੇ ਮਿਲਦੀ ਆ ਜਾਂ ਨਹੀਂ ਮਿਲਦੀ? ਉਹ ਤਾਂ ਆਪਦੀ ਜੋਬ ਕਰਦੇ ਨੇ ਆਪ, 5-10 ਕਿਲੋਮੀਟਰ ਤੇ ਬੈਸਟ ਸੇਟ ਪਹੁੰਚ ਜਾਓ, ਉਦੋਂ ਅਗਲੇ ਏਰੀਆ 'ਚ ਜਾਂ ਉਧਰੋਂ ਹਿਡਿੰਗਲੀ ਲਾ ਲਓ ਜਾਂ ਹੋਰ ਕਿਸੇ ਪਾਸੇ ਮਤਲਬ ਚਲੇ ਜਾਂਦੇ ਨੇ। ਕਿਤੇ ਨਾ ਕਿਤੇ ਇਹ ਨਹੀਂ ਲੱਗਦਾ ਵੀ ਲੋਕਾਂ ਨੂੰ ਸੋਚਣਾ ਚਾਹੀਦਾ ਜਾਂ ਇਹਨਾਂ ਨੂੰ ਸਵਾਲ ਕਰਨੇ ਚਾਹੀਦੇ ਨੇ, ਭਾਈ ਤੁਸੀਂ ਇਸ ਏਰੀਏ 'ਚ ਰਹਿੰਦੇ ਹੋ, ਉਹਨਾਂ ਨੇ ਕਾਗਜ਼ੀ ਕਾਰਵਾਈ ਲਈ ਜ਼ਰੂਰ ਮਤਲਬ ਜਿਹੜੇ ਹੋਮ ਅਡਰੈਸ ਨੇ ਉਹ ਆਪਦੇ ਵਿਨੀਪੈਗ ਦੇ ਵਿੱਚ ਨੇ ਵੀ, ਕਿਉਂਕਿ ਇੱਥੇ ਵੋਟਾਂ ਲੜਨੀਆਂ ਨੇ। ਤੇ ਜਿੰਨੀਆਂ ਵੀ ਪਤਾ ਲੱਗਿਆ ਵੀ ਸਿਟੀ ਦੇ ਵਿੱਚ ਜਿਹੜੀਆਂ ਮਤਲਬ ਹਾਈਲੀ ਪੇਡ ਜੋਬ ਨੇ ਉਹ ਜੋਬਾਂ ਇੱਥੇ ਨੇ ਤੇ ਰਹਾਇਸ਼ ਬਾਹਰ ਆ, ਉਹਨਾਂ ਨੇ ਕਹਿੰਦੇ ਜਨਤਾ ਦਾ ਭੇੜ ਆ ਮਰਜ਼ੀ ਇਹਨਾਂ ਨੂੰ ਦੱਬੀ ਜਾਓ, ਜੋ ਮਰਜ਼ੀ ਮਰਨ ਖੱਪਣ ਆਪੇ, ਉਹ ਨਾਲ ਜੂਝਣਾ ਜਾਂ ਸੜਕਾਂ ਨਾਲ ਬੱਸਾਂ ਦੀ ਸਰਵਿਸ ਤੋਂ, ਮਤਲਬ ਹਰੇਕ ਚੀਜ਼ ਦੀ ਘਾਟ ਹੈਗੀ ਆ, ਕਿਤੇ ਨਾ ਕਿਤੇ ਚਾਹੀਦਾ ਨੀ ਹੈਗਾ ਜੀ ਲੋਕਾਂ ਨੂੰ, ਜਾਂ ਮਤਲਬ ਲੀਡਰਾਂ ਨੂੰ ਵੀ ਭਾਈ ਅਸੀਂ ਇੱਥੇ ਰਹੀਏ, ਜਾਂ ਲੋਕਾਂ ਨੂੰ ਸਵਾਲ ਕਰਨੇ ਚਾਹੀਦੇ ਨੇ।
15: ਵੈਸੇ ਕਾਨੂੰਨ ਤਾਂ ਇਹ ਹੈਗਾ ਕਿ ਜਿਹੜਾ ਬੰਦਾ ਪਿਛਲੇ 6 ਮਹੀਨੇ ਤੋਂ ਉਸ ਏਰੀਏ ਚ ਰਹਿ ਰਿਹਾ, ਪਿਛਲੇ 6 ਮਹੀਨੇ ਤੋਂ ਉਹਦੇ ਕੋਲ ਐਡਰੈਸ ਉਸ ਏਰੀਏ ਦਾ ਹੈਗਾ, ਜਿਹੜੇ ਏਰੀਏ 'ਚ ਉਹ ਖੜ੍ਹਾ ਹੈ ਉੱਥੋਂ ਦਾ ਉਹ ਮਤਲਬ ਰੈਜੀਡੈਂਸ ਸੁਣ ਦਿਆ ਪਿਛਲੇ 6 ਮਹੀਨਿਆਂ ਤੋਂ। ਪਰ ਕਈ ਗੱਲਾਂ ਸੁਣਨ 'ਚ ਆਈਆਂ ਕਿ ਬੰਦਿਆਂ ਨੇ ਜੀ ਐਡਰੈਸ ਆਪਣੇ ਦੇ ਰੱਖਿਆ ਜਿਹੜੇ ਏਰੀਏ 'ਚ ਖੜ੍ਹੇ ਉੱਥੋਂ ਦੇ, ਪਰ ਅਸਲ 'ਚ ਉਹ ਰਹਿੰਦੇ ਨੇ ਉੱਥੇ। ਇਹ ਵੀ ਮਾੜੀ ਗੱਲ ਹੈ, ਇਹ ਵੀ ਭ੍ਰਿਸ਼ਟਾਚਾਰ ਹੈ, ਇਹ ਵੀ ਮਤਲਬ ਇੱਕ ਤਰ੍ਹਾਂ ਦਾ ਮਤਲਬ ਵੀ ਲੋਕਾਂ ਨੂੰ ਧੋਖਾ ਦੇਣ ਵਾਲੀ ਗੱਲ ਹੈ। ਇਹ ਸਹੀ ਜੇ ਕਿਸੇ ਨੇ ਸਹੀ ਚੋਣ ਲੜਨੀ ਹੈ, ਲੋਕਾਂ ਦੀ ਵਾਕਈ ਸੇਵਾ ਕਰਨੀ ਹੈ, ਉਹਨਾਂ ਨੂੰ ਕੋਈ ਦਰਦ ਹੈਗਾ ਲੋਕਾਂ ਦਾ, ਤਾਂ ਉਹਨਾਂ ਨੂੰ ਪ੍ਰੋਪਰ ਤਰੀਕਾ ਫੋਲੋ ਕਰਨਾ ਚਾਹੀਦਾ। ਉਸ ਇਲਾਕੇ ਦੇ ਵਿੱਚ ਜਾ ਕੇ 6 ਮਹੀਨੇ ਰਿਹਾਇਸ਼ ਰੱਖਣੀ ਚਾਹੀਦੀ ਹੈ, ਉੱਥੋਂ ਬਾਅਦ ਫਿਰ ਉਹਨਾਂ ਨੂੰ ਲੋਕਾਂ ਨੂੰ ਪ੍ਰੇਰਨਾ ਚਾਹੀਦਾ ਵੀ ਦੇਖੋ ਜੀ ਮੈਂ ਫਲਾਨੀ ਸਟਰੀਟ 'ਤੇ ਰਹਿੰਦਾ ਅਤੇ ਇਹ ਸਟਰੀਟ ਮੇਰੇ ਫਲਾਨੇ ਵਾਰਡ 'ਚ ਪੈਂਦਾ, ਮੈਂ ਉੱਥੋਂ ਖੜ੍ਹਾ ਹੋਇਆ, ਇਹ ਹੋਣਾ ਤਾਂ ਇਹ ਚਾਹੀਦਾ। ਪਰ ਹੁਣ ਮਤਲਬ ਵੀ ਮੇਰੇ ਕੋਲ ਵੀ ਫੋਨ ਬਹੁਤ ਆਉਂਦੇ ਆ, ਗੱਲਾਂ ਬਹੁਤ ਆਉਂਦੀਆਂ, ਦੇਖੋ ਜੀ ਇਹ ਮਤਲਬ ਵੀ ਰਹਿੰਦਾ ਤਾ ਜੀ, ਇਹ ਵਿਨੀਪੈਗ 'ਚ ਹੈਗਾ ਫਲਾਨੀ ਥਾਂ 'ਤੇ, ਇਹ ਖੜ੍ਹਾ ਜੀ ਮਤਲਬ ਵੀ ਸੇਂਟ ਪਾਲ ਤੋਂ ਹੋ ਗਿਆ, ਇਹ ਖੜ੍ਹਾ ਵੈਸਟ ਸੇਂਟ ਪਾਲ ਤੋਂ ਹੋ ਗਿਆ, ਇਹ ਖੜ੍ਹਾ ਜੀ ਇਹਦੇ 'ਚ ਹੋ ਗਿਆ, ਇੱਥੇ ਤਾਂ ਰਹਿੰਦੇ ਨਹੀਂ ਜਿਹੇ। ਪਰ ਇਹ ਮਾੜੀ ਗੱਲ ਹੈ, ਇਹਦੇ ਨਾਲ ਕੀ ਹੁੰਦਾ ਕਿ ਸਾਡੀ ਕਮਿਊਨਿਟੀ ਬਦਨਾਮ ਹੁੰਦੀ ਹੈ, ਖਾਸ ਕਰਕੇ ਜਦੋਂ ਅਸੀਂ ਪੱਗ ਬੰਨ੍ਹ ਕੇ ਅਤੇ ਅਸੀਂ ਮਤਲਬ ਬਾਹਰ ਨਿਕਲਦੇ ਹਾਂ ਤਾਂ ਅਸੀਂ ਛੇਤੀ ਮਤਲਬ ਇਹਨੇ ਨਿਗਾਹ ਚੜ੍ਹ ਜਾਂਦੇ ਹਾਂ, ਉਹ ਫਿਰ ਦੇਖਦੇ ਵੀ ਯਾਰ ਇਹ ਲੋਕ ਆਪਦੇ ਦੇਸ਼ 'ਚ ਕੀ ਕਰਦੇ ਹੋਣਗੇ, ਜਿਹੜੇ ਇੱਥੇ ਆ ਕੇ ਵੀ ਨਹੀਂ ਹਟਦੇ, ਇੰਨਾ ਵਧੀਆ ਕਾਨੂੰਨ ਆ, ਇੰਨਾ ਵਧੀਆ ਕੰਟਰੀ ਹੈ, ਇੰਨੇ ਵਧੀਆ ਮਤਲਬ ਤਰ੍ਹਾਂ ਤਰ੍ਹਾਂ ਦੇਸ਼ਾਂ ਤੋਂ ਲੋਕ ਆਏ ਵੀ ਹੈ, ਵੀ ਇੱਥੇ ਆ ਕੇ ਵੀ ਯਾਰ ਇਹ ਹਰਕਤਾਂ ਕਰਦੇ ਆ, ਹੇਰਾ ਫੇਰੀਆਂ ਕਰਦੇ ਆ, ਕਾਹਦੀ ਖਾਤਰ, ਪਾਵਰ ਹੰਗਰੀ ਆ ਇਹ, ਇਹ ਸਿਰਫ ਮਤਲਬ ਲੀਡਰ ਬਣਨਾ ਚਾਹੁੰਦੇ ਆ, ਇਹ ਸਕੂਲ ਟਰੱਸਟੀ ਬਣਨਾ ਚਾਹੁੰਦੇ ਆ, ਇਹ ਕੌਂਸਲ ਬਣਨਾ ਚਾਹੁੰਦੇ ਆ, ਇਹ ਮਤਲਬ ਵੀ ਮੇਅਰ ਬਣਨਾ ਚਾਹੁੰਦੇ ਆ, ਇਹ MLA ਬਣਨਾ ਚਾਹੁੰਦੇ ਆ, MP ਬਣਨਾ ਚਾਹੁੰਦੇ ਆ, ਇਹ ਕਾਨੂੰਨ ਤੋੜ ਕੇ ਬਣਨਾ ਚਾਹੁੰਦੇ ਆ, ਇਹ ਲੋਕ ਕਿਹੋ ਜਿਹੇ ਆ, ਉਹ ਬੰਦਾ ਇੱਕ ਕਰਦਾ ਅਤੇ ਬਦਨਾਮ ਜਿਹੜੇ ਸਾਰੇ ਹੋ ਜਾਂਦੇ ਆ। ਸੋ ਇਹ ਗੱਲਾਂ ਨਾ ਸਾਡੇ ਲੋਕਾਂ ਨੂੰ ਕੰਨੀ ਕਰੋ ਪਾਸਾ ਵੱਟਣਾ ਚਾਹੀਦਾ, ਇਹਨਾਂ ਲੋਕਾਂ ਨੂੰ ਮਤਲਬ ਇਹ ਹਰਕਤਾਂ ਨਹੀਂ ਕਰਨੀਆਂ ਚਾਹੀਦੀਆਂ ਜਿਹਦੇ ਨਾਲ ਸਾਰੀ ਕੌਮ ਸਾਰੀ ਕਮਿਊਨਿਟੀ ਬਦਨਾਮ ਹੋਵੇ, ਉਹਦੇ ਨਾਲ ਮਤਲਬ ਜਿਹੜੇ ਲੋਕਾਂ ਨੂੰ ਹੱਕ ਮਿਲਦਾ ਅਤੇ ਸਾਥੋਂ ਹੱਕ ਖੋਏ ਜਾਂਦੇ ਆ, ਫਿਰ ਅਸੀਂ ਰੌਲਾ ਪਾਉਂਦੇ ਹਾਂ ਵੀ ਸਾਡੇ ਨਾਲ ਸਰਕਾਰ ਨੇ ਧੱਕਾ ਕੀਤਾ, ਸਾਡੇ ਨਾਲ ਜੇ ਆਹ ਵਾਅਦਾ ਕੀਤਾ ਸੀ ਪੂਰਾ ਨਹੀਂ ਕੀਤਾ, ਫਿਰ ਤੁਸੀਂ ਕਿਹੜਾ ਕਰ ਰਹੇ ਹੋ, ਤੁਸੀਂ ਤਾਂ ਉਦੋਂ ਵੀ ਵਿਚਾਰ ਕਰਵਾਂਗਾ ਹੈ ਜਿਹੜਾ ਸਰਕਾਰ ਨੇ ਕਾਨੂੰਨ ਬਣਾਇਆ, ਕਾਨੂੰਨ ਕਾਇਦਾ ਬਣਾਇਆ, ਉਹ ਛੇਕੇ ਟਾਂਕੇ ਦਾ ਤੁਸੀਂ ਮਤਲਬ ਨੋਮੀਨੇਸ਼ਨਾਂ ਭਰੀਆਂ, ਰਹਿੰਦੇ ਤੁਸੀਂ ਕਿਹੜੇ ਏਰੀਏ 'ਚੋਂ ਖੜ੍ਹੇ, ਤੁਸੀਂ ਕਿੱਥੇ ਹੋ ਰਹੇ ਹੋ, ਲੋਕਾਂ ਨੂੰ ਗੁੰਮਰਾਹ ਕਰ ਰਹੇ ਹੋ, ਹੈ ਮਤਲਬ ਕਾਹਦੀ ਖਾਤਰ, ਸਿਰਫ ਪੱਗ ਤੁਸੀਂ ਸਿਰਫ ਬਣਨਾ ਹੀ ਚਾਹੁੰਦੇ ਕਿ ਮਤਲਬ ਜੀ ਅਸੀਂ MLA ਬਣ ਜਾਈਏ, MP ਬਣ ਜਾਈਏ, ਅਸੀਂ ਕੌਂਸਲਰ ਬਣ ਜਾਈਏ, ਮੇਅਰ ਬਣ ਜਾਈਏ, ਇਹ ਬਹੁਤ ਮਾੜੀ ਗੱਲ ਆ। ਮੈਂ ਇਹਨਾਂ ਗੱਲਾਂ ਜ਼ਰੂਰ ਨਿਖੇਧੀ ਕਰਦਾ ਵੀ ਨਹੀਂ ਹੋਣਾ ਚਾਹੀਦਾ, ਜਦੋਂ ਇਹੋ ਜਿਹੇ ਲੋਕ ਤੁਹਾਡੇ ਕੋਲ ਵੋਟ ਮੰਗਦੇ ਆ ਉਹਨੂੰ ਹੀ ਪੁੱਛੋ ਵੀ ਤੂੰ ਕਿੱਥੇ ਰਹਿੰਦਾ, ਕਦੋਂ ਦਾ ਰਹਿੰਦਾ ਇੱਥੇ ਇਸ ਏਰੀਏ 'ਚ, ਜ਼ਰੂਰ ਪੁੱਛਣਾ ਚਾਹੀਦਾ ਤਾਂ ਕਿ ਇਹਨਾਂ ਲੋਕਾਂ ਨੂੰ ਥੋੜ੍ਹੀ ਜਿਹੀ ਸ਼ਰਮ ਆਵੇ।
14: ਬਿਲਕੁਲ ਜੀ, ਉਹਦੀ ਸਟਰੀਟ 'ਤੇ ਜਾ ਕੇ ਲੋਕਾਂ ਨੂੰ ਵੈਸੇ ਉਹਦੀ ਉਹ ਦੇਖਣ ਪੁੱਛਣਾ ਚਾਹੀਦਾ ਵੀ ਭਾਈ ਰਹਿੰਦਾ ਵੀ ਆ, ਕਿਉਂਕਿ ਘਰ ਹਰੇਕ ਨੇ ਲਏ ਹੋਏ ਨੇ, ਵੱਡੇ ਹੋ ਗਏ ਜੀ ਅੱਜ ਦੀ ਡੇਟ ਦੇ ਵਿੱਚ, ਪਹਿਲਾਂ ਕਿਸੇ ਟਾਈਮ ਆਮ ਸੀਗੇ ਉਹ ਅੱਜ ਕੱਲ੍ਹ ਖਾਸ ਹੋ ਗਏ, ਤੇ ਘਰ ਹਰੇਕ ਨੇ ਇੱਥੇ ਲਏ ਹੋਏ ਨੇ ਤੇ ਰਹਿੰਦੇ ਆਊਟ ਆਫ, ਸਾਰਿਆਂ ਨੂੰ ਪਤਾ ਵੀ ਬਾਹਰ ਨੇ। ਪਰ ਇੱਕ ਹੋਰ ਚੀਜ਼, ਜਿਸ ਤਰ੍ਹਾਂ ਹੁਣ ਵਿਨੀਪੈਗ ਦੇ ਵਿੱਚ ਤੁਸੀਂ ਤਾਂ ਬਾਹਲੇ ਪੁਰਾਣੇ, ਤੁਹਾਨੂੰ ਤਾਂ ਸਾਰੀਆਂ ਜੜਾਂ ਦਾ ਪਤਾ ਇਹਨਾਂ ਦੀਆਂ, ਜਿਵੇਂ ਕੋਈ ਪੋਲੀਟੀਕਲ ਲੀਡਰ ਨੇ, ਜਿਵੇਂ ਹੁਣ ਆਪਣੇ 16-17 ਕੌਂਸਲਰ ਨੇ ਜੀ, ਇਹਨਾਂ ਨੇ ਹਰੇਕ ਨੇ ਆਪਣੇ ਵਾਰਡ ਦੇ ਵਿੱਚ ਦੇਖੋ ਆਫਿਸ ਖੋਲੇ ਹੋਏ ਨੇ, ਹਨਾ ਜੀ, ਚੱਕਾ ਹੈ ਉੱਥੇ ਕਿਸੇ ਦਾ ਅਧੂਰਾ ਕਰਦੇ ਨੀ। ਜਦੋਂ ਕੋਈ ਬੰਦਾ ਕਿਸੇ ਕੰਮ ਲਈ ਜਾਂਦਾ, ਸਾਨੂੰ ਜੀ ਈਮੇਲ ਕਰ ਦਿਓ ਤੁਸੀਂ ਇਹਨਾਂ ਦੇ ਨਾਲ ਜੀ, ਦੇਖੋ ਇੱਕ ਪਾਰਦਰਸ਼ਤਾ ਇੱਥੇ ਹੈਗੀ ਆ ਵੀ ਵੈਬਸਾਈਟ ਦੇ ਉੱਤੇ ਜਾ ਕੇ ਆਪਾਂ ਸਿੱਧੇ ਵਿਨੀਪੈਗ ਦੇ ਜਾ ਕੇ ਦੱਸਦੇ ਹਾਂ, ਸਿਟੀ ਕੌਂਸਲਰ ਜਾਂ ਮੇਅਰ ਦੇ ਐਕਸਪੈਂਸਿਸ ਦੇਖਣੇ ਹੋਣ ਮਹੀਨੇ ਵਾਈਜ਼ ਜੀ, ਉੱਥੇ ਤੁਸੀਂ ਐਂ ਲਾ ਲਓ ਮਾਨ ਸਾਹਿਬ, ਤੁਸੀਂ ਹੈਰਾਨ ਹੋ ਜਾਓਗੇ ਜੇ ਕਿਤੇ $20 ਦੀ ਡੋਨੇਸ਼ਨ ਵੀ ਕਰੀ ਆ ਨਾ ਜੀ ਇਹਨਾਂ ਨੇ, ਕਿਤੇ ਉਹ ਵੀ ਉੱਥੇ ਲਿਖੀ ਹੋਈ ਆ। ਜੇ ਕਿਤੇ $20 ਦੀ ਕਿਸੇ ਧਾਰਮਿਕ ਸਥਾਨ ਤੇ, ਮਤਲਬ ਆਪਣੇ ਵਾਲੇ ਵੀ ਦੂਜੇ ਵੀ, ਜੇ ਕਿਤੇ ਉੱਥੇ ਲਿਖਿਆ ਨਾ, ਉੱਥੇ ਲਿਖੀ ਹੋਈ ਆ ਇਹਨਾਂ ਨੇ, ਮਤਲਬ ਸਿਟੀ ਆਫ ਵਿਨੀਪੈਗ ਦੇ ਕਿਸੇ ਵੀ ਕੌਂਸਲਰ ਦਾ ਨਾਂ ਪਾਓ ਉੱਥੇ ਨਾਂ ਆਉਂਦਾ, ਤਾਂ ਇਹਨਾਂ ਦੇ ਖਰਚੇ ਦੇਖੋ 8-10 ਹਜ਼ਾਰ ਮਹੀਨੇ ਦੇ, ਜਿਹੜੇ ਦੇਖੋ ਹੁਣ ਉੱਥੇ ਆਫਿਸ ਦੇ ਸਾਰੇ ਖਰਚੇ ਆਪਾਂ ਪੇ ਕਰਦੇ ਹਾਂ, ਬਿਜਲੀ ਦਾ ਬਿੱਲ ਉੱਥੇ, ਇੰਟਰਨੈਟ ਦਾ ਬਿੱਲ ਉੱਥੇ, ਉਹਦਾ ਰੈਂਟ ਉੱਥੇ, ਜਿਹੜੇ ਸਰ 3 ਬੰਦੇ ਉਹਨਾਂ ਨੇ ਨਾਲ ਰੱਖੇ ਹੋਏ ਨੇ ਆਫਿਸ ਦੇ ਵਿੱਚ ਉਹਨਾਂ ਦਾ ਵੀ। ਪਰ ਤੁਸੀਂ ਕੋਈ ਵੀ ਬੰਦਾ ਜਾਂਦਾ ਹੋਊਗਾ, ਅਕਸਰ ਵਿਨੀਪੈਗ ਦੇ ਵਿੱਚ ਲੋਕ ਜਾਂਦੇ ਹੀ ਹੋਣਗੇ ਕੌਂਸਲਰ ਕੋਲੇ ਕਿਸੇ ਕੰਮ ਲਈ, ਤਾਂ ਉਹ ਕਹਿੰਦੇ ਸਾਨੂੰ ਈਮੇਲ ਕਰੋ ਚਾਹੇ ਉਹ ਕਿਸੇ ਵੀ ਵਾਰਡ ਦਾ ਹੈਗਾ। ਤੇ ਦੂਸਰਾ ਸਰ, ਉਹਦੇ ਜਿਹੜੇ ਖਰਚੇ ਨੇ ਉਹਦੇ ਆਪਾਂ ਪੇ ਕਰਦੇ ਆ, ਜਿਹੜੇ 3 ਬੰਦੇ ਰੱਖੇ ਨੇ ਹੈਰਾਨੀ ਵਾਲੇ ਆ ਵੀ ਜੇ ਕਿਤੇ ਫੰਕਸ਼ਨਾਂ ਤੇ ਕਿਤੇ ਪਬਲਿਕ ਮੀਟਿੰਗ ਤੇ ਜਾਂਦੇ ਨੇ, ਇੱਕ ਬੰਦਾ ਕੈਮਰੇ ਵਾਲਾ ਜਿਹੜਾ ਨਾਲ ਉਹਦੀ ਵੀ ਤਨਖਾਹ ਆਪਾਂ ਦਿੰਦੇ ਹਾਂ, ਦੱਸੋ ਉਹ ਵੀ ਕੀ ਲੋੜ ਆ ਜੀ, ਕੰਮ ਕਰੋ ਲੋਕ ਸਾਨੂੰ ਆਪੇ ਵੋਟਾਂ ਪਾ ਦੇਣ।
15: ਬਿਲਕੁਲ, ਟੈਕਸ ਪੇਅਰ ਤੇ ਭਾਰ ਪੈਂਦਾ ਇਸ ਗੱਲ ਦਾ, ਬਿਲਕੁਲ।
14: ਇਹ ਜਦੋਂ ਕਿ ਸਿਟੀ ਆਫ ਬਿਲਕੁਲ ਲੋਕਾਂ ਨੂੰ ਸੋਚਣਾ ਚਾਹੀਦਾ ਜੀ। ਧੰਨਵਾਦ ਥੋੜਾ ਜਿਹਾ ਇਸ ਤਰ੍ਹਾਂ ਦੇ ਟੋਪਿਕ ਨੇ ਜੀ, ਹੁਣ ਵੋਟਾਂ ਨੇ ਤੇ ਵੋਟਾਂ ਕਰਕੇ ਲੋਕਾਂ ਨੂੰ ਸਵਾਲ ਜਵਾਬ ਵੀ ਕਰਨੇ
15: ਚਾਹੀਦੇ,
14: ਲੋਕਲ ਸਮੱਸਿਆ ਨੇ ਉਹਨਾਂ ਬਾਰੇ ਜ਼ਰੂਰ ਮਤਲਬ ਉਜਾਗਰ ਹੋਣਾ ਚਾਹੀਦਾ। ਇਹ ਨਾ ਸੰਗੋ ਵੀ ਇਹ ਗਾਹਾਂ ਦੀ ਗਾਹਾਂ ਆਪਣਾ ਜਾਂ ਬਗਾਨਾ, ਇਹ ਅੱਜ ਕੱਲ ਉਹਦਾ ਕਹਿੰਦੇ ਹੁੰਦੇ ਨੇ ਵੀ ਮਾਰਦੇ ਆਪਣੇ ਹੀ ਨੇ, ਬਗਾਨਾ ਨੀ ਕੁਛ ਕਰਦਾ।
15: ਬਿਲਕੁਲ ਤੁਹਾਡੀ ਗੱਲ ਸਹੀ ਹੈ, ਹਾਂਜੀ
14: ਜੀ,
10: ਬਹੁਤ ਬਹੁਤ ਧੰਨਵਾਦ ਜੀ। ਬਿਲਕੁਲ ਜੀ, ਆਪਾਂ ਸਿਆਸਤ ਦੇ ਉੱਤੇ ਜਿਹੜਾ ਆਪਣਾ ਵਿਨੀਪੈਗ ਦੇ ਵਿੱਚ ਜਿਹੜੀ ਸਿਆਸਤ ਪੂਰੀ ਗਰਮਾਈ ਪਈ ਹੈ, ਅਤੇ ਮੈਂ ਕਹਿੰਦਾ ਕਿ ਅਸੀਂ ਸਾਊਥ ਦੇ ਜਦੋਂ ਉੱਧਰੋਂ ਉਹ ਆਉਂਦੇ ਹਾਂ ਦੇਖੀਦਾ ਕਿ ਬਹੁਤ ਸਾਰੇ ਬੋਰਡ ਲੱਗੇ ਹੋਏ ਨੇ। ਇਹ ਦੋ ਤਰ੍ਹਾਂ ਦੀਆਂ ਵੋਟਾਂ ਪੈਣ ਵਾਲੀਆਂ, ਇੱਕ ਕੌਂਸਲਿੰਗ ਦੀਆਂ ਅਤੇ ਇੱਕ ਚੈਰਿਟੀ ਸਕੂਲ ਚੈਰਿਟੀ, ਇੱਦਾਂ ਜੇ ਕਰਕੇ
15: ਕਿੱਥੀਆਂ ਪੈਂਦੀਆਂ ਇਹ, ਮਤਲਬ ਸਕੂਲ ਟਰੱਸਟੀ ਹੈ,
10: ਸਕੂਲ ਟਰੱਸਟੀ ਹੈ, ਇਹ ਅਲੱਗ ਅਲੱਗ ਹੈ ਕਿ ਇੱਕ ਸੇਮ ਚੀਜ਼ ਹੈ?
15: ਮੇਅਰ ਹੈ, ਇਹ ਵੱਖਰੀਆਂ ਵੱਖਰੀਆਂ ਚੀਜ਼ਾਂ।
10: ਅੱਛਾ, ਹੈਗੀਆਂ ਅਲੱਗ ਅਲੱਗ ਚੀਜ਼ਾਂ,
15: ਅਲੱਗ ਅਲੱਗ ਚੀਜ਼ਾਂ, ਮੁਤਾਦਾਰੇ ਅਲੱਗ ਅਲੱਗ ਹੈ ਇਹ, ਅਤੇ ਪਰ ਬਸ ਦੇਖਣਾ ਇਹ ਚਾਹੀਦਾ ਨਾ, ਮਤਲਬ ਵੀ ਜਿਹੜੇ ਵੀ ਜਦੋਂ ਵੀ ਬੰਦੇ ਜਦੋਂ ਵੀ ਕਿਸੇ ਕੋਲ ਵੋਟ ਮੰਗਣ ਜਾਂਦੇ ਉਹਨੂੰ ਪੁੱਛੋ, ਸਵਾਲ ਕਰੋ ਵੀ ਤੂੰ ਇਸ ਏਰੀਏ 'ਚ ਖੜਾ ਹੈ ਤਾਂ ਕਿੰਨੇ ਚਿਰ ਤੋਂ ਉੱਥੇ ਰਹਿਣਾ ਹੈ ਨਾ, ਉਹਨੂੰ ਇਹ ਜ਼ਰੂਰ ਸਵਾਲ ਕਰੋ ਵੀ ਜੇ ਤੂੰ ਜਿੱਤ ਗਿਆ ਅਤੇ ਜਿਹੜਾ ਪਹਿਲਾਂ ਕੁਛ ਨਹੀਂ ਹੋ ਰਿਹਾ ਉਹ ਤੂੰ ਕਿਵੇਂ ਕਰੇਗਾ, ਹੈਂ ਪਹਿਲਾਂ ਕੀ ਉਣਤਾਈਆਂ ਸੀਗੀਆਂ, ਕੀ ਗਾਰਬੇਜ ਚੱਕਣ ਦੇ ਵਿੱਚ ਪ੍ਰੋਬਲਮ ਸੀ, ਸਨੋਅ ਰਿਮੂਵ ਕਰਦੇ ਪ੍ਰੋਬਲਮ ਸੀ, ਜਾਂ ਸੜਕਾਂ ਟੁੱਟੀਆਂ ਫੁੱਟੀਆਂ ਪਈਆਂ ਮਤਲਬ ਟਰੈਫਿਕ ਨੂੰ ਪ੍ਰੋਬਲਮ ਆਉਂਦੀ ਹੈ, ਜਾਂ ਮਤਲਬ ਬਿਨਾਂ ਵਜ੍ਹਾ ਤੋਂ ਹੀ ਲੋਕਾਂ ਨੂੰ ਟਿਕਟਾਂ ਮਿਲੀ ਜਾਂਦੀਆਂ, ਘਰੇ ਆਈ ਜਾਂਦੀਆਂ, ਮਤਲਬ ਵੀ ਤੁਸੀਂ ਕੀ ਤੁਹਾਡੇ ਕੋਲ ਕੀ ਹੱਲ ਹੈ ਤਾਂ ਕੀ ਕਰੋਗੇ, ਲੋਕਾਂ ਨੂੰ ਪੁੱਛਣਾ ਚਾਹੀਦਾ, ਕਿਉਂਕਿ ਜਿੰਨਾ ਤੁਸੀਂ ਇਹਨਾਂ ਨੂੰ ਪੁੱਛੋਗੇ ਫਿਰ ਇਹ ਥੋੜ੍ਹਾ ਜਿਹਾ ਖੜ੍ਹੇ ਹੋਣ ਤੋਂ ਵਿੱਚ ਸਿੱਖਣਗੇ, ਜਿਹੜੇ ਬਿਨਾਂ ਮਤਲਬ ਦੇ ਮਤਲਬ ਪਾਵਰ ਅੰਗਰੀ ਲੋਕ ਹੈ ਨਾ, ਜਿਹੜੇ ਬਣਨਾ ਚਾਹੁੰਦੇ ਵੀ ਮੈਂ ਮੇਅਰ ਬਣ ਜਾ, ਮੈਂ ਕੌਂਸਲਰ ਬਣ ਜਾ, ਮੈਂ ਸਕੂਲ ਟਰੱਸਟੀ ਬਣ ਜਾ, ਮਾਂ ਬਣ ਜਾ, ਤਾਂ ਇਹਨਾਂ ਨੂੰ ਥੋੜ੍ਹੀ ਜਿਹੀ ਸ਼ਰਮ ਮੰਨਣਗੇ ਵੀ ਭਾਈ ਮੇਰੇ 'ਚ ਕੁਆਲਿਟੀ ਤਾਂ ਹੈ ਨਹੀਂ ਗਏ, ਮੇਰੇ 'ਚ ਇਹ ਮਤਲਬ ਵੀ ਇਹ ਚੀਜ਼ਾਂ ਹੈ ਨਹੀਂ, ਮੈਂ ਮੇਰੇ 'ਚ ਇੰਨੀ ਕੁਆਲਿਟੀ ਹੈ ਨਹੀਂ, ਮੇਰੀ ਇੰਨੀ ਐਜੂਕੇਸ਼ਨ ਹੈ ਨਹੀਂ, ਰਾਈਟ, ਮਤਲਬ ਮੈਂ ਸਿਰਫ ਮਤਲਬ ਵੀ ਮਿਸ ਯੂਜ ਕਰਨਾ ਚਾਹੁੰਦਾ ਇਸ ਪੁਜੀਸ਼ਨ ਨੂੰ, ਲੋਕਾਂ ਦੀ ਵੋਟਾਂ ਦੇ ਸਹਾਰੇ, ਲੋਕਾਂ ਦੇ ਮੋਢਿਆਂ ਦੇ ਸਹਾਰੇ 'ਤੇ ਮੈਂ ਇਹਨੂੰ ਮਿਸ ਯੂਜ ਕਰਨਾ ਚਾਹੁੰਦਾ। ਸੋ ਇਹੋ ਜਿਹੇ ਲੋਕਾਂ ਨੂੰ ਚਾਹੀਦਾ ਮਤਲਬ ਵੀ ਨਹੀਂ ਇਹਨਾਂ ਨੂੰ ਇਹ ਜਿਹਾ ਕੰਮ ਕਰਨਾ ਚਾਹੀਦਾ। 1988 ਦੇ ਵਿੱਚ ਅਸੀਂ ਪਹਿਲੀ ਵਾਰ ਡਾਕਟਰ ਗੁਲਜ਼ਾਰ ਚੀਮੀ ਨੂੰ ਖੜ੍ਹਾ ਕੀਤਾ, ਉਹਦਾ ਕਾਰਨ ਸੀਗਾ ਅਸੀਂ ਗਏ ਸੀ ਮਤਲਬ ਕਿਸੇ ਗੋਰੇ ਦੇ ਮਗਰ,
10: ਹਾਂਜੀ,
15: ਅਤੇ ਸਾਡੀ ਮਤਲਬ ਉਸ ਸਮੇਂ ਦਾ ਜਿਹੜਾ ਮਤਲਬ ਵੀ ਆਪਣਾ ਸੀ ਐੱਮ ਸੀਗਾ, ਪ੍ਰੀਮੀਅਰ ਸੀਗਾ ਉਸ ਸਮੇਂ ਦਾ, ਅਤੇ ਉਹਨੇ ਜੀ ਸਾਡੀ ਮਤਲਬ 4-5 ਬੰਦਿਆਂ ਦੀ ਚੰਗੀ ਤਰ੍ਹਾਂ ਬੇਇੱਜ਼ਤੀ ਕੀਤੀ,
10: ਹਾਂਜੀ,
15: ਆਪਦੇ ਦਫ਼ਤਰ ਦੇ ਵਿੱਚ, ਸਾਨੂੰ ਗੁੱਸਾ ਆ ਗਿਆ, ਅਸੀਂ ਕਿਹਾ ਚਲੋ ਯਾਰ ਮਤਲਬ ਇਹਨਾਂ ਦੇ ਪੈਰ ਵੱਢਦੇ ਫਿਰਦੇ ਹਾਂ, ਆਪਾਂ ਵੀ ਕੁਛ ਕਰਕੇ ਦੇਖੀਏ। ਅਸੀਂ ਡਾਕਟਰ ਗੁਲਜ਼ਾਰ ਚੀਮਾ ਹੁੰਦੇ ਸੀ ਇੱਥੇ, ਉਹ ਕਹਿੰਦੇ ਰਹਿਣ ਦਿਓ ਜੀ ਮੈਂ ਬੀਜੀ ਬਹੁਤ ਹਾਂ, ਪਹਿਲਾਂ ਪੈਰ ਜਿਹਾ ਲਾਇਆ, ਫਿਰ ਅਸੀਂ 5-7 ਬੰਦੇ ਦਬਾਅ ਪਾਇਆ ਅਤੇ ਉਹ ਜੀ ਇੱਥੇ ਖੜ੍ਹ ਗਏ, ਉਹ ਲਿਬਰਲ ਤੋਂ ਖੜ੍ਹ ਗਏ ਮੇਪਲ ਦੇ ਏਰੀਏ 'ਚੋਂ, ਅਤੇ ਉਹ ਬਹੁਤ ਵੋਟਾਂ ਨੇ ਜਿੱਤੇ। ਉਹ ਪਹਿਲੀ ਵਾਰ ਸੀਗਾ ਵੀ ਲਿਬਰਲ ਦੀਆਂ 21-22 ਸੀਟਾਂ ਆਈਆਂ, ਅਤੇ ਮਤਲਬ 4-5 ਸੀਟਾਂ ਦੇ ਪਿੱਛੇ ਰਹੇ ਸੀ ਸਰਕਾਰ ਬਣਾਉਣ ਤੋਂ, ਉਦੋਂ ਮੁੜ ਕੇ ਲਿਬਰਲ ਦੀਆਂ ਕਦੇ ਇੰਨੀਆਂ ਸੀਟਾਂ ਨਹੀਂ ਆਈਆਂ, ਮਤਲਬ ਵੀ ਉਦੋਂ ਸਾਨੂੰ ਵੀ

0: ਲੀਡਰ ਨੇ ਮਤਲਬ ਵੀ ਉਦੋਂ ਦਾ ਉਹਨਾਂ ਕੰਨ ਹੋ ਗਿਆ ਉਹਨਾਂ ਨੂੰ ਸਬਕ ਮਿਲ ਗਿਆ ਉਦੋਂ ਮੁੜ ਕੇ ਰਿਸਪੈਕਟ ਨਾ ਬੁਲਾਉਂਦੇ ਆ ਪਰ ਜਿਹੜੇ ਤਰੀਕੇ ਨਾਲ ਉਸ ਪ੍ਰੀਮੀਅਰ ਨੇ ਸਾਡੀ ਬੇਇੱਜ਼ਤੀ ਕੀਤੀ ਚਾਰ ਪੰਜ ਬੰਦਿਆਂ ਦੀ ਤੇ ਉਦੋਂ ਮੁੜ ਕੇ ਮਤਲਬ ਸਾਡੇ ਪਿਛਲੇ ਚਾਲੀਆਂ ਸਾਲਾਂ ਚ ਉਹ ਗੱਲ ਹੋਈ ਨੀ ਪੈਂਤੀ ਸਾਲਾਂ ਚ ਚਾਲੀਆਂ ਸਾਲਾਂ ਚ ਉਹ ਗੱਲ ਹੋਈ ਨੀ ਕਿਉਂਕਿ ਮਤਲਬ ਵੀ ਜਦੋਂ ਜਾਂਦੇ ਸੀ ਉਹ ਵੇਹਦੇ ਸੀ ਵੀ ਹਾਂ ਜਿਹੜੀ ਜਿਹੜੀ ਚੀਜ਼ ਤੋਂ ਇਹਨਾਂ ਨੇ ਅੜ ਕੇ ਆਪਦਾ ਐਮ ਐਲ ਏ ਬਣਾਇਆ ਪੰਜਾਬੀ ਹੈ ਨਾ ਤੇ ਵੀ ਉਹ ਮਤਲਬ ਸਲਾਮ ਹੈ ਉਸ ਕਿਸਮ ਹਨ ਮਤਲਬ ਉਹੀ ਜਿਹਾ ਹੁੰਦਾ ਵੀ ਤੁਸੀਂ ਫਿਰ ਉਹਨੂੰ ਉਹੀ ਜਿਹਾ ਮੂੰਹ ਤੋੜਵਾਂ ਜਵਾਬ ਦਿਓ ਉਹ ਆਪਾਂ ਤਾਂ ਹੀ ਦੇ ਸਕਦੇ ਹਾਂ ਜੇ ਜੇ ਅਸੀਂ ਸਾਡਾ ਇੱਕ ਹੈ ਜੇ ਸਾਡਾ ਇੱਕ ਹੈ ਤੇ ਬਾਕੀ ਅਸੀਂ ਆਪਦੀ ਪੂਰੀ ਅਕਲ ਨਾਲ ਚੱਲਦੇ ਹਾਂ ਆਪਦੀ ਲਿਆਕਤ ਨਾਲ ਚੱਲਦੇ ਹਾਂ ਆਪਦੀ ਕੁਆਲੀਫਿਕੇਸ਼ਨ ਨਾਲ ਚੱਲਦੇ ਹਾਂ ਹੁਣ ਜੇ ਮਤਲਬ ਵੀ ਬੰਦਾ ਸਕੂਲ ਟਰੱਸਟ 'ਚ ਖੜਾ ਹੈ ਉਹਨੂੰ ਪਤਾ ਹੋਣਾ ਚਾਹੀਦਾ ਵੀ ਮਤਲਬ ਇਹਦੀਆਂ ਜ਼ਿੰਮੇਵਾਰੀਆਂ ਕੀ ਹੈ ਅਤੇ ਮੇਰੀ ਕੁਆਲੀਫਿਕੇਸ਼ਨ ਮੈਂ ਕੁਆਲੀਫਾਈ ਕਰਦਾ ਕਿ ਨਹੀਂ ਕਰਦਾ ਉਹਨੂੰ ਆਪ ਹੀ ਪਿੱਛੇ ਹਟ ਜਾਣਾ ਚਾਹੀਦਾ
1: ਬਿਲਕੁਲ
0: ਠੀਕ ਹੈ ਮਤਲਬ ਵੀ ਜਿਹੜਾ ਬੰਦਾ ਆ ਕੇ ਐਮ ਪੀ ਖੜਦਾ ਜਾਂ ਐਮ ਐਲ ਏ ਖੜਦਾ ਜਾਂ ਬੰਦਾ ਮੇਅਰ ਖੜਦਾ ਉਹਨੂੰ ਹੁਣ ਪਤਾ ਹੋਣਾ ਚਾਹੀਦਾ ਵੀ ਕੀ ਮਤਲਬ ਮੈਂ ਯੋਗ ਹਾਂ ਇਸ ਦੇ ਇਸ ਕਮਿਊਨਿਟੀ ਦੇ ਵਿੱਚ ਮੈਂ ਆਪਦੀ ਕਮਿਊਨਿਟੀ ਦਾ ਕੋਈ ਫਾਇਦਾ ਕਰ ਸਕਦਾ ਆਪਦੀ ਕਮਿਊਨਿਟੀ ਦਾ ਮੈਂ ਨਾਮ ਉੱਚ ਕਰ ਸਕਦਾ ਜੇ ਉਹਨੂੰ ਇਹ ਆ ਕਿ ਮੈਂ ਨਹੀਂ ਕਰ ਸਕਦਾ ਫਿਰ ਭਾਈ ਉਹਨੂੰ ਹੱਥ ਬੰਨਦੇ ਭਾਈ ਇਹ ਜਿਹੜੀ ਜੋਬ ਹੈ ਮੇਰੇ ਮੈਂ ਦੇ ਕਾਬਲ ਨਹੀਂ ਅਤੇ ਮੈਂ ਨਹੀਂ ਚਾਹੁੰਦਾ ਕਿ ਮੇਰੇ ਕਾਰਨ ਕਰਕੇ ਸਾਰੀ ਕਮਿਊਨਿਟੀ ਮਤਲਬ ਵੀ ਦੁਖੀ ਹੋਵੇ ਸਾਰੀ ਕਮਿਊਨਿਟੀ ਪਿੰਨ ਪੁਆਇੰਟ ਹੋਵੇ ਸਾਰੀ ਕਮਿਊਨਿਟੀ ਨੂੰ ਨਮੋਸ਼ੀ ਝੱਲਣੇ ਪਵੇ ਠੀਕ ਆ ਠੀਕ ਆ ਹਰ ਇੱਕ ਦਾ ਰਾਈਟ ਹੈਗਾ ਡੈਮੋਕ੍ਰੈਟਿਕ ਕਰੇਸੀ ਹੈਗੀ ਡੈਮੋਕ੍ਰੈਟਿਕ ਕੰਟਰੀ ਹੈਗਾ ਹਰ ਇੱਕ ਬੰਦੇ ਨੂੰ ਹੱਕ ਹੈਗਾ ਵੋਟ ਪਾਉਣ ਦਾ ਵੋਟ ਲੈਣ ਦਾ ਵੋਟ ਮੰਗਣ ਦਾ ਖੜ੍ਹੇ ਹੋਣ ਦਾ ਹੈ ਨਾ ਇਹੋ ਜਿਹੇ ਅਦਾਰਿਆਂ 'ਤੇ ਖੜ੍ਹਨ ਦਾ ਪਰ ਆਪਣੀ ਯੋਗਤਾ ਦੇਖੋ
1: ਬਿਲਕੁਲ
0: ਆਪਣੀ ਯੋਗਤਾ ਦੇਖੋ ਹੁਣ ਮੈਨੂੰ ਪਿਛਲੇ 30 ਸਾਲਾਂ ਤੋਂ ਬੰਦਿਆਂ ਦਾ ਪ੍ਰੈਸ਼ਰ ਪੈਂਦਾ ਸੀ
1: ਵੀ
0: ਤੁਸੀਂ ਐਮ ਪੀ ਖੜ੍ਹ ਜਾਓ ਪਰ ਮੈਨੂੰ ਪਤਾ ਮੈਂ ਨਹੀਂ ਯੋਗ ਮੈਂ ਨਹੀਂ ਕਰ ਸਕਦਾ ਪਰ ਮੈਨੂੰ ਤਾਂ ਆਪਦੇ ਅੰਦਰ ਦਾ ਪਤਾ ਨਾ ਲੋਕ ਹੁਣ ਲੋਕ ਮੈਨੂੰ ਵੇਖ ਲੈਂਦੇ ਠੀਕ ਹੈ ਤੁਸੀਂ ਇੰਨੇ ਪੁਰਾਣੇ ਰਹਿੰਦੇ ਜੀ ਫਲਾਨਾ ਜੀ ਥੋੜ੍ਹਾ ਅੰਸ਼ ਹੁੰਦਾ ਬਿਜ਼ਨਸ ਵੀ ਵਧੀਆ ਜੀ ਤੁਹਾਨੂੰ ਇੰਗਲਿਸ਼ ਦੇ ਵੀ ਚਾਰ ਸ਼ਬਦ ਆਉਂਦੇ ਆ ਥੋੜ੍ਹੇ ਮਗਰ ਚਾਰ ਲੋਕ ਵੀ ਲੱਗਦੇ ਆ ਪਰ ਮੈਨੂੰ ਪਤਾ ਵੀ ਮੈਂ ਇਸ ਪਦਵੀ ਦਾ ਹੱਕਦਾਰ ਨਹੀਂ ਭਾਵੇਂ ਮੈਨੂੰ ਆ ਕੇ 100 ਬੰਦਾ ਕਹਿ ਦੇ 200 ਬੰਦਾ ਕਹਿ ਦੇ ਵੀ ਅਸੀਂ ਤੁਹਾਡੇ ਪੇਪਰ ਭਰਦੇ ਹਾਂ ਜੀ ਤੁਸੀਂ ਬਣੋ ਪਰ ਮੈਨੂੰ ਪਤਾ ਮੈਂ ਯੋਗ ਨਹੀਂ ਮੈਂ ਉਹ ਸਭਾਵਾਂ ਨਹੀਂ ਨਵਾ ਸਕਦਾ ਠੀਕ ਹੈ ਮੈਂ ਨਹੀਂ ਟਾਈਮ ਕੱਢ ਸਕਦਾ ਮੇਰੇ 'ਚ ਉਹ ਕੁਆਲਿਟੀ ਹੈ ਹੀ ਨਹੀਂ
1: ਬਿਲਕੁਲ
0: ਜਿਹੜੀ ਜਿਹੜੀ ਮਤਲਬ ਇੱਕ ਐਮ ਪੀ ਜਾਂ ਐਮ ਐਲ ਏ ਹੋਣੀ ਚਾਹੀਦੀ ਹੈ ਮੈਨੂੰ ਆਪਦੇ ਆਪ ਨੂੰ ਅੰਦਰੋਂ ਪਤਾ ਹੈ ਹਰ ਇਨਸਾਨ
1: ਨੂੰ ਕਹਿੰਦੇ ਹੋਨੈਸਟ ਹੋਣਾ ਸਭ ਤੋਂ ਵੱਡੀ ਮੇਨ ਚੀਜ਼ ਹੁੰਦੀ
0: ਹੈ ਹਰ ਇਨਸਾਨ ਨੂੰ ਆਪਦੇ ਅੰਦਰ ਦਾ ਪਤਾ ਹੁੰਦਾ ਹੈ ਕਿ ਮੈਂ ਕਿੰਨੇ ਕੁ ਪਾਣੀ 'ਚ ਹਾਂ ਮੇਰੀ ਕਿੰਨੀ ਕੁ ਕੁਆਲੀਫਿਕੇਸ਼ਨ ਮੇਰੇ 'ਚ ਕਿੰਨੀ ਕੁ ਲਿਆਕਤ ਹੈ ਮੈਂ ਕਿੰਨਾ ਕੁ ਲੋਕਾਂ ਦਾ ਮਤਲਬ ਵੀ ਵਿਰੋਧ ਸਹਿ ਸਕਦਾ ਕਿੰਨਾ ਕੁ ਮੈਂ ਲੋਕਾਂ ਦਾ ਵਿਰੋਧ ਕਰ ਸਕਦਾ ਹੈ ਨਾ ਜਦੋਂ ਆਪਾਂ ਨੂੰ ਪਤਾ ਹੈ ਵੀ ਆਪਾਂ ਆਪਣੇ 'ਚ ਉਹ ਸਹਿਣਸ਼ੀਲਤਾ ਹੈ ਹੀ ਨਹੀਂ ਜਾਂ ਆਪਣੇ ਦੇ ਵਿੱਚ ਮਤਲਬ ਵੀ ਉਹ ਵਿਰੋਧ ਝੱਲਣ ਦੀ ਸਮਰੱਥਾ ਨਹੀਂ ਵਿਰੋਧ ਕਰਨ ਦੀ ਕਿਸੇ ਸਮਰੱਥਾ ਨਹੀਂ ਮੇਰੇ 'ਚ ਉਹ ਯੋਗਤਾ ਲੀਡਰਾਂ ਵਾਲੀ ਹੈ ਹੀ ਨਹੀਂ ਇਸ ਪਦਵੀ 'ਤੇ ਜਾਣ ਵਾਸਤੇ ਮਤਲਬ ਵੀ ਠੀਕ ਹੈ ਵੋਟਾਂ ਤੁਹਾਨੂੰ 4 ਪੈ ਜਾਣੀਆਂ ਵੋਟਾਂ ਪੈ ਕੇ ਤੁਸੀਂ ਬਣ ਤਾਂ ਗਏ ਅਤੇ ਗਾਹਾਂ ਜਿਹੜਾ ਅਗਲਾ 5 ਸਾਲ ਦਾ ਰਾਹ ਹੈ ਉਹਨੂੰ ਪੂਰਾ ਕੌਣ ਕਰੂਗਾ
1: ਬਿਲਕੁਲ
0: ਕੀ ਤੁਸੀਂ ਯੋਗ ਹੋਗੇ ਸੋ ਇਸ ਕਰਕੇ ਜਿੰਨੇ ਵੀ ਸਾਡੇ ਮੇਰੇ ਹੱਥ ਬੰਨ ਕੇ ਬੇਨਤੀ ਆ ਸਾਡੇ ਭਰਾਵਾਂ ਨੂੰ ਖੜੋ ਬੜੀ ਖੁਸ਼ ਇਹਨਾਂ ਨੂੰ ਖੜੋ ਪਰ ਇੱਕ ਵਾਰੀ ਸ਼ੀਸ਼ੇ ਮੂਹਰੇ ਖੜ ਕੇ ਆਪਦਾ ਆਪਦੇ ਅੰਦਰ ਝਾਤੀ ਮਾਰ ਕੇ ਦੇਖ ਲਓ
1: ਕਿ
0: ਜਿਹੜੀ ਚੀਜ਼ ਜਿਹੜੀ ਗੱਲ ਮੈਂ ਕਰਨ ਜਾ ਰਿਹਾ ਕੀ ਮੈਂ ਇਹਦੇ ਯੋਗ ਹੈਗਾ ਕੀ ਮੈਂ ਇਹਦੇ ਕਾਬਲ ਹੈਗਾ ਕੀ ਮੇਰੀ ਸਮਰੱਥਾ ਹੈਗੀ ਕੀ ਮਤਲਬ ਮੈਂ ਜੇ ਕੱਲ੍ਹ ਨੂੰ ਕੋਈ ਆਹ ਗੱਲ ਹੋ ਗਈ ਜਿਹੜੀ ਮੇਰੇ ਅਦਾਰੇ 'ਚ ਹੈਗੀ ਕੀ ਮੈਨੂੰ ਹੈਂਡਲ ਕਰ ਸਕਦਾ ਕਿਵੇਂ ਮੈਂ ਆਪਦੀ ਕਮਿਊਨਿਟੀ ਨੂੰ ਆਪਦੀ ਕੌਮ ਨੂੰ ਆਪਦੀ ਕਮਿਊਨਿਟੀ ਦੇ ਲੋਕਾਂ ਨੂੰ ਨਮੋਸ਼ੀ ਵਾਲੇ ਪਾਸੇ ਤਾਂ ਨਹੀਂ ਲੈ ਕੇ ਜਾ ਉੜੂੰਗਾ ਕੱਲ੍ਹ ਨੂੰ ਸਾਡੇ ਬੱਚਿਆਂ ਨੂੰ ਤਾਂ ਨਹੀਂ ਟਿੱਚਰਾਂ ਹੋਣਗੀਆਂ ਤੁਹਾਡੇ ਮਾਂ ਪਿਓ ਤੁਹਾਡੇ ਚਾਚੇ ਤਾਂ ਇਹੋ ਜਿਹੇ ਲੀਡਰ ਹੈ
1: ਬਿਲਕੁਲ
0: ਇਹ ਬਹੁਤ ਡੂੰਘੀ ਸੋਚ ਵਾਲੀ ਗੱਲ ਹੈ ਹਰ ਇੱਕ ਨੂੰ ਇਵੇਂ ਬਿਨਾਂ ਮਤਲਬ ਤੋਂ ਪੇਪਰ ਨਹੀਂ ਭਰਨੇ ਚਾਹੀਦੇ
1: ਬਿਲਕੁਲ ਜੀ ਬਿਲਕੁਲ ਗੱਲਬਾਤ ਜਾਰੀ ਰਹੂਗੀ ਜੀ ਅਤੇ ਇੱਕ ਕਾਲਰ ਆਪਣੇ ਨਾਲ ਜੁੜ ਚੁੱਕੇ ਨੇ ਰੇਡੀਓ ਧਮਾਲ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਕਲਗੀਧਰ ਦਰਬਾਰ ਸਾਹਿਬ ਦੇ ਕੋਲ ਘਰ ਲੈਣਾ ਚਾਹੁੰਦੇ ਤਾਂ ਬਹੁਤ ਸਾਰੀ ਲਿਸਟਿੰਗ ਇਹਨਾਂ ਕੋਲ ਮਿਲ ਜੂਗੀ ਤਾਂ ਫਿਰ ਸੰਪਰਕ ਕਰ ਲਓ ਜੀ ਮਨਜੋਤ ਸਿੰਘ ਰਿਐਲਟਰ ਦੇ ਨਾਲ ਅਤੇ ਆਫ ਮਾਰਕੀਟ ਵੀ ਬਹੁਤ ਸਾਰੀਆਂ ਡੀਲਾਂ ਇਹਨਾਂ ਕੋਲ ਹੈਗੀਆਂ 3 ਤੋਂ 4 ਬੈਡਰੂਮ ਵਾਲੇ ਘਰ ਅਰਾਊਂਡ $400,000 ਦੇ ਤੁਹਾਨੂੰ ਕਲਗੀਧਰ ਦਰਬਾਰ ਸਾਹਿਬ ਦੇ ਕੋਲ ਮਿਲ ਜਾਣਗੇ ਜੀ ਕਈ ਵਾਰੀ ਹੁੰਦਾ ਕਿ ਆਪਾਂ ਨੂੰ ਗੁਰਦੁਆਰਾ ਸਾਹਿਬ ਦੇ ਨੇੜੇ ਘਰ ਮਿਲ ਜਾਏ ਅਤੇ ਸੁਬਹ ਸ਼ਾਮ ਗੁਰੂ ਸਾਹਿਬ ਦੇ ਦਰਸ਼ਨ ਹੁੰਦੇ ਰਹਿਣ ਅਤੇ ਤੁਹਾਡੇ ਕੋਲ ਸੁਨਹਿਰੀ ਮੌਕਾ ਜੀ ਮਨਜੋਤ ਸਿੰਘ ਰਿਐਲਟਰ ਦੇ ਨਾਲ ਸੰਪਰਕ ਕਰ ਸਕਦੇ ਹੋ ਤੁਸੀਂ ਆਫ ਮਾਰਕੀਟ ਬਹੁਤ ਸਾਰੀਆਂ ਡੀਲਾਂ ਪਈਆਂ ਨੇ ਇਹਨਾਂ ਕੋਲ ਅਤੇ 3 ਤੋਂ 4 ਬੈਡਰੂਮ ਵਾਲੇ ਘਰ ਅਰਾਊਂਡ 4 ਲੱਖ ਦੇ ਰਾਊਂਡ ਤੁਹਾਨੂੰ ਡਾਲਰ ਦੇ ਮਿਲ ਜਾਣਗੇ। ਸੋ ਵਧੇਰੇ ਜਾਣਕਾਰੀ ਦੇ ਲਈ ਤੁਸੀਂ ਅੱਜ ਹੀ ਮਨਜੋਤ ਸਿੰਘ ਰਿਐਲਟਰਸ ਨਾਲ ਸੰਪਰਕ ਕਰ ਸਕਦੇ ਹੋ 204-999-1104 ਸੰਪਰਕ ਕਰ ਸਕਦੇ ਹੋ

0: 105 ਤੇ ਸੰਪਰਕ ਕਰ ਸਕਦੇ ਹੋ। ਤੇ ਜੇ ਤੁਸੀਂ ਪ੍ਰੋਪਰਟੀ ਵੇਚਣੀ ਚਾਹੁੰਦੇ ਹੋ, ਸੇਲ ਕਰਨਾ ਚਾਹੁੰਦੇ ਹੋ, ਤਾਂ ਦੱਸ ਗਏ ਕਿ ਇੱਕ ਵੀਕ ਦੇ ਵਿੱਚ ਤੁਹਾਡੀ ਪ੍ਰੋਪਰਟੀ ਸੇਲ ਕਰਾ ਦਿੰਦੇ ਹਾਂ, ਕਿਉਂਕਿ ਆਲਰੇਡੀ ਬਹੁਤ ਸਾਰੇ ਪ੍ਰੋਫਿਟ ਦੇ ਵਿੱਚ ਘਰ ਇਹਨਾਂ ਨੇ ਸੇਲ ਕੀਤੇ ਨੇ। ਤੇ ਉਹਨਾਂ ਦੇ ਫਿਰ ਯਾਰ ਦੋਸਤ ਜਿਹੜੇ ਰਿਸ਼ਤੇਦਾਰ ਨੇ, ਉਹ ਕਹਿੰਦੇ ਨੇ ਵੀ ਸਾਨੂੰ ਵੀ ਤੂੰ ਪ੍ਰੋਫਿਟ ਦੇ ਵਿੱਚ ਘਰ ਦਵਾ ਦੇ। ਤਾਂ ਆਲਰੇਡੀ ਬਹੁਤ ਸਾਰੀ ਲਿਸਟਿੰਗ ਇਹਨਾਂ ਕੋਲ ਪਈ ਹੈ ਜੀ। ਸੋ ਵਧੇਰੇ ਜਾਣਕਾਰੀ ਦੇ ਲਈ ਤੁਸੀਂ ਮਨਜੋਤ ਸਿੰਘ ਰਿਐਲਟਰ ਨਾਲ ਸੰਪਰਕ ਕਰ ਸਕਦੇ ਹੋ। ਜੇ ਤੁਸੀਂ ਇੱਕ ਵੀਕ ਦੇ ਵਿੱਚ ਘਰ ਪ੍ਰੋਪਰਟੀ ਪ੍ਰੋਫਿਟ ਦੇ ਵਿੱਚ ਸੇਲ ਕਰਨਾ ਚਾਹੁੰਦੇ ਹੋ, 204-999-1105 ਤੇ ਸੰਪਰਕ ਕਰ ਸਕਦੇ ਹੋ। ਤੇ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਜੀ, ਤੇ ਆਪਾਂ ਰਾਜਮਾਨ ਜੀ ਦੇ ਨਾਲ ਬਹੁਤ ਸਾਰੀਆਂ ਗੱਲਾਂ ਬਾਤਾਂ ਕਰ ਰਹੇ ਹਾਂ, ਤੇ ਹੁਣ ਹੈਲਥ ਟਿਪ ਲਾਈਨ ਦਾ ਟਾਈਮ ਹੋ ਚੁੱਕਿਆ। ਤੇ ਆਜੋ ਫਿਰ ਇੱਕ ਤੇ ਗੱਲਾਂ ਬਾਤਾਂ ਜਾਰੀ ਰਹਿਣੀਆਂ, ਤੇ ਆਪਾਂ ਗੱਲਬਾਤ ਵੀ ਜਾਰੀ ਰੱਖਦੇ ਹਾਂ। ਤੇ ਇੱਕ ਨਿੱਕੀ ਜਿਹੀ ਬ੍ਰੇਕ ਲੈਣੇ ਜਾਣਾ ਕਿਤੇ, ਨਿੱਕੀ ਜਿਹੀ ਬ੍ਰੇਕ ਤੋਂ ਬਾਅਦ ਰੂਬਰੂ ਹੁੰਦੇ ਹਾਂ ਜੀ।
1: ਸਰਦਾਰ
2: ਜੀ, ਤੁਹਾਨੂੰ ਕੁਝ ਇੰਸ਼ੋਰੈਂਸ ਬਾਰੇ ਮੇਰੇ ਦਿਮਾਗ ਚ ਪਾ ਦੀਆਂ, ਮੈਨੂੰ ਲੱਗਦਾ ਕਿ ਇਹਦੇ ਤੋਂ ਵੱਡਾ ਗਿਫਟ ਹੋਰ ਹੋ ਹੀ ਨਹੀਂ ਸਕਦਾ ਐਨੀਵਰਸਰੀ ਤੇ ਕੋਈ।
1: ਜੀ ਹਾਂ, ਆਪਣੀ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਸੁਪਰ ਵੀਜ਼ਾ ਤੇ ਵਿਜ਼ਿਟਰ ਵੀਜ਼ਾ, ਜਾਂ ਬੱਚਿਆਂ ਦੀ ਪੜ੍ਹਾਈ ਲਈ ਜਾਂ ਆਪਣੇ ਸੁਖਦਾਇਕ ਰਿਟਾਇਰਮੈਂਟ ਲਈ ਫਾਈਨੈਂਸ਼ੀਅਲ ਪਲੈਨਿੰਗ ਕਰੋ। ਤੇ ਇਹਦੇ ਲਈ ਤੁਸੀਂ ਪਿਛਲੇ 30 ਸਾਲਾਂ ਦੇ ਤਜਰਬੇਕਾਰ ਫਾਈਨੈਂਸ਼ੀਅਲ ਪਲੈਨਰ ਰਾਜਮਾਨ ਨੂੰ ਕਾਲ ਕਰ ਸਕਦੇ ਹੋ 204-694-0731, ਜਾਂ ਤਰਨਮਾਨ ਨੂੰ ਕਾਲ ਕਰੋ 204-339-7011।
3: ਇੱਥੇ ਆ ਕੇ ਬੱਚਿਆਂ ਨੂੰ ਇੱਕ ਬਿਹਤਰ ਜ਼ਿੰਦਗੀ ਦੇਣ ਦਾ ਸੁਪਨਾ ਤਾਂ ਪੂਰਾ ਹੁੰਦਾ ਨਜ਼ਰ ਆਇਆ, ਪਰ ਡਰ ਵੀ ਲੱਗਦਾ ਕਿ ਕਿਤੇ ਆਪਣਾ ਪਿਛੋਕੜ, ਆਪਣੀ ਮਾਂ ਬੋਲੀ ਨੂੰ ਨਾ ਭੁੱਲ ਜਾਣ।
4: ਇਹ ਡਰ ਤੇਰਾ ਹੀ ਨਹੀਂ, ਪੰਜਾਬੋਂ ਆ ਵਸੇ ਹਰ ਮਾਂ ਪਿਓ ਦਾ ਹੈ। ਇਸ ਲਈ ਸਿੱਖਿਆ ਕਲਾਸਿਸ ਲੈ ਕੇ ਆਇਆ ਹੈ ਆਨਲਾਈਨ ਪੰਜਾਬੀ ਲਰਨਿੰਗ ਕੋਰਸ, ਜਿਸ ਵਿੱਚ ਤੁਹਾਡੇ ਬੱਚੇ ਘਰ ਬੈਠੇ ਹੀ ਪੰਜਾਬੀ ਸਿੱਖ ਸਕਦੇ ਹਨ। ਇਸ ਕੋਰਸ ਵਿੱਚ ਬੱਚੇ ਆਪਣੇ ਪਰਿਵਾਰਕ ਰਿਸ਼ਤੇ ਤੇ ਸਾਡੇ ਇਤਿਹਾਸ ਬਾਰੇ ਵੀ ਜਾਣੂ ਹੁੰਦੇ ਹਨ। ਇਸ ਦੇ ਨਾਲ ਬੇਸਿਕ ਮੈਥਸ, ਮੋਰਲ ਵੈਲਿਊਜ਼ ਤੇ ਮੈਂਟਲ ਐਕਸਰਸਾਈਜ਼ ਵੀ ਕਰਵਾਈਆਂ ਜਾਂਦੀਆਂ ਹਨ। ਫਲੈਕਸੀਬਲ ਟਾਈਮਿੰਗਸ, ਫ੍ਰੀ ਡੈਮੋ ਕਲਾਸ। ਅੱਜ ਹੀ ਕਾਲ ਕਰੋ 204-463-0110।
0: ਬਿਲਕੁਲ ਜੀ, ਆਪਾਂ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰੱਖਾਂਗੇ, ਤੇ ਇਸ ਤੋਂ ਬਾਅਦ ਆਪਾਂ ਹੈਲਥ ਟਿਪ ਲੈਂਦੇ। ਪਰ ਉਸ ਤੋਂ ਪਹਿਲਾਂ ਦੱਸ ਗਏ ਜੀ, ਤੁਸੀਂ ਅੱਜ ਦਾ ਜਿਹੜਾ ਪ੍ਰੋਗਰਾਮ ਸਪੋਂਸਰ ਕੀਤਾ ਗਿਆ ਸੀ ਰਾਜਮਾਨ ਫਾਈਨੈਂਸ਼ੀਅਲ ਵੱਲੋਂ ਸਪੋਂਸਰ ਕੀਤਾ ਗਿਆ ਸੀ। ਪਰ ਜੇ ਤੁਸੀਂ ਇੰਸ਼ੋਰੈਂਸ ਦੇ ਰਿਲੇਟਡ ਕੋਈ ਵੀ ਸਵਾਲ ਜਵਾਬ ਕਰਨਾ ਚਾਹੁੰਦੇ, ਕਿਉਂਕਿ ਅੱਜ ਬੇਸਿਕਲੀ ਆਪਣਾ ਸਾਰਾ ਸ਼ੋਅ ਸੀਗਾ ਹੈਲਥ ਦੇ ਰਿਲੇਟਡ ਗੱਲਬਾਤ ਆਪਾਂ ਕਰ ਰਹੇ ਸੀਗੇ, ਤੇ ਜੇ ਤੁਸੀਂ $00,00,000 ਬਚਾਉਣਾ ਚਾਹੁੰਦੇ ਕਿ ਆਪਾਂ ਯਾਰ ਦੋਸਤ ਤੋਂ ਕੋਈ ਪਾਲਿਸੀ ਕਰਾ ਲੈਂਦੇ ਹਾਂ ਇੰਸ਼ੋਰੈਂਸ ਦੀ, ਤੇ ਆਪਾਂ ਬਸ ਹੁੰਦਾ ਕਿ ਚੱਲ ਕੋਈ ਨਹੀਂ ਨਵਾਂ ਇਹਨੇ ਕੰਮ ਸ਼ੁਰੂ ਕੀਤਾ, ਤੇ ਆਪਾਂ ਵੀ ਜ਼ਿਆਦਾ ਪੁੱਛ ਦਿੰਦੇ ਤੇ ਉਹ ਵੀ ਜ਼ਿਆਦਾ ਦੱਸਦਾ ਨਹੀਂ ਗਾ, ਤੇ ਆਪਾਂ ਫਿਰ ਪੈਸੇ ਕਟਾਉਂਦੇ ਰਹਿੰਦੇ ਹਰ ਮਹੀਨੇ, ਪਰ ਆਪਾਂ ਨੂੰ ਪਤਾ ਨਹੀਂ ਹੁੰਦਾ ਪਾਲਿਸੀ ਦੇ ਵਿੱਚ ਕੀ ਹੈਗਾ ਕਿ ਨਹੀਂ, ਤੇ ਕਈ ਵਾਰੀ ਆਪਾਂ $00,00,000 ਦਾ ਨੁਕਸਾਨ ਕਰ ਬਹਿੰਦੇ ਹਾਂ। ਤੇ ਜੇ ਤੁਸੀਂ ਆਪਦੀ ਪਾਲਿਸੀ ਰਿਵਿਊ ਕਰਾਉਣਾ ਚਾਹੁੰਦੇ ਹੋ ਤੇ $00,00,000 ਬਚਾਉਣਾ ਚਾਹੁੰਦੇ ਹੋ, ਤਾਂ ਆਫਟਰ ਸ਼ੋਅ ਤੁਸੀਂ ਕਾਲ ਗੱਲਬਾਤ ਕਰ ਸਕਦੇ ਹੋ ਰਾਜਮਾਨ ਜੀ ਦੇ ਨਾਲ 204-694-0731 ਤੇ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਆਓ ਫਿਰ ਆਪਾਂ ਹੈਲਥ ਟਿਪ ਲੈਂਦੇ ਹਾਂ ਜੀ ਰਾਜਮਾਨ ਜੀ ਤੋਂ। ਹਾਂਜੀ ਮਾਨ ਸਾਹਿਬ।
5: ਹਾਂਜੀ, ਕਿੰਨਾ ਕੁ ਟਾਈਮ ਰਹਿ ਗਿਆ
0: ਆਪਣੇ ਕੋਲ? ਹੈਗੇ ਆ ਜੀ 8 ਮਿੰਟ।
5: ਬਹੁਤ ਹੈ। ਅੱਛਾ, ਅੱਜ ਆਪਾਂ ਗੇਵੀ ਜੀ ਗੱਲ ਕਰਾਂਗੇ ਅਦਰਕ ਤੇ।
0: ਅੱਛਾ ਜੀ,
5: ਜਿਹਨੂੰ ਆਦਾ ਵੀ ਕਹਿ ਦਿੰਦੇ।
0: ਹਾਂਜੀ,
5: ਜੇ ਸੁੱਕਾ ਹੋਵੇ ਤਾਂ ਇਹਨੂੰ ਸੁੰਡ ਵੀ ਕਹਿ ਦਿੰਦੇ। ਇੱਕ ਚੀਜ਼ ਇੱਕੋ ਹੀ ਹੈ, ਉਹ ਸੁਕਾਇਆ ਵਾ ਉਹਨੂੰ ਸੁੰਡ ਕਹਿ ਦਈਦਾ।
0: ਹਾਂਜੀ,
5: ਤੇ ਜਿਹੜਾ ਕੱਚਾ ਹੁੰਦਾ ਉਹਨੂੰ ਕਈ ਲੋਕ ਆਦਾ ਵੀ ਕਹਿ ਦਿੰਦੇ ਕਿ ਅਦਰਕ ਵੀ ਕਹਿ ਦਿੰਦੇ ਆ।
0: ਅੱਛਾ ਜੀ,
5: ਹਨਾ, ਤੇ ਜਿੰਜਰ ਅੰਗਰੇਜ਼ੀ ਦੇ ਵਿੱਚ।
0: ਹਾਂਜੀ।
5: ਅੱਛਾ, ਇਹ ਨਾ ਮਤਲਬ ਹਰ ਇੱਕ ਬੰਦੇ ਨੂੰ
0: ਹਾਂਜੀ
5: ਹਰ ਰੋਜ਼ 3 ਗ੍ਰਾਮ ਤੋਂ ਲੈ ਕੇ 5 ਗ੍ਰਾਮ ਖਾਣਾ ਚਾਹੀਦਾ।
0: ਅੱਛਾ ਜੀ,
5: ਠੀਕ ਹੈ। ਖਾਸ ਕਰਕੇ ਉਹਨਾਂ ਨੂੰ ਜਿਨ੍ਹਾਂ ਦੇ ਜੋੜਾਂ 'ਚ ਸੋਜ ਰਹਿੰਦੀ ਹੈ, ਜੋੜਾਂ 'ਚ ਦਰਦ ਰਹਿੰਦਾ।
0: ਅੱਛਾ,
5: ਜਾਂ ਜਿਨ੍ਹਾਂ ਨੂੰ ਗੱਠੇ ਦੀ ਪ੍ਰੋਬਲਮ ਹੈ, ਜਾਂ ਜਿਨ੍ਹਾਂ ਨੂੰ ਵਾਰੀ ਵਾਰੀ ਗੌਟ ਹੁੰਦਾ, ਜਾਂ ਜਿਨ੍ਹਾਂ ਨੂੰ ਤੁਰਨ ਦੇ ਵਿੱਚ ਤਕਲੀਫ ਆਉਂਦੀ ਹੈ, ਉਹਨਾਂ ਨੂੰ 3-5 ਕਰਦੇ ਖਾਣਾ ਚਾਹੀਦਾ। ਇਹ ਕਰਦਾ ਕੀ ਹੈ? ਇਹ ਮਤਲਬ ਜੇ ਪਹਿਲੀ ਗੱਲ ਤਾਂ ਇਹ ਜਿਹੜਾ ਤੁਹਾਡੇ ਹਾਜ਼ਮ ਨੂੰ ਦਰੁਸਤ ਕਰਦਾ, ਜਿੰਨੀ ਵੀ ਤੁਹਾਡੇ ਗੈਸ ਬਣਦੀ ਹੈ, ਐਸਿਡਿਟੀ ਬਣਦੀ ਹੈ, ਪੇਟ ਫੁੱਲਦਾ, ਹਨਾ, ਕਬਜ਼ੀ ਦੀ ਪ੍ਰੋਬਲਮ ਹੈ, ਐਰਾ ਵਗੈਰਾ, ਹਨਾ, ਇਹ ਸਾਰੀਆਂ ਮਤਲਬ ਜੇ ਤੁਸੀਂ ਇਸ ਨੂੰ ਤਰੀਕੇ ਨਾਲ ਖਾਂਦੇ ਰਹਿੰਦੇ ਹੋ, ਭਾਵੇਂ ਦੁਪਹਿਰ ਦੀ ਰੋਟੀ ਥੋੜ੍ਹਾ ਜਿਹਾ ਕੱਚਾ ਹੀ ਖਾ ਲਓ, ਨੋ ਪ੍ਰੋਬਲਮ। ਬਾਜੀ ਤਰੀਕੇ ਦੇ ਬੜੇ ਹੈਗੇ ਖਾਣ ਦੇ, ਅੱਗੇ ਜਾ ਕੇ ਦੱਸਦੇ ਆਪਾਂ, ਹਨਾ। ਇਹ ਤੁਹਾਡੀ ਇਮਿਊਨਿਟੀ ਨੂੰ ਵੀ ਵਧਾਉਂਦਾ, ਉਹਦੇ 'ਚ ਐਂਟੀ ਐਕਸੀਡੈਂਟ ਹੁੰਦੇ ਆ। ਇਹ ਮੌਸਮੀ ਬਿਮਾਰੀਆਂ ਜਿਵੇਂ ਖੰਘ ਹੋ ਗਈ, ਜ਼ੁਕਾਮ ਹੋ ਗਿਆ, ਹਨਾ, ਮੌਸਮੀ ਬੁਖਾਰ ਚੜ੍ਹ ਗਿਆ, ਉੱਥੋਂ ਵੀ ਇਹ ਤੁਹਾਨੂੰ ਬਚਾਉਂਦਾ।
0: ਹਾਂਜੀ,
5: ਫਲੂ ਤੋਂ, ਐਰਾ ਵਗੈਰਾ, ਕਿਉਂਕਿ ਜਿਹੜੀ ਤਸੀਰ ਗਰਮ ਹੁੰਦੀ ਆ।
0: ਹਾਂਜੀ,
5: ਅਤੇ ਜੋੜਾਂ ਦੀ ਸੋਜ ਨੂੰ ਐਰਾ ਵਗੈਰਾ ਇਹ ਘਾਉਂਦਾ, ਹਨਾ। ਇਹਦੇ ਵਿੱਚ ਨਾ ਜਿੰਜਰੋਲੋ ਨਾਂ ਦਾ ਇੱਕ ਬਾਇਓ ਐਕਟਿਵ ਮਿਸ਼ਰਣ ਹੁੰਦਾ, ਜਿਹੜਾ ਮਤਲਬ ਵੀ ਆਪਣਾ ਗਠੀਏ ਦੇ ਜਿਹੜੇ ਨੂੰ ਤਕਲੀਫ ਹੁੰਦੀ ਹੈ, ਉਸ ਨੂੰ ਥੋੜ੍ਹਾ ਜਿਹਾ ਕੰਟਰੋਲ ਕਰਦਾ।
0: ਅੱਛਾ ਜੀ,
5: ਹਨਾ, ਅਤੇ ਬਾਕੀ ਤਾਂ ਇਹ ਹਾਰਟ ਲਈ ਬਹੁਤ ਫਾਇਦੇਮੰਦ ਹੈ।
0: ਅੱਛਾ ਜੀ,
5: ਕਿਉਂਕਿ ਇਹਦੇ ਵਿੱਚ ਮਤਲਬ ਵੀ ਜਿਹੜੇ ਮਾੜੇ ਕੋਲੈਸਟਰੋਲ ਨੂੰ ਘਟਾਉਂਦਾ ਹੈ, ਅਤੇ ਚੰਗੇ ਕੋਲੈਸਟਰੋਲ ਨੂੰ ਇਹ ਵਧਾਉਂਦਾ ਹੈ।
0: ਹਾਂਜੀ
5: ਸੋ ਮਤਲਬ ਤੁਹਾਡੇ ਹਾਰਟ ਵਾਸਤੇ ਵੀ ਹੈਗਾ ਅਤੇ ਇਹਦੇ ਕਰਕੇ ਤੁਹਾਨੂੰ ਮਤਲਬ ਵੀ ਹਾਰਟ ਅਟੈਕ ਦੇ ਖਤਰੇ ਨੂੰ ਵੀ ਇਹ ਜਿਹੜਾ ਅਦਰਕ ਹੈ ਇਹ ਘੱਟ ਕਰਦਾ ਇਹ ਮਤਲਬ ਹਰ ਇੱਕ ਬੰਦੇ ਨੂੰ ਖਾਣੀ ਚਾਹੀਦੀ ਹੈ ਵੈਸੇ ਆਪਾਂ ਦਾਲ ਸਬਜ਼ੀ ਤਾਂ ਪਾਉਣਾ ਹੀ ਹੈ ਆਪਾਂ ਉਹਨੂੰ ਜ਼ਿਆਦਾ ਪਕਾ ਦਿੰਦੇ ਹਾਂ ਰਾੜ ਦਿੰਦੇ
0: ਹਾਂ
5: ਅਤੇ ਇਹ ਮਤਲਬ ਵੀ ਥੋੜ੍ਹਾ ਜਿਹਾ ਇਸਨੂੰ ਕੱਚਾ ਖਾਣਾ ਚਾਹੀਦਾ ਹੈ ਨਾ ਅੱਛਾ ਫਿਰ ਮਤਲਬ ਇਹ ਸ਼ੂਗਰ ਕੰਟਰੋਲ ਕਰਦਾ
0: ਹਾਂਜੀ
5: ਜਿਹੜੇ ਬੰਦੇ ਨੂੰ ਜ਼ਿਆਦਾ ਸ਼ੂਗਰ ਰਹਿੰਦੀ ਆ ਜਾਂ ਪ੍ਰੀ ਡਾਇਬਟਿਕ ਹੈਗੇ ਉਹ ਜੇ ਥੋੜ੍ਹਾ ਜਿਹਾ ਮਤਲਬ ਅਦਰਕ ਖਾਣਾ ਸ਼ੁਰੂ ਕਰ ਦੇਣ ਜਾਂ ਸੁੰਢ ਦੀ ਸਬਜ਼ੀ ਬਣਾ ਕੇ ਖਾਣੀ ਕਰ ਦੇਣ ਜਾਂ ਮਤਲਬ ਅਦਰਕ ਦੀ ਲਸਣ ਦੀ ਅਤੇ ਮਿਰਚਾਂ ਦੀ ਇੱਕ ਦੋਧੀ ਜਿਹੀ ਹੁੰਦੀ ਆ ਉਹ ਬਣਾ ਕੇ ਖਾਣੀ ਸ਼ੁਰੂ ਕਰ ਦੇਣ ਅਤੇ ਉਹ ਉਹਨਾਂ ਨੂੰ ਥੋੜ੍ਹੀ ਜਿਹੀ ਮਤਲਬ ਸ਼ੂਗਰ ਵੱਲੋਂ ਵੀ ਅਤੇ ਗਠੀਏ ਵੱਲੋਂ ਵੀ ਥੋੜ੍ਹੀ ਜਿਹੀ ਰਾਹਤ ਉਹਨਾਂ ਨੂੰ ਮਿਲ ਸਕਦੀ ਹੈ ਹੈ ਨਾ ਬਾਕੀ ਆਪਣੇ ਡਾਕਟਰ ਨਾਲ ਵੀ ਗੱਲ ਕਰ ਸਕਦੇ ਹੋ ਕਿ ਜਿਹੜੀ ਤੁਸੀਂ ਕੋਈ ਦਵਾਈ ਖਾਂਦੇ ਹੋ ਉਹਦੇ ਨਾਲ ਕੋਈ ਅਦਰਕ ਦਾ ਕੋਂਬੀਨੇਸ਼ਨ ਮਾੜਾ ਤਾਂ ਨਹੀਂ ਹੈਗਾ ਸਹੀ ਕੋਂਬੀਨੇਸ਼ਨ ਬੈਠਦਾ ਕਿ ਨਹੀਂ ਬੈਠਦਾ ਅਤੇ ਇਹ ਮਤਲਬ ਕਈ ਚੀਜ਼ਾਂ ਹਰ ਇੱਕ ਦੇ ਘਰੇ ਪਿਆ ਇਹ ਪਰ ਇਹਨੂੰ ਥੋੜ੍ਹਾ ਜਿਹਾ ਤਰੀਕਾ ਹੀ ਹੈ ਇਹਨੂੰ ਖਾਣਾ ਕਿਵੇਂ ਚਾਹੀਦਾ ਇਹਦੇ ਵਿੱਚ ਸਭ ਤੋਂ ਵਧੀਆ ਤਾਂ ਇਹਦੀ ਚਟਨੀ ਬਣਾ ਲਓ ਠੀਕ ਹੈ ਗੰਢਾ ਪਾ ਲਓ ਅਦਰਕ ਪਾ ਲਓ ਚੁੱਭੜ ਹੈਗੇ ਦੁਰ ਗਏ ਉਹ ਪਾ ਲਓ ਜਾਂ ਇਕੱਲੇ ਅਦਰਕ ਦੀ ਨਾ ਚਟਨੀ ਬਣਾ ਲਓ ਇਹ ਮਤਲਬ ਵੀ ਦੁਪਹਿਰ ਦੀ ਰੋਟੀ ਨਾ ਖਾਣੀ ਥੋੜ੍ਹੀ ਜਿਹੀ ਈਜ਼ੀ ਰਹਿੰਦੀ ਹੈ
0: ਬਿਲਕੁਲ
5: ਅਤੇ ਨੰਬਰ ਦੋ ਹੈਗਾ ਵੀ ਤੁਸੀਂ ਜੇ ਤੁਸੀਂ ਸੌਂਫ ਜਮੈਣ ਦਾ ਪਾਣੀ ਉਬਾਲਦੇ ਹੋ ਜਾਂ ਤੁਸੀਂ ਆਪਣਾ ਜੀਰਾ ਉਬਾਲਦੇ ਹੋ ਅਤੇ ਉਹਦੇ ਵਿੱਚ ਮਤਲਬ ਵੀ ਥੋੜ੍ਹਾ ਜਿਹਾ ਦੋ ਤਿੰਨ ਗ੍ਰਾਮ ਨਿਘਾ ਨਿਘਾ ਪੱਧਰ ਕਰਕੇ ਉਸ ਸੁੱਟ ਦਿਓ ਉਹ ਵੀ ਨਾਲ ਹੀ ਉਬਲ ਜੂਗਾ ਅਤੇ ਤੜਕੇ ਸੁਬਹਾ ਜਦੋਂ ਤੁਸੀਂ ਨਿਰਣੇ ਕਾਲ ਜੋ ਪਾਣੀ ਪੀਂਦੇ ਹੋ ਅਤੇ ਉਸ ਅਦਰਕ ਨੂੰ ਚਵਾਲੋ ਉਸ ਨੂੰ ਚਵਾਲੋ ਤਾਂ ਜਿਹੜਾ ਮਤਲਬ ਵੀ ਜੀਰੇ ਵਾਲਾ ਪਾਣੀ ਜਾਂ ਮਤਲਬ ਵੀ ਹੈਗਾ ਆਪਣਾ ਜਮੈਣ ਵਾਲਾ ਪਾਣੀ ਜਾਂ ਜਿਹਦੇ ਆਪਾਂ ਮੇਥੀ ਪਾ ਲੈਣੀ ਥੋੜ੍ਹੀ ਬਹੁਤੀ ਹੈ ਨਾ
0: ਹਾਂਜੀ
5: ਪਾ ਲੈਣਾ ਉਹਦੇ ਨਾਲ ਇਹ ਕਾਫੀ ਗੁਣਕਾਰੀ ਹੈ ਕਿ ਤਾਂ ਡੀਟੋਕਸੀਫਾਈ ਕਰ ਸਕਦਾ ਇਹ ਤੁਹਾਡੇ ਲਿਵਰ ਨੂੰ
0: ਹਾਂਜੀ
5: ਲਿਵਰ ਵੀ ਡੀਟੋਕਸੀ ਕਰਦਾ ਬਾਕੀ ਤਾਂ ਮਤਲਬ ਤੁਹਾਡੇ ਖੂਨ ਨੂੰ ਵੀ ਇਹ ਮਤਲਬ ਸਾਫ ਕਰਦਾ ਜਿਹੜਾ ਅਦਰਕ ਹੈ ਇਸ ਤਰੀਕੇ ਨਾਲ ਨਿਰਣੇ ਕਾਲ ਜੇ ਮਤਲਬ ਇਹਨੂੰ ਪੀਤਾ ਜਾਏ ਹਨਾ ਕਈ ਲੋਕ ਹੈਗੇ ਮਤਲਬ ਹੁਣ ਸਰਦੀਆਂ ਹੈਗੀਆਂ ਉਹ ਚਾਹ 'ਚ ਵੀ ਪਾ ਲੈਂਦੇ ਆ
0: ਹਾਂਜੀ
5: ਮਤਲਬ ਥੋੜ੍ਹੇ ਜਿਹਾ ਟੁਕੜਾ ਕੱਟ ਕੇ ਚਾਹ 'ਚ ਪਾ ਲਿਆ ਅਦਰਕ ਦਾ ਠੀਕ ਹੈ ਨਾ ਚਾਹ ਪੀ ਲਈ ਮੁੜ ਕੇ ਉਸੇ ਅਦਰਕ ਦੇ ਚਮਚੇ ਨੂੰ ਉਸ ਨੂੰ ਚੱਬ ਲਿਆ ਉਹ ਵੀ ਮਤਲਬ ਕਾਫੀ ਗੁਣਕਾਰੀ ਹੈ ਉਹ ਚਾਹ ਦੇ ਨਾਲ ਵੀ ਤੁਹਾਨੂੰ ਮਤਲਬ ਕਾਫੀ ਮਤਲਬ ਪੈਦਾ ਕਰ ਦਿੰਦਾ ਨਾ ਪਰ ਇਹਨੂੰ ਮਤਲਬ ਕਦੇ ਵੀ ਰਾਤ ਨੂੰ ਨਹੀਂ ਖਾਣਾ ਚਾਹੀਦਾ
0: ਹਾਂਜੀ
5: ਮਤਲਬ ਆਫਟਰਨੂਨ ਦੇ ਵਿੱਚ ਰਾਤ ਵਾਲੀ ਰੋਟੀ ਦੇ ਰਾਤ ਨੂੰ ਨਹੀਂ ਖਾਣਾ ਚਾਹੀਦਾ ਕਿ ਉਹਦੇ ਵਿੱਚ ਇਹ ਉਲਟਾ ਕੰਮ ਕਰ ਜਾਂਦਾ ਕਿੱਥੇ ਤਾਂ ਇਹਨੇ ਗੈਸ ਘਟਾਉਣੀ ਸੀ ਐਸਿਡਿਟੀ ਘਟਾਉਣੀ ਸੀ ਉਲਟਾ ਵਧਾ ਜਾਂਦਾ ਕਿਉਂਕਿ ਮਤਲਬ ਤੁਹਾਡੀ ਐਕਸਰਸਾਈਜ਼ ਨਹੀਂ ਹੁੰਦੀ ਤੁਸੀਂ ਬੈਠੇ ਤੁਸੀਂ ਸੌਂਦੇ ਹੋ ਨੀਂਦ ਆਉਂਦੀ ਹੈ ਅਤੇ ਰਾਤ ਨੂੰ ਕਦੇ ਵੀ ਅਦਰਕ ਨਾ ਪੀਓ ਅਦਰਕ ਨੂੰ ਤਾਂ ਹਮੇਸ਼ਾ 12 ਵਜੇ ਤੋਂ ਪਹਿਲਾਂ ਜੇ ਪੀਣਾ ਜਾਂ ਖਾਣਾ ਹੈ ਅਤੇ ਦੁਪਹਿਰ ਦੀ ਰੋਟੀ ਤੋਂ ਪਹਿਲਾਂ ਇਸ ਨੂੰ ਇਹ ਖਾ ਲਓ ਮਤਲਬ ਆਫਟਰਨੂਨ ਦੇ ਵਿੱਚ ਅਦਰਕ ਨੂੰ ਨਾ ਖਾਓ ਕਿਉਂਕਿ ਤੁਹਾਡੀ ਸਮੱਸਿਆ ਨੂੰ ਹਟਾਉਣ ਦੀਆਂ ਸਮੱਸਿਆ ਵਧਾ ਸਕਦਾ ਹੈ ਤੁਹਾਡੇ ਮਤਲਬ ਵੀ ਤੁਹਾਡੇ ਸਟਰੋਂਗ ਨੂੰ ਵੀ ਅਪਸੈਟ ਕਰ ਸਕਦਾ ਤੁਹਾਡੀ ਗੈਸ ਵੀ ਬਣਾ ਸਕਦਾ ਸੋ ਮਤਲਬ ਵੀ ਰਾਤ ਨੂੰ ਕਦੇ ਵੀ ਮਤਲਬ ਵੀ 1 ਵਜੇ ਤੋਂ ਬਾਅਦ 2 ਵਜੇ ਤੋਂ ਬਾਅਦ ਅਦਰਕ ਨਾ ਖਾਓ ਘੱਟ ਖਾਓ ਮਜੇ ਪਹਿਲਾਂ ਬਿਲਕੁਲ ਖਾਓ ਹੀ ਨਾ ਸ਼ਾਮ ਦੀ ਰੋਟੀ ਨਾਲ ਸ਼ਾਮ ਵੇਲੇ ਨਾ ਖਾਓ
0: ਹਾਂਜੀ ਕਈ ਵਾਰੀ ਜਿਵੇਂ ਸਿਆਲ ਜੇ ਸ਼ਾਮ ਨੂੰ ਕਹਿ ਦਿੰਦੇ ਚਲੋ ਅਦਰਕ ਵਾਲੀ ਚਾਹ ਪੀਂਦੇ ਉਹ ਨਾ ਪੀਓ
5: ਨਹੀਂ ਸ਼ਾਮ ਨੂੰ ਨਾ ਪੀਓ ਜਿਹੜੀ ਮਤਲਬ ਤੜਕੇ ਵਾਲੀ ਚਾਹ ਹੈ ਨਾ ਸੋ ਵਾਲੀ ਉਹ ਠੀਕ ਹੈ
0: ਸਹੀ ਹੈ ਸ਼ਾਮ ਵਾਲੀ
5: ਜੇ ਆਪਾਂ ਸ਼ਾਮ ਨੂੰ ਅਦਰਕ ਵਾਲੀ ਚਾਹ ਪੀਂਦੇ ਹੋ ਕਈ ਵਾਰ ਉਹ ਉਲਟਾ ਕੰਮ ਕਰ ਜਾਂਦੀ ਹੈ ਉਹ ਅੰਦਰ ਤੁਹਾਡੀ ਗੈਸ ਬਣਾ ਜਾਂਦੀ ਹੈ ਹਾਰਟ ਬਰਨ ਕਰ ਜਾਂਦੀ ਹੈ
0: ਹਾਂਜੀ
5: ਅਤੇ ਇਹ ਨੂੰ ਮਤਲਬ ਇਹਦਾ ਸਿੱਧਾ ਹੀ ਹੈ ਵੀ ਜਦੋਂ ਸੂਰਜ ਐਂ ਜਮਾਂ ਸਿਰੇ 'ਤੇ ਹੁੰਦਾ 12 ਵਜੇ
0: ਹਾਂਜੀ
5: ਉਦੋਂ ਪਹਿਲਾਂ ਤਾਂ ਸਵੇਰ ਨੂੰ ਕਰ ਲਓ
0: ਓਕੇ
5: ਚਾਹੇ ਚਟਨੀ ਖਾ ਲਓ ਚਾਹੇ ਕੱਚਾ ਖਾ ਲਓ ਹੈ ਨਾ ਚਾਹੇ ਮਤਲਬ ਕਈ ਬੰਦੇ ਤਾਂ ਮੈਂ ਦੇਖਿਆ ਜਿਹੜੇ ਪਰੌਂਠੇ ਪਕਾਉਂਦੇ ਆ ਉਹਦੇ ਵਿੱਚ ਵੀ ਥੋੜ੍ਹਾ ਜਿਹਾ ਅਦਰਕ ਪੀਸ ਕੇ ਪਾ ਲੈਂਦੇ ਆ ਉਹ ਵੀ ਵਧੀਆ ਉਦੋਂ ਵੀ ਵਧੀਆ ਗੱਲ ਹੈ ਨਾ ਜੇ ਤੁਸੀਂ ਪਰੌਂਠੇ ਖਾਣ ਦੇ ਸ਼ੌਕੀਨ ਹੋ ਮੂਰੀਆਂ ਲਈ ਪਰੌਂਠੇ ਖਾਣ ਦੇ ਸ਼ੌਕੀਨ ਹੋ ਜਾਂ ਤੁਸੀਂ ਹੋਰ ਪਰੌਂਠੇ ਜਿਹੜੀਆਂ ਚੀਜ਼ਾਂ ਪੈਂਦੀਆਂ ਉਹਦੀ ਥੋੜ੍ਹਾ ਜਿਹਾ ਮਤਲਬ ਅਦਰਕ ਕੱਟ ਕੇ ਪਾ ਲਓ
0: ਵਧੀਆ ਕੀਤਾ ਤੁਸੀਂ ਅੱਜ ਦੱਸਤਾ ਅਤੇ ਅੱਜ ਸਾਡੇ ਤਾਂ ਘਰੇ ਰਾਤ ਨੂੰ 2-2 ਵਜੇ ਚਾਹ ਬਣਾਈ ਜਾਂਦੀ ਹੁੰਦੀ ਜਾਂਦਾ ਅਤੇ ਕਹਿੰਦੇ ਫਿਰ ਓਏ ਅਦਰਕ ਪਾਲਾ ਚੱਲ ਅਦਰਕ ਵਾਲੀ ਚਾਹ ਪੀਂਦੇ
5: ਨਹੀਂ ਸ਼ਾਮ ਨੂੰ ਨਹੀਂ ਕਦੇ ਵੀ ਮਤਲਬ ਸ਼ਾਮ ਨੂੰ ਅਦਰਕ ਵਾਲੀ ਚਾਹ ਸ਼ਾਮ ਨੂੰ ਨਹੀਂ ਪੀਣੀ ਚਾਹੀਦੀ ਇਹ ਫਿਰ ਮਤਲਬ ਇੱਕ ਐਸੀਡਿਟੀ ਵਧਾਉਣੀ ਜਿੱਥੇ ਨੇ ਫਾਇਦਾ ਕਰਨਾ ਉੱਥੇ ਨੁਕਸਾਨ ਕਰ ਜਾਂਦੀ ਹੈ ਹੈ ਨਾ ਹਰ ਇੱਕ ਚੀਜ਼ ਦੇ 2 ਪਹਿਲੂ ਹੁੰਦੇ ਆ
0: ਬਿਲਕੁਲ
5: ਉਹਦਾ ਫਾਇਦਾ ਵੀ ਹੁੰਦਾ ਨੁਕਸਾਨ ਵੀ ਹੁੰਦਾ
0: ਬਿਲਕੁਲ
5: ਜੇ ਉਹਨੂੰ ਸਹੀ ਟਾਈਮ 'ਤੇ ਸਹੀ ਤਰੀਕੇ ਨਾਲ ਨਾ ਵਰਤਿਆ ਜਾਵੇ ਤਾਂ ਨੁਕਸਾਨ
0: ਵੀ ਕਰ ਜਾਂਦਾ
5: ਨੁਕਸਾਨ ਕਰ ਜਾਂਦਾ
0: ਬਿਲਕੁਲ
5: ਹੈ ਨਾ ਜਿਵੇਂ ਈਸਬਗੂਲ ਹੈ ਈਸਬਗੂਲ ਦਾ ਮੁਰੱਦ ਹੈ ਜੇ ਉਹਨੂੰ ਆਪਾਂ ਗਰਮ ਪਾਣੀ ਨਾਲ ਲੈ ਲਿਆ ਤਾਂ ਤੁਹਾਡੀ ਕਬਜ਼ੀ ਖੋਲ ਦੂਗਾ
0: ਹਾਂਜੀ
5: ਜਿਵੇਂ ਕੌਨਸਟੀਪੇਸ਼ਨ ਤੋਂ ਰਾਹਤ ਮਿਲ ਜੂ ਅਤੇ ਜਿਹੜੇ ਬੰਦੇ ਨੂੰ ਮਤਲਬ ਵੀ ਡਾਇਰੀਆ ਹੋਇਆ ਵਾ
0: ਹਾਂਜੀ
5: ਉਹ ਮਤਲਬ ਠੰਡੇ ਪਾਣੀ ਨਾਲ ਲੈ ਲੈਣ ਉਹਨਾਂ ਡਾਇਰੀਆ ਰੁਕ ਜਾਂਦਾ ਜਾਂ ਦਹੀਂ 'ਚ ਪਾ ਕੇ ਇਸ ਬੂਲ ਦਾ ਮਰਾਦਾ ਜਿਹੜਾ ਪਾਊਡਰ ਹੈ ਉਹ ਲੈ ਲੈਣ, ਉਹ ਡਾਇਰੀ ਤੋਂ ਰਾਹਤ ਮਿਲ ਜਾਂਦੀ ਹੈ। ਸੋ ਜੇ ਹੁਣ ਜਿਹੜੇ ਬੰਦੇ ਨੂੰ ਪਹਿਲਾਂ ਹੀ ਕਬਜ਼ੀ ਦਿੰਦੇ ਉਹ ਠੰਡੇ ਪਾਣੀ ਨਾਲ ਇਸ ਬੂਲ ਦਾ ਮਰਾਦਾ ਪੀਣ ਲੱਗ ਗਿਆ ਤੇ ਉਹ ਮਤਲਬ ਡਬਲ ਨੁਕਸਾਨ ਹੋ ਗਿਆ, ਉਹਨੇ ਹੋਰ ਵੀ ਜ਼ਿਆਦਾ ਉਹਦੀ ਸਮੱਸਿਆ ਵਧਾ ਦੇਣੀ ਹੈ, ਹਟਾਉਣੀ ਤਾਂ ਕਹੀ ਸੀ।
0: ਬਿਲਕੁਲ।
5: ਸੋ ਮਤਲਬ ਵੀ ਆਪਣੇ ਡਾਕਟਰ ਨਾਲ ਵੀ ਗੱਲਾਂ ਕਰਦੇ ਹੈ ਕਰੋ ਇਹਦੇ ਬਾਰੇ, ਪਰ ਜਿਹੜੇ ਸਾਡੇ ਡਾਕਟਰ ਨਾ ਉਹ ਜੜੀਆਂ ਬੂਟੀਆਂ ਵਾਸਤੇ ਇਹਨਾਂ ਗੱਲਾਂ ਵਾਸਤੇ ਘੱਟ ਗੱਲ ਕਰਦੇ ਆ, ਉਹਨਾਂ ਦਾ ਮਾੜੇ ਤੁਹਾਡੇ ਕੋਲੈਸਟਰੋਲ ਵਧੇ ਹੈ ਤੇ ਚੱਕ ਕੇ ਤੁਹਾਨੂੰ ਦਵਾਈ ਲਿਖਤੇ। ਜਿਹੜੇ ਜਿਹੜੇ ਕੋਲੈਸਟਰੋਲ ਹੈ ਨਾ, ਕੋਲੈਸਟਰੋਲ ਨਹੀਂ ਬੰਦੇ ਨੂੰ ਮਾਰਦੇ, ਜਿਹੜੇ ਕੋਲੈਸਟਰੋਲ ਨੂੰ ਦਵਾਈ ਖਾਂਦੇ ਬੰਦੇ ਉਹ ਦਵਾਈ ਮਾਰ ਦਿੰਦੇ ਆ ਕਈ ਵਾਰ, ਐਡੀ ਖਤਰਨਾਕ ਦਵਾਈ ਆ ਉਹ ਕੋਲੈਸਟਰੋਲ ਦੀ ਜਿਹੜੀ ਤੁਹਾਡੇ ਲਿਵਰ ਨੂੰ ਬਿਲਕੁਲ ਚੱਟ ਦਿੰਦੀ ਹੈ। ਸੋ ਮਤਲਬ ਹਰ ਇੱਕ ਚੀਜ਼ ਦਾ ਨਾ ਹਿਸਾਬ ਕਿਤਾਬ ਨਾਲ ਹੀ ਮਤਲਬ ਇਹਨੂੰ ਵਰਤਣਾ ਚਾਹੀਦਾ।
0: ਬਿਲਕੁਲ ਜੀ, ਬਿਲਕੁਲ ਜੀ, ਤੇ ਬਹੁਤ ਬਹੁਤ ਧੰਨਵਾਦ ਤੁਸੀਂ ਜ਼ਿਆਦਾ ਨੌਲੇਜ ਇਨਫੋਰਮੇਸ਼ਨ ਦਿੱਤੀ ਤੇ ਸਾਰੇ ਦਰਸ਼ਕਾਂ ਦਾ ਬਿਲਕੁਲ ਦਿਲੋਂ ਧੰਨਵਾਦ ਹੈ। ਆਪਣਾ ਰਸਤੇ ਵਿੱਚ ਜਦੋਂ ਆਪਾਂ ਟਰੈਵਲ ਕਰ ਰਹੇ ਸੀ 1 ਵਜੇ ਤੋਂ ਲੈ ਕੇ 3 ਵਜੇ ਤੱਕ ਤਾਂ 2 ਵਜੇ ਥੋੜ੍ਹਾ ਲੈਸ ਜਿਹਾ ਹੋਇਆ ਸੀਗਾ, ਹੈਂਗ ਹੋਇਆ ਸੀ ਉਹਦੇ ਕਰਕੇ ਆਪਣਾ ਟਿਕਟੋਕ ਦਾ ਜਿਹੜਾ ਡਿਸਕਨੈਕਟ ਹੋ ਗਿਆ ਸੀ, ਪਰ ਉਮੀਦ ਨਹੀਂ ਸੀ ਕਿ ਦੁਬਾਰਾ ਫਿਰ ਇੰਨੇ ਜਣੇ ਜੁੜ ਜਾਣਗੇ। ਕਿਆ ਬਾਤ ਹੈ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਇੰਨਾ ਜ਼ਿਆਦਾ ਪਿਆਰ ਦਿੱਤਾ ਅਤੇ 17,000 ਦਿਲਾਂ ਦੀ ਬਰਸਾਤ ਕੀਤੀ ਤੁਸੀਂ, ਕਿਉਂਕਿ ਇੱਕ ਵਾਰੀ ਸਟ੍ਰੀਮ ਖਤਮ ਹੋ ਚੁੱਕੀ ਸੀ, ਹੈਂਗ ਹੋ ਕੇ ਬੰਦ ਹੋ ਗਈ ਸੀ, ਤਾਂ ਦੁਬਾਰਾ ਆਪਾਂ ਸਟਾਰਟ ਕੀਤੀ ਅਤੇ 52 ਜਣੇ ਰਾਈਟ ਨਾਓ ਹੁਣ ਵੀ ਦੇਖ ਰਹੇ ਨੇ ਅਤੇ 17,000 ਦਿਲਾਂ ਦੀ ਬਰਸਾਤ ਹੋ ਚੁੱਕੀ ਆ, ਅਤੇ ਬਹੁਤ ਸਾਰੇ ਸਰੋਤਿਆਂ ਨੇ ਬੈਕ ਟੂ ਬੈਕ ਕਾਲਸ ਕੀਤੀਆਂ ਅਤੇ ਆਪਦੀ ਇਨਫੋਰਮੇਸ਼ਨ ਅਤੇ ਨੌਲੇਜ ਸਾਡੇ ਨਾਲ ਸਾਂਝੀ ਕੀਤੀ। ਬਹੁਤ ਬਹੁਤ ਦਿਲੋਂ ਧੰਨਵਾਦ ਸਾਰੇ ਸਰੋਤਿਆਂ ਦਾ, ਤੁਸੀਂ ਅੱਜ ਦੇ ਸ਼ੋਅ ਨੂੰ ਇੰਨਾ ਜ਼ਿਆਦਾ ਪਿਆਰ ਕੀਤਾ ਸਾਰੇ ਸਰੋਤਿਆਂ ਦਾ ਅਤੇ ਸਾਰੇ ਦਰਸ਼ਕਾਂ ਦਾ ਦਿਲੋਂ ਧੰਨਵਾਦ ਆ ਜੀ। ਅਤੇ ਤੁਸੀਂ ਆਪਦੀ ਪੋਲਿਸੀ ਰਿਵਿਊ ਕਰਾਉਣੀ ਹੋਵੇ ਅਤੇ $100,000 ਬਚਾਉਣੇ ਆ ਤਾਂ ਰਾਜਮਾਨ ਜੀ ਨੂੰ ਆਫਟਰ ਸ਼ੋਅ ਗੱਲਬਾਤ ਕਰ ਸਕਦੇ ਹੋ, 204-694-7031 ਦੇ ਸੰਪਰਕ ਕਰ ਸਕਦੇ ਹੋ, 204-694-0731 ਦੇ ਸੰਪਰਕ ਕਰ ਸਕਦੇ ਹੋ। ਅੱਜ ਦੇ ਲਈ ਇੰਨਾ ਹੀ, ਕੱਲ੍ਹ ਨੂੰ ਫਿਰ ਰੂਬਰੂ ਹੋਵਾਂਗੇ 1 ਵਜੇ ਤੋਂ ਲੈ ਕੇ 3 ਵਜੇ ਤੱਕ। ਤਦ ਤੱਕ ਲਈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।